0: ਉਹ ਜਿਹੜਾ 350 ਮਿਲੀਅਨ ਡਾਲਰ ਹੈ ਕੈਨੇਡਾ ਵੱਲੋਂ ਯੂਕਰੇਨ ਨੂੰ ਦਿੱਤਾ ਜਾਏਗਾ। ਕਾਰਨੀ ਨੇ ਇਹ ਵੀ ਕਿਹਾ ਕਿ ਕੈਨੇਡਾ ਨੂੰ ਆਉਣ ਵਾਲੇ 2 ਸਾਲਾਂ ਦੇ ਵਿੱਚ ਆਪਣੇ ਜਿਹੜਾ ਉਹਨਾਂ ਦਾ ਆਪਣਾ ਕੈਨੇਡਾ ਦਾ ਜਿਹੜਾ ਡਿਫੈਂਸ ਸੈਕਟਰ ਹੈ ਇਹਦੇ ਵਿੱਚ ਲੱਖਾਂ ਨਹੀਂ ਸਗੋਂ ਮਿਲੀਅਨਸ ਆਫ ਡਰੋਨਸ ਜਿਹੜੇ ਨੇ ਉਹ ਤਿਆਰ ਕਰਨ ਦੀ ਸਮਰੱਥਾ ਵਿਕਸਿਤ ਕਰਨੀ ਪਵੇਗੀ ਜੀ, ਕਿਉਂਕਿ ਜਿਹੜੀ ਅਗਲੀ ਜੰਗ ਹੈ ਚਾਹੇ ਸੰਸਾਰ ਦੇ ਕਿਸੇ ਹਿੱਸੇ 'ਚ ਵੀ ਹੋ ਰਹੀ ਹੋਵੇ ਅਗਲੀ ਜੰਗ ਡਰੋਨਾਂ ਨੇ ਹੀ ਲੜਨੀ ਹੈ। ਚਾਹੇ ਤੁਸੀਂ ਇਰਾਨ ਵੱਲ ਦੇਖ ਲਓ, ਚਾਹੇ ਤੁਸੀਂ ਇਜ਼ਰਾਈਲ ਵੱਲ ਦੇਖ ਲਓ, ਚਾਹੇ ਤੁਸੀਂ ਰਸ਼ੀਆ ਵੱਲ ਦੇਖ ਲਓ, ਯੂਕਰੇਨ ਵੱਲ ਦੇਖ ਲਓ, ਜਿੱਥੇ ਵੀ ਇਸ ਸਮੇਂ ਸੰਸਾਰ ਦੇ ਵਿੱਚ ਵੱਡੀਆਂ ਜੰਗਾਂ ਲੱਗੀਆਂ ਹੋਈਆਂ ਨੇ ਉੱਥੇ ਡਰੋਨਸ ਦੀ ਵਰਤੋਂ ਹੋ ਰਹੀ ਹੈ। ਅਤੇ ਡਰੋਨ ਲੱਗਦਾ ਵੀ ਇਹ ਨੈਕਸਟ ਫਿਊਚਰ ਹੋ ਸਕਦੇ ਨੇ ਜੰਗ ਦਾ, ਜਿਹੜੀਆਂ ਜੰਗਾਂ ਲੜੀਆਂ ਜਾਣਗੀਆਂ ਇਹਨਾਂ ਦੇ ਥਰੂ ਲੜੀਆਂ ਜਾਣਗੀਆਂ। ਅਤੇ ਜਿਹਦੇ ਕੋਲ ਡਰੋਨਸ ਜ਼ਿਆਦਾ ਹੋਣਗੇ ਉਹਦਾ ਜਿਹੜਾ ਪਲੜਾ ਹੈ ਉਹ ਓਬਵੀਅਸਲੀ ਭਾਰੀ ਰਹਿਣਾ। ਅਤੇ ਇਹੀ ਅੱਜ ਪ੍ਰਧਾਨ ਮੰਤਰੀ ਕਾਰਨੀ ਨੇ ਆਪਣੀ ਸਪੀਚ ਦੇ ਵਿੱਚ ਵੀ ਜ਼ਾਹਰ ਕੀਤਾ ਕਿ ਅੱਜ ਲੋੜ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਇਹ ਡਰੋਨਸ ਨੇ ਉਹ ਵਿਕਸਿਤ ਕਰੀਏ। ਅਤੇ ਸੇਮ ਡੇ 'ਤੇ ਹੀ ਕੈਲਗਰੀ ਪੁਲਿਸ ਨੇ ਅੱਜ ਡਰੋਨਸ ਦਾ ਐਲਾਨ ਕੀਤਾ। ਜ਼ੇਲੈਂਸਕੀ ਨੇ ਅੱਜ ਕਿਹਾ ਕਿ ਯੂਕਰੇਨ ਦੇ ਲਈ ਵਿੰਟਰਸ ਤੋਂ ਪਹਿਲਾਂ ਜਿਹੜਾ ਏਅਰ ਡਿਫੈਂਸ ਆ ਉਹਨਾਂ ਦਾ ਉਹ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਰੂਸ ਵੱਲੋਂ ਜਿਹੜਾ ਉਹਨਾਂ ਦਾ ਐਨਰਜੀ ਇਨਫਰਾਸਟ੍ਰਕਚਰ ਹੈ ਅਤੇ ਉਹਨਾਂ ਦੇ ਜਿਹੜੇ ਸਿਵਿਲੀਅਨ ਟਾਰਗੇਟ ਨੇ ਜਿੱਥੇ ਨਾਗਰਿਕ ਰਹਿੰਦੇ ਨੇ ਆਮ ਨਾਗਰਿਕ ਰਹਿੰਦੇ ਨੇ ਉੱਥੇ ਉਹਨਾਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਮਿਜ਼ਾਈਲਾਂ ਜਿਹੜੀਆਂ ਨੇ ਦਾਗੀਆਂ ਨੇ। ਕੈਨੇਡਾ ਨੇ ਯੂਕਰੇਨ ਦੀ ਐਨਰਜੀ ਸਿਕਿਉਰਿਟੀ ਲਈ ਵੀ ਕਾਫੀ ਜਿਹੜੇ ਡਾਲਰ ਨੇ ਹੰਡਰਡਸ ਆਫ ਮਿਲੀਅਨਸ ਆਫ ਡਾਲਰ ਜਿਹੜੇ ਨੇ ਇਹਨਾਂ ਦੀ ਲੋਨ ਗਰੰਟੀ ਦਾ ਵੀ ਐਲਾਨ ਕੀਤਾ ਕਿ ਕੈਨੇਡਾ ਇਹਨਾਂ ਦੀ ਲੋਨ ਦੀ ਗਰੰਟੀ ਦੇਊਗਾ। ਜ਼ੇਲੈਂਸਕੀ ਦੀ ਯਾਤਰਾ ਕੈਲਗਰੀ ਤੋਂ ਬਾਅਦ ਫਿਰ ਇਹ ਬੈਂਫ ਜਾਣਗੇ, ਬੈਂਫ ਤੋਂ ਬਾਅਦ ਟੋਰਾਂਟੋ ਅਤੇ ਟੋਰਾਂਟੋ ਤੋਂ ਬਾਅਦ ਇਹ ਨੌਰਥ ਬੇ ਤੱਕ ਜਾਣਗੇ ਅਤੇ ਉਸ ਤੋਂ ਬਾਅਦ ਇਹ ਆਪਣੀ ਕੈਨੇਡਾ ਦੀ ਯਾਤਰਾ ਦਾ ਅੰਤ ਕਰਨਗੇ।
1: Imagine karo chatpate momo sizzling soya chaap rich curries aur soya chaap ki biryani ki khushboo tangy chaat ka swaad
2: full desi street food ka swag at punjabi chaap corner
1: monday to thursday inke daily dine in specials mein enjoy karo combo meals starting at 9.99 only
2: gravy combo chaap combo ya chaap wrap combo options hai kai par taste mein no kami
1: visit punjabi chaap corner cityscape planting 4310104 avenue northeast unit 2122 calgary or call 587-355-9000
3: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू ए कहंदे होए बहुत ही मान महसूस हो रहा है कि असी कानूनी अदालत विच उस इंसाफ नू प्राप्त करन च उहनां दी ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com।
4: ਆਪਣੇ ਘਰ ਵਿੱਚ ਲੱਗੀਆਂ ਵੈਸਟਰਨ ਵਿੰਡੋ ਕਵਰਿੰਗਸ ਨਾਲ ਮਹਿਮਾਨਾਂ ਨੂੰ ਕਹੋ ਜੀ ਆਇਆਂ ਨੂੰ। ਵੈਸਟਰਨ ਵਿੰਡੋ ਕਵਰਿੰਗਸ 1998 ਤੋਂ ਦੇ ਰਹੇ ਨੇ ਬੇਮਿਸਾਲ ਸਰਵਿਸ ਅਤੇ ਬੈਸਟ ਕੁਆਲਿਟੀ ਪ੍ਰੋਡਕਟਸ। ਡਿਜ਼ਾਈਨਰ ਰੋਲਰ ਸ਼ੇਡਸ, ਹਨੀਕੋਮਸ, ਪਾਲਿਸ਼ ਸ਼ਟਰ ਸਮੇਤ ਵਿੰਡੋ ਕਵਰਿੰਗਸ ਦੀ ਲਾਰਜ ਵੈਰਾਇਟੀ, ਇਨ ਹਾਊਸ ਮੈਨੂਫੈਕਚਰਿੰਗ ਅਤੇ ਲਾਈਫ ਟਾਈਮ ਵਾਰੰਟੀ। ਵੈਸਟਰਨ ਵਿੰਡੋ ਕਵਰਿੰਗਸ ਦਾ ਕੰਮ ਹੀ ਉਹਨਾਂ ਦੀ ਕਾਮਯਾਬੀ ਦਾ ਰਾਜ਼ ਹੈ। ਕਹੀ ਸੁਣੀ ਗੱਲ ਤੇ ਨਾ ਜਾਓ, ਆਪ ਆ ਕੇ ਦੇਖੋ ਅਤੇ ਪਰਖੋ। ਯੂਨਿਟ 515-4774 ਵੈਸਟ ਵਿੰਸ ਡਰਾਈਵ ਨੋਰਥ ਈਸਟ, ਕਾਲ 403-285-6697।
5: ਹੈਲੋ ਵੀਰੇ, ਅਸੀਂ ਤਾਂ ਤੇਰੇ ਵਿਆਹ ਤੇ ਇੰਡੀਆ ਜ਼ਰੂਰ ਆਵਾਂਗੇ। ਮੇਰੇ ਵੀਰ ਦਾ ਵਿਆਹ ਮੈਨੂੰ ਗੋਡੇ ਗੋਡੇ ਚਾ।
6: ਪਰ ਟਿਕਟਾਂ ਦੇ ਰੇਟ ਸੁਣ ਕੇ ਤੇਰਾ ਚੜ ਜਾਣਾ ਸਾ।
5: ਓ ਨਹੀਂ ਜੀ, ਜਦੋਂ ਮਾਨ ਇੰਟਰਨੈਸ਼ਨਲ ਟ੍ਰੈਵਲ ਹੋਵੇ ਤਾਂ ਕਾਦੀ ਪਰਵਾਹ। ਤੁਸੀਂ ਇੰਡੀਆ, ਪਾਕਿਸਤਾਨ, ਯੂਰਪ ਜਾਂ ਦੁਨੀਆ ਦੇ ਕਿਸੇ ਵੀ ਦੇਸ਼ ਜਾਣਾ ਹੋਵੇ ਜਾਂ ਵਧੀਆ ਟੂਰ ਪੈਕੇਜ ਲੈਣਾ ਹੋਵੇ ਤਾਂ ਮਾਨ ਇੰਟਰਨੈਸ਼ਨਲ ਟ੍ਰੈਵਲ ਬੈਸਟ ਪ੍ਰਾਈਸ ਤੇ ਟਿਕਟਾਂ ਦਿੰਦੇ ਹਨ। 24/7 ਸਰਵਿਸ ਨਾਲੇ ਹੁਣ ਇੰਡੀਆ ਵਿੱਚ ਵੀ ਖੁੱਲ ਗਏ ਹਨ। ਮਾਨ ਇੰਟਰਨੈਸ਼ਨਲ ਟ੍ਰੈਵਲ, 3730108 ਐਵਨਿਊ ਨਾਰਥ ਈਸਟ, ਯੂਨਿਟ 1125 ਕੈਲਗਰੀ, ਕਾਲ 5876060104।
7: ਸਤਿ ਸ਼੍ਰੀ ਅਕਾਲ ਕੈਲਗਰੀ, ਮੈਂ ਹਾਂ ਰਮਦੀਪ ਸਿੰਘ ਸਹੋਤਾ। ਪਿਛਲੇ 11 ਸਾਲਾਂ ਤੋਂ ਮੈਂ ਰੈੱਡ ਐਫ ਐਮ ਰਾਹੀਂ ਤੁਹਾਡੇ ਨਾਲ ਜੁੜਿਆ ਹਾਂ। ਇਸ ਸਫ਼ਰ ਵਿੱਚ ਤੁਹਾਡੇ ਸਹਿਯੋਗ ਤੇ ਵਿਸ਼ਵਾਸ ਲਈ ਮੈਂ ਦਿਲੋਂ ਧੰਨਵਾਦੀ ਹਾਂ। ਭਾਵੇਂ ਪਰਿਵਾਰ ਲਈ ਲਾਈਫ ਡਿਸੇਬਿਲਟੀ ਜਾਂ ਕ੍ਰਿਟੀਕਲਨੈਸ ਹੋਵੇ, ਮਾਪਿਆਂ ਲਈ ਸੁਪਰ ਵੀਜ਼ਾ ਤੇ ਵਿਸਟ ਇੰਸ਼ੋਰੈਂਸ ਜਾਂ ਬੱਚਿਆਂ ਦੀ ਐਜੂਕੇਸ਼ਨ ਦਾ ਸਵਾਲ, ਅਸੀਂ ਜ਼ਿੰਦਗੀ ਦੇ ਹਰ ਮੋੜ ਤੇ ਤੁਹਾਡੇ ਨਾਲ ਹਾਂ। ਆਪਣੀ ਫੈਮਿਲੀ ਪ੍ਰੋਟੈਕਸ਼ਨ ਤੇ ਲੈਗੇਸੀ ਲਈ ਅੱਜ ਹੀ ਮੈਨੂੰ ਕਾਲ ਕਰੋ। ਸਹੋਤਾ ਗਰੁੱਪ, 587-969-7213-587-969-7213।
8: From sunset to starlight.
9: Join the conversation every evening on Red FM.
0: ਤੁਸੀਂ ਸੁਣ ਰਹੇ ਹੋ ਜੀ ਦਾ ਈਵਨਿੰਗ ਸ਼ੋਅ ਤੇ ਮੈਂ ਹਾਂ ਤੁਹਾਡਾ ਹੋਸਟ ਮਨਪ੍ਰੀਤ ਸਿੰਘ। ਖਬਰਾਂ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਜੀ। ਉਸ ਤੋਂ ਪਹਿਲਾਂ

0: ਵਾਈਟ ਐਂਡ ਜੀਤ ਲਾਅ ਦਾ ਕਹਿਣਾ ਹੈ ਕਿ ਜੇ ਤੁਹਾਡੇ 'ਤੇ ਕ੍ਰਿਮੀਨਲ ਡਰੱਗ ਚਾਰਜ ਜਾਂ ਕੋਈ ਹੋਰ ਸੀਰੀਅਸ ਚਾਰਜ ਲੱਗਿਆ ਜਿਹਦੇ ਨਾਲ ਜੇਲ੍ਹ ਹੋ ਸਕਦੀ ਹੈ ਜਾਂ ਤੁਹਾਡਾ ਕ੍ਰਿਮੀਨਲ ਰੈਕਰਡ ਅਤੇ ਇਮੀਗ੍ਰੇਸ਼ਨ ਸਟੈਟਸ ਪ੍ਰਭਾਵਿਤ ਹੋ ਸਕਦਾ ਤਾਂ ਅਜਿਹੀ ਲੀਗਲ ਟੀਮ ਨੂੰ ਕਾਲ ਕਰੋ ਜਿਹਦੇ ਕੋਲ ਕ੍ਰਿਮੀਨਲ ਡਿਫੈਂਸ ਦਾ ਐਕਸਪੀਰੀਅੰਸ ਵੀ ਹੈ ਅਤੇ ਬਿਹਤਰ ਨਤੀਜੇ ਦੇਣ ਦਾ ਉਹਨਾਂ ਦਾ ਮਜ਼ਬੂਤ ਟਰੈਕ ਰੈਕਰਡ ਵੀ ਹੈ। ਵਾਈਟ ਐਂਡ ਜੀਤ ਲਾਅ ਹਰ ਕੇਸ ਨੂੰ ਪੂਰੀ ਤਿਆਰੀ ਅਤੇ ਰਣਨੀਤੀ ਦੇ ਨਾਲ ਹੈਂਡਲ ਕਰਦੇ ਨੇ, ਉਹਨਾਂ ਕੋਲ 30 ਸਾਲ ਦਾ ਤਜਰਬਾ ਹੈ। ਅੱਜ ਹੀ ਕਾਲ ਕਰੋ 587-602-9966 5876028966 ਤੇ। ਅਗਲੀ ਖਬਰ ਆ ਰਹੀ ਹੈ ਜੀ ਕੈਲਗਰੀ ਦੇ ਨੌਰਥ ਵੈਸਟ ਤੋਂ। ਕੈਲਗਰੀ ਦੇ ਨੌਰਥ ਵੈਸਟ ਦੇ ਵਿੱਚ ਜਿਹੜਾ ਕਰੋ ਚਾਈਲਡ ਟ੍ਰੇਲ ਹੈ ਅਤੇ ਸਟੋਨੀ ਟ੍ਰੇਲ ਹੈ, ਇਹਦੇ ਨੇੜੇ ਇੱਕ ਅੱਜ ਬਹੁਤ ਗੰਭੀਰ ਜਿਹੜਾ ਸਿੰਗਲ ਵਹੀਕਲ ਜਿਹੜਾ ਹਾਦਸਾ ਹੋਇਆ ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅੱਜ ਹੋਰ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਹੈ। ਪੁਲਿਸ ਦੇ ਅਨੁਸਾਰ 60 ਸਾਲਾਂ ਦੀ ਉਮਰ ਦੇ ਇੱਕ ਵਿਅਕਤੀ ਦੇ ਵੱਲੋਂ ਇੱਕ ਪਿੱਕਾ ਚਲਾਇਆ ਜਾ ਰਿਹਾ ਸੀ 2003 ਮਾਡਲ ਫੋਰਡ F-150 ਅਤੇ ਉਹ ਈਸਟ ਵੱਲ ਨੂੰ ਜਾ ਰਿਹਾ ਸੀ ਕਰੋ ਚਾਈਲਡ ਟ੍ਰੇਲ ਤੋਂ ਸਾਊਥ ਬਾਊਂਡ ਸਟੋਨੀ ਟ੍ਰੇਲ ਦੇ ਵਾਲੇ ਰੈਂਪ 'ਤੇ ਅਤੇ ਜਦੋਂ ਉਹ ਮੋੜਨ ਲੱਗਦਾ ਇੰਟਰਸੈਕਸ਼ਨ ਵਾਲਾ ਐਗਜ਼ਿਟ ਵਾਲਾ ਤਾਂ ਉੱਥੇ ਜਾ ਕੇ ਜਿਹੜਾ ਉਹ ਡਰਾਈਵਰ ਹੈ ਉਹ ਆਪਣੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ। ਟਰੱਕ ਪਲਟ ਕੇ ਸੜਕ ਦੇ ਪਾਸੇ ਰੂਫ 'ਤੇ ਜਾ ਡਿੱਗ ਗਿਆ। ਐਮਰਜੈਂਸੀ ਕਰੂਜ਼ ਨੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸਨੂੰ ਕਾਫੀ ਜਿਹੜੀਆਂ ਇੰਜਰੀਜ਼ ਨੇ ਉਹ ਸੀਰੀਅਸ ਆਈਆਂ ਨੇ, ਗੰਭੀਰ ਸੱਟਾਂ ਉਸਨੂੰ ਲੱਗੀਆਂ। ਹਾਦਸੇ ਤੋਂ ਬਾਅਦ ਜਿਹੜੇ 3 ਰੈਂਪਸ ਨੇ ਉਹਨਾਂ ਨੂੰ ਟੈਂਪਰੇਰੀਲੀ ਬੰਦ ਕਰਨਾ ਪਿਆ ਜਿਹਦੇ ਨਾਲ ਇਲਾਕੇ ਦੇ ਵਿੱਚ ਟ੍ਰੈਫਿਕ ਕਾਫੀ ਪ੍ਰਭਾਵਿਤ ਹੋਇਆ। ਸਾਰੇ ਰੈਂਪਸ ਜਿਹੜੇ ਨੇ ਇਹ ਸਵੇਰੇ ਮੁੜ ਖੋਲ੍ਹ ਦਿੱਤੇ ਗਏ। ਪੁਲਿਸ ਦੀ ਮੁੱਢਲੀ ਜਾਂਚ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਅਲਕੋਹਲ ਦਾ ਜਾਂ ਡਰੱਗ ਦਾ ਕੋਈ ਸੇਵਨ ਨਹੀਂ ਮੰਨਿਆ ਜਾ ਰਿਹਾ ਇਹਦਾ ਕਾਰਨ, ਹਾਲਾਂਕਿ ਇਨਵੈਸਟੀਗੇਟਰਸ ਇਹ ਵੇਖ ਰਹੇ ਨੇ ਕਿ ਜਿਹੜੀ ਐਕਸੈਸਿਵ ਸਪੀਡ ਹੈ ਉਹ ਹਾਦਸੇ ਦੇ ਵਿੱਚ ਕੀ ਫੈਕਟਰ ਹੋ ਸਕਦੀ ਹੈ। ਕੈਲਗਰੀ ਪੁਲਿਸ ਸਰਵਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਇਹ ਕੋਈ ਇਹ ਜਿਹੜਾ ਕ੍ਰੈਸ਼ ਹੈ ਇਹ ਦੇਖਿਆ ਹੋਵੇ ਜਾਂ ਤੁਹਾਡੇ ਕੋਲ ਕੋਈ ਉਸ ਕ੍ਰੈਸ਼ ਦੀ ਡੈਸ਼ ਕੈਮ ਫੁਟੇਜ ਹੋਵੇ ਤਾਂ ਪੁਲਿਸ ਦੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ। ਸਾਊਥ ਈਸਟ ਕੈਲਗਰੀ ਦੇ ਵਿੱਚ ਜਿਹੜਾ ਰੀਸਾਈਕਲਿੰਗ ਅਤੇ ਲੈਂਡਫਿਲ ਸਾਈਟ 'ਤੇ ਜਿਹੜੀ ਅੱਗ ਹੈ ਉਹ ਪਿਛਲੇ ਕਈ ਦਿਨਾਂ ਤੋਂ ਲੱਗੀ ਹੋਈ ਹੈ ਅਤੇ ਹਜੇ ਤੱਕ ਉਹ ਪੂਰੀ ਤਰ੍ਹਾਂ ਬੁੱਝ ਨਹੀਂ ਸਕੀ ਅਤੇ ਹੁਣ ਕੈਲਗਰੀ ਦੇ ਮੇਅਰ ਜਿਹੜੇ ਨੇ ਜੈਰਮੀ ਫਾਰਕਸ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸਖ਼ਤ ਕਾਰਵਾਈ ਦੀ ਗੱਲ ਅੱਜ ਕੀਤੀ ਹੈ। ਇਹ ਜਿਹੜਾ ਐਕੋ ਰੀਸਾਈਕਲਿੰਗ ਸਾਈਟ ਜਿਹੜਾ ਆਪਾਂ ਸ਼ੈਪਡ ਵਾਲੀ ਜਿਹੜੀ ਲੈਂਡਫਿਲ ਦੇ ਕੋਲ ਹੈ ਇਹ ਜਿਹੜੀ ਸਾਈਟ ਹੈ ਇਹਦੇ ਨਾਲ ਜਿਹੜੀ ਅੱਗ ਲੱਗੀ ਹੈ ਇਹਦੇ ਉੱਤੇ ਉਹਦੇ ਕਾਰਨ ਬਾਹਰਲੋ ਟ੍ਰੇਲ 'ਤੇ ਜਿਹੜਾ 106 ਐਵਨਿਊ ਸਾਊਥ ਈਸਟ ਹੈ ਇਹਦੇ ਆਲੇ ਦੁਆਲੇ ਦੇ ਜਿਹੜੇ ਇਲਾਕੇ ਨੇ ਉੱਥੇ ਕਾਫੀ ਧੂੰਆਂ ਅਤੇ ਤਿੱਖੀ ਬੂਹ ਮਹਿਸੂਸ ਕੀਤੀ ਜਾ ਰਹੀ ਹੈ। ਕੈਲਗਰੀ ਫਾਇਰ ਡਿਪਾਰਟਮੈਂਟ ਨੇ ਹੈਵੀ ਇਕੁਇਪਮੈਂਟਸ ਦੇ ਜਿਹੜੇ ਉਹਨਾਂ ਦੇ ਸਪੈਸ਼ਲਾਈਜ਼ਡ ਕਰੂਜ਼ ਹੁੰਦੇ ਨੇ ਉਹਨਾਂ ਨੂੰ ਮੌਕੇ 'ਤੇ ਤੈਨਾਤ ਕੀਤਾ। ਜਿਹੜੇ ਉਹ ਕਰਮਚਾਰੀ ਸੀ ਉਹਨਾਂ ਨੇ ਕੂੜੇ ਅਤੇ ਭੰਡਾਰਾਂ ਨੂੰ ਹਿਲਾ ਕੇ ਉਹਦੇ ਜਿਹੜੇ ਅੰਦਰ ਜਲ ਰਹੇ ਸੀ ਹੌਟਸਪੋਟ ਉਹਨਾਂ ਤੱਕ ਉਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕੋਸ਼ਿਸ਼ ਕਰ ਰਹੇ ਨੇ। ਫਾਇਰ ਅਫੀਸ਼ਲਸ ਦਾ ਕਹਿਣਾ ਕਿ ਅੱਗ ਜਿਹੜੀ ਹੈ ਫਿਲਹਾਲ ਲੈਂਡਫਿਲ ਪ੍ਰੋਪਰਟੀ ਤੱਕ ਹੀ ਕੰਟੇਨਡ ਹੈ, ਇਹ ਕਿਤੇ ਫੈਲ ਨਹੀਂ ਰਹੀ। ਅਤੇ ਮੇਅਰ ਫਾਰਕਸ ਨੇ ਕਿਹਾ ਕਿ ਇਸ ਕਿਸਮ ਦੀਆਂ ਘਟਨਾਵਾਂ ਇਹ ਦਰਸਾਉਂਦੀਆਂ ਨੇ ਕਿ ਜਿਹੜੇ ਵਾਤਾਵਰਨ ਜਾਂ ਓਪਰੇਸ਼ਨ ਰੂਲਸ ਦੀ ਉਲੰਘਣਾ ਕਰਨ ਵਾਲੇ ਜਿਹੜੇ ਬੈਡ ਐਕਟਰਸ ਨੇ ਉਹਨਾਂ ਦੇ ਲਈ ਹੋਰ ਜਿਹੜੀਆਂ ਪੈਨਲਟੀਜ਼ ਨੇ ਉਹ ਸਖ਼ਤ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਅਲਬਰਟਾ ਸਰਕਾਰ ਦੇ ਜਿਹੜੇ ਸੰਬੰਧਿਤ ਮੰਤਰਾਲੇ ਨੇ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਰਹੇ ਨੇ। ਫਾਇਰ ਡਿਪਾਰਟਮੈਂਟਸ ਨੇ ਕੈਲਗਰੀ ਨਿਵਾਸੀਆਂ ਨੂੰ ਕਿਹਾ ਕਿ ਜੇ ਤੁਹਾਨੂੰ ਸਿਰਫ ਧੂੰਆਂ ਹੀ ਦਿਖ ਰਿਹਾ ਤਾਂ ਸਿਰਫ ਧੂੰਆਂ ਦੇਖ ਕੇ 911 ਨਾ ਮਿਲਾਇਆ ਜਾਵੇ। ਐਮਰਜੈਂਸੀ ਕਾਲ ਉਸ ਵੇਲੇ ਕੀਤੀ ਜਾਵੇ ਜੇ ਅੱਗ ਪ੍ਰੋਪਰਟੀ ਤੋਂ ਬਾਹਰ ਫੈਲ ਰਹੀ ਹੋਵੇ ਜਾਂ ਕਿਸੇ ਬਿਲਡਿੰਗ ਨੂੰ ਖਤਰਾ ਹੋਵੇ। ਅੰਤਰਰਾਸ਼ਟਰੀ ਤੇਲ ਬਾਜ਼ਾਰ ਦੇ ਵਿੱਚ ਵੱਡੀ ਉਥਲ ਪੁਥਲ ਆਈ ਹੈ ਜਿਹਦੇ ਕਰਕੇ ਅੱਜ ਜਿਹੜਾ ਕੈਨੇਡੀਅਨ ਡਾਲਰ ਹੈ ਇਹ ਵੀ ਅੱਜ ਥੋੜ੍ਹਾ ਜਿਹਾ ਡਿੱਗ ਗਿਆ। ਕੈਨੇਡੀਅਨ ਡਾਲਰ ਜਿਹੜਾ ਆ ਅਮਰੀਕੀ ਡਾਲਰ ਦੇ ਮੁਕਾਬਲੇ 1.3810 'ਤੇ ਟ੍ਰੇਡ ਕਰ ਰਿਹਾ ਸੀ, ਯਾਨੀ ਕਿ ਇੱਕ ਕੈਨੇਡੀਅਨ ਡਾਲਰ ਦੀ ਕੀਮਤ ਤਕਰੀਬਨ 72 ਅਮਰੀਕਨ ਸੈਂਟ ਸੀਗੇ। ਸਭ ਤੋਂ ਵੱਡਾ ਫੈਕਟਰ ਜਿਹੜਾ ਆ ਤੇਲ ਦੀਆਂ ਕੀਮਤਾਂ ਨੇ। ਜਿਹੜਾ US ਦਾ ਕਰੂਡ ਆਇਲ ਹੈ ਜਿਹੜਾ ਉਹ $100 ਪ੍ਰਤੀ ਬੈਰਲ ਤੋਂ ਉੱਪਰ ਚਲਾ ਗਿਆ ਹੈ, ਜਦਕਿ ਜਿਹੜਾ ਬ੍ਰੈਂਟ ਕਰੂਡ ਹੈ ਉਹ ਵੀ $100 ਤੋਂ ਕਾਫੀ ਉੱਪਰ ਪਹੁੰਚਿਆ ਹੈ। ਮਿਡਲ ਈਸਟ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਈਰਾਨ ਦੇ ਵਿੱਚ ਇੱਕ ਵੱਡਾ ਜਿਹੜਾ ਜੰਗ ਜਿਹੜੀ ਆ ਜਾ ਰਹੀ ਹੈ, ਕੌਨਫਲਿਕਟ ਜਾ ਰਹੀ ਹੈ ਅਮਰੀਕਾ ਅਤੇ ਈਰਾਨ ਦਾ, ਅਤੇ ਕਾਫੀ ਜਿਹੜੇ ਟੈਂਕਰ ਨੇ ਆਇਲ ਵਾਲੇ ਜਿਹੜੇ ਉਹਦੇ ਸਮੁੰਦਰੀ ਰਸਤੇ ਰਾਹੀਂ ਜਿਹੜੀ ਹੌਰਮੂਜ਼ ਦੀ ਖਾੜੀ ਹੈ ਉੱਥੋਂ ਜਿਹੜੇ ਲੰਘਦੇ ਨੇ, ਉਹਨਾਂ ਦੇ ਕਾਫੀ ਹਮਲੇ ਹੋਏ ਨੇ, ਅਤੇ ਉਹਨਾਂ ਹਮਲਿਆਂ ਦੇ ਕਰਕੇ ਜਿਹੜੀ ਉੱਥੋਂ ਦੀ ਆਵਾਜਾਈ ਹੈ ਉਹ ਕਾਫੀ ਰੁਕੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਜਿਹੜੀ ਹੌਰਮੂਜ਼ ਦੀ ਖਾੜੀ ਹੈ ਜਿੱਥੇ ਜਿਹਦੇ 'ਤੇ ਈਰਾਨ ਦਾ ਸਿੱਧਾ ਸਿੱਧਾ ਕੰਟਰੋਲ ਹੈ, ਅਤੇ ਉਹ ਸ਼ਾਹ ਆ ਗਿਆ ਪੂਰੇ ਵਿਸ਼ਵ ਦੇ ਤੇਲ ਦੀ, ਪੂਰੀ ਦੁਨੀਆ ਦਾ ਤੇਲ ਉਸ ਛੋਟੇ ਜਿਹੇ, ਪੂਰੀ ਦੁਨੀਆ ਦੇ ਤੇਲ ਦਾ 20% ਤੇਲ ਜਿਹੜਾ ਆ ਉਹ ਛੋਟੇ ਜਿਹੇ ਇੱਕ ਜਲ ਮਾਰਗ ਤੋਂ ਲੰਘਦਾ, ਅਤੇ ਉਹਦਾ ਕੋਈ ਨੈਚੁਰਲ ਸਲਿਊਸ਼ਨ ਬਣਾਉਂਦੇ ਬਣਾਉਂਦਿਆਂ ਨੂੰ ਵੀ ਘੱਟੋ ਘੱਟ 10 ਸਾਲ ਲੱਗ ਜਾਣਗੇ, 5-10 ਸਾਲ ਲੱਗ ਜਾਣਗੇ ਜੇ ਕੋਈ ਹੋਰ ਸਲਿਊਸ਼ਨ ਬਣਾਉਂਦੇ ਹਾਂ, ਕੋਈ ਹੋਰ ਜਲ ਮਾਰਗ ਬਣਾਉਂਦੇ ਹਾਂ। ਪਰ ਉਹ ਜਲ ਮਾਰਗ ਦਾ ਕੋਈ ਹੋਰ ਤੋੜ ਨਹੀਂ ਹੈ, ਅਤੇ ਉਹਦੇ 'ਤੇ ਸਿੱਧਾ ਸਿੱਧਾ ਜਿਹੜਾ ਕੰਟਰੋਲ ਆ ਜਿਹੜੀ ਟੈਰੀਟਰੀ ਦੇ ਵਿੱਚ ਆਉਂਦਾ ਉਹ ਈਰਾਨ ਦੀ ਟੈਰੀਟਰੀ ਹੈ, ਈਰਾਨ ਦਾ ਉਹਦੇ 'ਤੇ ਅਧਿਕਾਰ ਹੈ। ਅਤੇ ਹੁਣ ਜਦੋਂ ਈਰਾਨ ਨੂੰ ਇੱਦਾਂ ਦਬਾਇਆ ਜਾਂਦਾ ਹੈ ਕੋਈ, ਚਾਹੇ ਅਮਰੀਕਾ ਦੇ ਵੱਲੋਂ, ਚਾਹੇ ਅਮਰੀਕਾ ਨੇ ਤਾਂ ਨਾਕਾਬੰਦੀ ਕਰ ਲਈ ਸੀ, ਜਿਹੜੇ ਸਾਊਦੀ ਅਰਬ ਵਾਲੇ ਪਾਸੇ ਉਹਨਾਂ ਨੇ ਨਾਕਾਬੰਦੀ ਕਰ ਲਈ ਸੀ ਵੀ ਜੇ ਤੁਸੀਂ ਵੀ ਨਹੀਂ ਲੰਘਣ, ਤੁਸੀਂ ਲੰਘਣ ਦਿੱਤਾ ਕਿਸੇ ਨੂੰ ਤਾਂ ਫਿਰ ਅਸੀਂ ਨਹੀਂ ਲੰਘਣ ਦੇਣਾ, ਅਤੇ ਕਾਫੀ ਜਿਹੜੀ ਜੱਦੋਜਹਿਦ ਹੈ ਚੱਲਦੀ ਹੈ। ਹਾਲਾਂਕਿ ਜੇ ਤੁਸੀਂ ਦੇਖਿਆ ਹੋਵੇ ਤਾਂ ਰਾਸ਼ਟਰਪਤੀ ਟਰੰਪ ਦੀ ਪਿੱਛੇ ਜੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਕਿਹਾ ਸੀਗਾ ਵੀ ਉਹ ਕਹਿੰਦੇ ਸੀ ਵੀ ਜਿਹੜੀ ਹੌਰਮੂਜ਼ ਦੀ ਖਾੜੀ ਹੈ ਉਹਦਾ ਨਾਂ ਤੁਸੀਂ ਟਰੰਪ ਦੀ ਖਾੜੀ ਰੱਖ ਦਿਉ, ਟਰੰਪ ਸਟ੍ਰੇਟ ਰੱਖ ਦਿਉ, ਅਤੇ ਇਸ ਤਰ੍ਹਾਂ ਦੀਆਂ ਉਹ ਬੇਤੁੱਕੀਆਂ ਗੱਲਾਂ ਜਿਹੜੀਆਂ ਨੇ ਰਾਸ਼ਟਰਪਤੀ ਟਰੰਪ ਕਰਦੇ ਰਹਿੰਦੇ ਨੇ, ਅਤੇ ਜਿਹਦੇ ਕਰਕੇ ਈਰਾਨੀ ਜਿਹੜੇ ਲੋਕ ਨੇ ਉਹ ਹੋਰ ਆਪਣੇ ਜਲੀਲ ਫੀਲ ਕਰਦੇ ਨੇ, ਜਲਾਲਤ ਮਹਿਸੂਸ ਹੁੰਦੀ ਹੈ ਕਿ ਇੱਕ ਬੰਦਾ ਟਰੋਲ ਕਰ ਰਿਹਾ ਐਡੀ ਵੱਡੀ ਪੁਜੀਸ਼ਨ 'ਤੇ ਹੋ ਕੇ ਵੀ, ਅਤੇ ਉਹਨਾਂ ਚੀਜ਼ਾਂ ਨੇ ਉਹਨਾਂ ਉਹ ਜਿਹੜੇ ਸਾਰੇ ਫੈਕਟਰਸ ਨੇ ਉਹ ਰਲ ਕੇ ਕੰਮ ਕਰਦੇ ਨੇ। ਹਾਲਾਂਕਿ ਨੈਗੋਸ਼ੀਏਸ਼ਨ ਦੀਆਂ ਬਹੁਤ ਤਿਆਰੀਆਂ ਕੀਤੀਆਂ, ਸਾਈਨ ਕਰ ਦਿੱਤੇ ਡਾਕੂਮੈਂਟਸ ਦੇ ਉੱਤੇ ਵੀ ਅਸੀਂ ਪੀਸ ਲੈ ਕੇ ਆਵਾਂਗੇ, ਅਸੀਂ ਜਿਹੜੀ ਜੰਗਬੰਦੀ ਕਰ ਦਾਂਗੇ, ਪਰ ਉਹ ਸਾਰੇ ਵਾਅਦੇ ਹੈ, ਵਾਅਦੋਂ ਕਾ ਕਿਆ ਹੈ। ਪਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਵਿਸ਼ਵ ਸ਼ਾਂਤੀ ਜਿਹੜੀ ਆ ਉਹ ਵਾਪਸ ਮਿਡਲ ਈਸਟ ਦੇ ਵਿੱਚ ਬਹਾਲ ਹੋਵੇ, ਅਤੇ ਸਭ ਕੁਝ ਠੀਕ ਹੋਵੇ, ਅਤੇ ਕੈਨੇਡੀਅਨ ਡਾਲਰ ਵੀ ਸਟਰੋਂਗ ਹੋਵੇ, ਅਤੇ ਜਿਹੜੀਆਂ ਤੇਲ ਦੀਆਂ ਕੀਮਤਾਂ ਨੇ ਉਹ ਵੀ ਜਲਦ ਥੱਲੇ ਆਉਣ।
1: ਫ੍ਰੈਸ਼ ਗਰੋਸਰੀ, ਵਧੀਆ ਸਮਾਨ ਜਿੱਥੋਂ ਮਿਲੇ ਹੈ ਇੱਕੋ ਹੀ ਨਾਮ, ਸਾਂਝਾ ਪੰਜਾਬ।
2: ਇਹ ਕੀਮਤਾਂ 10 ਸਤੰਬਰ ਤੱਕ ਮਿਲਣਗੀਆਂ। ਵੈਜੀ ਮੈਰੋ 99 ਸੈਂਸ ਨੂੰ ਪਾਉਂਡ, ਹਰੀ ਸ਼ਿਮਲਾ ਮਿਰਚ 99 ਸੈਂਸ ਨੂੰ ਪਾਉਂਡ, ਬੀਸੀ ਵਾਲੇ ਟਿੰਡੇ 199 ਨੂੰ ਪਾਉਂਡ, ਬੀਸੀ ਵਾਲੀ ਕੌੜੀ ਹਰੀ ਮਿਰਚ 199 ਨੂੰ ਪਾਉਂਡ, 1 ਕੇਜੀ ਨੈਸ਼ਨਲ ਬ੍ਰਾਂਡ ਪਿਕਲਸ 399 ਈਚ, 4 ਪਾਉਂਡ ਮੂੰਗ ਦਾਲ 499, 25 ਪਾਉਂਡ ਰੈਡ ਅਨੀਅਨਸ 1899, 50 ਪਾਉਂਡ ਯੈਲੋ ਅਨੀਅਨਸ 1899।
1: ਸਾਂਝਾ ਪੰਜਾਬ ਗਰੋਸਰੀ ਸਟੋਰ।
3: सेल सेल सेल स्टोर क्लोजिंग सेल।
4: जी हाँ, पंजाब फर्नीचर एंड डेकोर बंद होने तो पहला अपना पूरा स्टॉक क्लियर करने लिए दे रहा है अप टू 70% ऑफ एवरीथिंग मस्ट गो। इंडिया तो बड़े बॉक्स बेड्स ते खूबसूरत मंदिरा ते लो फ्लैट 50% ऑफ, नाल ही डेकोर अते रिलीजियस आइटम्स ते मिल रहा है फ्लैट 70% ऑफ। पर जल्दी करो, इना कोल सिर्फ लिमिटेड स्टॉक ही बाकी है। विजिट पंजाब फर्नीचर एंड डेकोर 21176 वेस्ट विंस क्रेसेंट नॉर्थ ईस्ट।
5: सिटीस्केप लिकर ने अपनी तीसरी लोकेशन ते कुंडे वालियां बोतलां ते लगा देती है बड़ी सेल। 1.7 लीटर दियां बोतलां दी कीमत सुनो, जेमिसन $66, ग्रे गूस $90, क्राउन रॉयल $57, जॉनी वॉकर ब्लैक लेबल $76, ग्लेनलिवे फाउंडर्स रिजर्व $100, स्मिर्नॉफ $47, कैनेडियन क्लब $46, परचेज ते जीएसटी एंड डिपॉजिट एक्स्ट्रा। हुण लो 750 ml जेपी वाइजर स्पेशल ब्लेंड सिर्फ $19.99 विच। विजिट सिटीस्केप लिकर, यूनिट 5134-4310, 104th एवेन्यू नॉर्थ ईस्ट, और कॉल 4032755-5767।
6: इमेजिन करो सवेर दी कॉफी विद ग्रीन स्पेस व्यू, ट्रिपल कार गैराज दे कार दे अंदर लग्जरी दी परफेक्ट फील। इस सब कुछ मिल रहा है सन व्यू कस्टम होम्स दे ब्रांड न्यू होम्स वाटरफोर्ट चेस्टमेयर विच। 2700 स्क्वायर फीट एरिया दे कीमत मिड 900 सो शुरू।
7: ते तोड़े ले है एक होर सरप्राइज, तुहानू मिल सकता है फ्री स्पाइस किचन। किवें? बस रिक्की तालीवाल दा रेफरेंस दे ओ ते लो फ्री स्पाइस किचन। फॉर मोर कॉल 4038058711।
8: एक वधिया प्लान ले ज्यादा पैसे खर्चन दी लोड है कौन कहंदा है? फाइडो ते तुहानू बजट अनुसार प्लान मिलनगे, फास्ट 5G स्पीड अते नवे स्मार्टफोन्स ते अमेजिंग डील्स। हुन एप्पल आईफोन 17 सिर्फ $0 डाउन ते। एंजॉय करो रिलायबल कवरेज, फ्लेक्सिबल प्लान ऑप्शंस एंड फ्रेंडली लोकल सर्विस। ज्यादा स्पीड, ज्यादा वैल्यू, अते फाइडो नो चुनन दे ज्यादा रीजंस।
9: विजिट वायरलेस वर्ल्ड, योर लोकल रॉजर्स एंड फाइडो डीलर इन डियरफुट मेडोज, डियरफुट सिटी, नॉर्थ हिल मॉल एंड मैकनाइट विलेज।
10: रही है दिवाली ते नाल ही रेड एफएम ले आया है दिवाली धमाका प्रेजेंटेड बाय स्कोशिया बैंक
11: रेड एफएम दिवाली धमाका
12: शॉपिंग ले सजेगा वड्डा बाजार आउटफिट्स ज्वेलरी गिफ्ट्स डेकोर आइटम्स अते बहुत कुछ
10: फेस्टिव फूड स्टॉल्स अते वक वक खाने दे ऑप्शंस
12: म्यूजिक मस्ती एंड फुल ऑन सेलिब्रेशन
10: आओ मिल के मनाइए दिवाली दिया खुशियाँ
12: कमिंग सून टू योर सिटी
10: स्टे ट्यून्ड
13: ease into the evening with intriguing conversations
14: on Red FM
0: ਤੁਸੀਂ ਸੁਣ ਰਹੇ ਹੋ ਜੀ ਦਾ ਈਵਨਿੰਗ ਸ਼ੋਅ ਤੇ ਮੈਂ ਹਾਂ ਤੁਹਾਡਾ ਹੋਸਟ ਮਨਪ੍ਰੀਤ ਸਿੰਘ ਸਾਡਾ ਕਾਲ ਇਨ ਸੈਗਮੈਂਟ ਜਿਹੜਾ ਹੈ ਜੀ ਸ਼ੁਰੂ ਹੋ ਚੁੱਕਾ ਹੈ ਜਿਹਦਾ ਮਤਲਬ ਹੈ ਕਿ ਤੁਸੀਂ ਸਾਨੂੰ ਐਨੀ ਟਾਈਮ ਕਾਲ ਕਰ ਸਕਦੇ ਹੋ ਜੀ 4739268 1067 ਇਸ ਨੰਬਰ ਦੇ ਉੱਤੇ ਜਦੋਂ ਤੱਕ ਇਹ ਸੈਗਮੈਂਟ ਚੱਲੂਗਾ ਉਸ ਤੋਂ ਪਹਿਲਾਂ ਇਸ ਸੈਟਰਡੇ ਇਸ ਸ਼ਨੀਵਾਰ ਨੂੰ ਦੁਪਹਿਰ 1 to 4 PM ਤੱਕ ਰੈੱਡ ਐਫ ਐਮ ਹੋਵੇਗਾ ਲਾਈਵ ਔਨ ਲੋਕੇਸ਼ਨ ਐਟ ਸੈਡਲ ਕ੍ਰੈਸਟ ਲਿਵਿੰਗ ਯੂਨਿਟ 101 95 ਸੈਡਲ ਕ੍ਰੈਸਟ ਸਰਕਲ ਨੌਰਥ ਈਸਟ ਕੈਲਗਰੀ ਉੱਥੇ ਸਾਡੇ ਜਿਹੜੇ ਰਿਪੋਰਟਰਸ ਨੇ ਉੱਥੇ ਹੋਣਗੇ ਸਾਡੇ ਹੋਸਟ ਉੱਥੇ ਹੋਣਗੇ ਅਤੇ ਤੁਸੀਂ ਦੇਖੋ ਉੱਥੇ ਸ਼ੋਅ ਹੋਮਸ ਸਪੈਸ਼ਲ ਇਹਨਾਂ ਦੇ ਮੂਵ ਇਨ ਜਿਹੜੇ ਪੈਕੇਜਸ ਨੇ ਉਹਨਾਂ ਬਾਰੇ ਜਾਣੋ ਅਤੇ ਉੱਥੇ ਕਾਫੀ ਜਿਹੜੀਆਂ ਰਿਫਰੈਸ਼ਮੈਂਟਸ ਹੋਣ ਵਾਲੀਆਂ ਨੇ ਉਹਨਾਂ ਦਾ ਆਨੰਦ ਉਠਾਓ ਸੈਡਲ ਕ੍ਰੈਸਟ ਲਿਵਿੰਗ ਵੇਅਰ ਹੋਮਸ ਮੀਟ ਕਮਿਊਨਿਟੀ

0: ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਵਿਸ਼ੇ ਬਾਰੇ, ਉਹ ਅੱਜ ਦੀ ਖਬਰ ਦੇ ਨਾਲ ਜੁੜਿਆ ਹੋਇਆ ਹੈ। ਤੁਹਾਨੂੰ ਪਤਾ ਹੈ ਕਿ ਜਿਵੇਂ ਜ਼ੇਲੈਂਸਕੀ ਜਿਹੜੇ ਨੇ ਯੂਕਰੇਨ ਦੇ ਰਾਸ਼ਟਰਪਤੀ, ਅੱਜ ਕੈਲਗਰੀ ਦੇ ਵਿੱਚ ਸੀਗੇ ਅਤੇ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ $350 million ਦਾ ਐਲਾਨ ਕੀਤਾ ਯੂਕਰੇਨ ਨੂੰ ਹੋਰ ਦੇਣ ਦੇ ਲਈ। ਅਤੇ ਅਕਸਰ ਅਸੀਂ ਦੇਖਿਆ ਕਿ ਜਿਹੜੇ ਸਾਡੇ ਖਾਸ ਕਰਕੇ ਜਿਹੜੇ ਕੈਨੇਡਾ ਦੇ ਲੋਕ ਨੇ ਉਹ ਇਸ ਚੀਜ਼ ਤੋਂ ਬਹੁਤ ਨਾਖੁਸ਼ ਨੇ ਅਤੇ ਕਿ ਜਿਹੜਾ ਕੈਨੇਡਾ ਉਹ ਲਗਾਤਾਰ ਯੂਕਰੇਨ ਨੂੰ ਪੈਸੇ ਭੇਜ ਰਿਹਾ। ਅੱਜ ਆਪਾਂ ਇਹਦੇ ਕਾਰਨਾਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੈਨੇਡਾ ਯੂਕਰੇਨ ਨੂੰ ਲਗਾਤਾਰ ਪੈਸਾ ਕਿਉਂ ਦੇ ਰਿਹਾ ਅਤੇ ਪੈਸਾ ਜਾਂਦਾ ਕਿੱਥੇ ਹੈ। ਆਪਾਂ ਮੋਟਾ ਮੋਟਾ ਇਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਆਪਣੇ ਕੋਲ ਸਮਾਂ ਹੈ। ਅਤੇ ਤੁਹਾਡਾ ਕੀ ਓਪੀਨੀਅਨ ਹੈ ਇਸ ਪੂਰੇ ਵਿਸ਼ੇ ਦੇ ਬਾਰੇ, ਤੁਸੀਂ ਸਾਡੇ ਨਾਲ ਫੋਨ ਦੇ ਉੱਤੇ ਸਾਂਝਾ ਕਰ ਸਕਦੇ ਹੋ ਜੀ। ਅੱਜ $350 million ਜਿਹੜਾ ਹੈ ਜੀ ਫਿਰ ਯੂਕਰੇਨ ਨੂੰ ਸੈਂਕਸ਼ਨ ਹੋਇਆ, ਅਤੇ ਇਸ ਪੂਰੇ ਵਿਸ਼ੇ ਬਾਰੇ, ਯੂਕਰੇਨ ਨੂੰ ਪੈਸਾ ਭੇਜਣ ਬਾਰੇ ਤੁਹਾਡੇ ਕੀ ਖਿਆਲਾਤ ਨੇ? ਤੁਸੀਂ ਇਹਦੇ ਨਾਲ ਸਹਿਮਤ ਹੋ, ਅਸਹਿਮਤ ਹੋ? ਜੇ ਤੁਹਾਡੀ ਅਸਹਿਮਤੀ ਹੈ, ਜੇ ਤੁਸੀਂ ਡਿਸਐਗਰੀ ਕਰਦੇ ਹੋ ਇਹਦੇ ਨਾਲ, ਤਾਂ ਤੁਹਾਡੇ ਮੇਜਰ ਕਾਰਨ ਕੀ ਨੇ ਉਸ ਡਿਸਐਗਰੀਮੈਂਟ ਦੇ, ਉਹ ਵੀ ਸਾਡੇ ਨਾਲ ਤੁਸੀਂ ਸਾਂਝੇ ਕਰਨੇ ਨੇ ਤਾਂ ਕਿ ਆਪਾਂ ਇਸ ਪੂਰੇ ਵਿਸ਼ੇ ਦੀ ਤਹਿ ਤੱਕ ਜਾ ਸਕੀਏ। ਅਤੇ ਕੱਲ੍ਹ ਨੂੰ ਜੇ ਕੋਈ ਲਿਬਰਲ ਐਮ ਪੀਜ਼ ਤੁਹਾਡੇ ਕੋਲ ਆਉਂਦੇ ਨੇ ਜਾਂ ਨੁਮਾਇੰਦੇ ਆਉਂਦੇ ਨੇ ਸਰਕਾਰ ਦੇ, ਤਾਂ ਤੁਸੀਂ ਉਹਨਾਂ ਤੋਂ ਪੁੱਛ ਸਕੋ ਕਿ ਸਾਡਾ ਜਿਹੜਾ ਟੈਕਸ ਡਾਲਰ ਹੈ, ਸਾਡਾ ਜਿਹੜਾ ਕੈਨੇਡੀਅਨ ਡਾਲਰ ਹੈ, ਉਹਦੇ ਨਾਲ ਦਰਅਸਲ ਹੋ ਕੀ ਰਿਹਾ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਪਹਿਲੇ ਕਾਲਰ ਇਕਬਾਲ ਚੀਮਾ ਜੀ ਇਸ ਸਮੇਂ ਸਾਡੇ ਨਾਲ ਕਾਲ 'ਤੇ ਮੌਜੂਦ ਨੇ। ਹੈਲੋ ਇਕਬਾਲ ਜੀ।
1: ਹਾਂਜੀ ਹਾਂਜੀ ਹਾਂਜੀ ਵੀਰ ਜੀ। ਵੀਰ ਜੀ, ਗੱਲ ਇਹ ਆ, ਦੇਖੋ ਹੁਣ ਯੂਕਰੇਨ ਨੂੰ ਅਸੀਂ ਪੈਸੇ ਦੇਈ ਜਾਂਦੇ ਹਾਂ ਅਤੇ ਇੱਥੇ ਤਾਂ ਇੱਥੇ ਅਸੀਂ ਮੈਨੀਫੈਕਚਰ ਅਸੀਂ ਕੋਈ ਚੀਜ਼ ਨਹੀਂ ਕਰ ਰਹੇ। ਇੱਥੇ ਕੋਈ ਨਾ ਅਸੀਂ ਕੋਈ ਫੈਕਟਰੀ ਖੋਲ੍ਹ ਰਹੇ ਹਾਂ, ਨਾ ਕੋਈ ਅਸੀਂ ਵੇਅਰਹਾਊਸ ਖੋਲ੍ਹ ਰਹੇ ਹਾਂ, ਅਤੇ ਲੋਕ ਇੱਥੇ ਰਹਿਣਗੇ ਕਿਵੇਂ? ਲੋਕ ਤਾਂ ਫਿਰ ਆਪਣੇ ਘਰ ਵੇਚ ਕੇ ਭੱਜਣਗੇ ਇੱਥੋਂ ਇੰਡੀਆ ਨੂੰ। ਇੱਕ ਬਹੁਤ ਵੱਡੀ ਇਹ ਜਿਹੜੀ ਉੱਥੇ ਓਟਵਾ ਦੇ ਵਿੱਚ ਹੁਣ ਆਪਾਂ ਨਿਕੰਮੇ ਬੰਦੇ ਆਪਾਂ ਬਹਾਏ ਆ ਵੀਰ ਜੀ, ਇਹ ਬਹੁਤ ਆਪਣੀ ਗਲਤੀ ਆ। ਪਹਿਲਾਂ ਤਾਂ ਆਪਾਂ 8 ਸਾਲ ਦੂਜਾ ਬਹਾਇਆ ਜਸਟਿਨ ਟਰੂਡੋ, ਉਹ 8 ਸਾਲ ਲੱਗ ਕੇ ਗਿਆ ਅਤੇ ਉਹਨੇ ਐਨ ਸਿਰੇ ਉਹ ਲੱਗ ਕੇ ਗਿਆ ਕੈਨੇਡਾ ਨੂੰ ਸਿਰੇ। ਫਿਰ ਅਤੇ ਫਿਰ ਇਹਦੀ ਯਾਨੀ ਕਿ ਵਾਰੀ ਆ ਗਈ, ਰਾਈਟ? ਹੁਣ ਇਹ ਇੱਕ ਨਿਕੰਮਾ ਪ੍ਰਧਾਨ ਮੰਤਰੀ ਆਪਾਂ ਚੁਣ ਲਿਆ, ਹਨਾ। ਹੁਣ ਦੇਖੋ ਯੂਕਰੇਨ ਨੂੰ ਪੈਸੇ ਦੇ ਰਿਹਾ, ਗੱਲ ਇੱਕ ਦੇਖੋ ਕਿੱਡੀ ਵੱਡੀ ਅਸੀਂ ਮਿਸਟੇਕ ਕਰ ਰਹੇ ਹਾਂ। ਇੱਥੇ ਤਾਂ ਅਸੀਂ ਕੋਈ ਚੀਜ਼ ਨਹੀਂ ਕਰ ਰਹੇ, ਨਾ ਕੋਈ ਮੈਨੂਫੈਕਚਰ ਅਤੇ ਨਾ ਕੁਝ ਹੋਰ, ਤੇ ਅਸੀਂ ਤੇ ਹੁਣ ਜਿਹੜੀ ਹੁਣ ਦੇਖ ਇੱਕ ਚੀਜ਼ ਨੀ ਸੋਚਦੇ ਵੀ ਜੇ ਇੱਥੇ ਬੰਦੇ ਕੰਮ ਕਰਨਗੇ ਤੇ ਉਹ ਟੈਕਸ ਵੀ ਦੇਣਗੇ। ਹੁਣ ਜੇ ਬੰਦਿਆਂ ਕੋਲ ਕੰਮ ਨੀ ਹੋਊਗਾ ਤੇ ਉਹ ਟੈਕਸ ਕਿੱਥੋਂ ਦੇਣਗੇ? ਉਹ ਤਾਂ ਗੌਰਮੈਂਟ ਨੂੰ ਯਾਨੀ ਘਰੇ ਨੂੰ ਬਹੁਤ ਘਾਟਾ ਪਊਗਾ
0: ਜੀ। ਬਹੁਤ ਸ਼ੁਕਰੀਆ ਇਕਬਾਲ ਜੀ। ਜੀ ਜੀ, ਤੁਹਾਡਾ ਪੁਆਇੰਟ ਆ ਗਿਆ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਕੁਲਬੀਰ ਜੀ। ਹੈਲੋ ਕੁਲਬੀਰ ਜੀ, ਸਤਿ ਸ੍ਰੀ ਅਕਾਲ ਜੀ।
2: ਕਾਰਨੀ ਤੇ ਜ਼ੇਲੈਂਸਕੀ ਬਾਰੇ ਨਾ ਪੰਜਾਬੀ ਦੀ ਕਹਾਵਤ ਬਹੁਤ ਫਿੱਟ ਬਹਿੰਦੀ ਆ ਵੀ ਲੰਡੇ ਨੂੰ ਖੁੰਡਾ ਸੌ ਉਹਦੋਂ ਵਲ ਪਾ ਕੇ ਮਿਲਦਾ
0: ਜੀ,
2: ਜਮਾਂ ਫਿੱਟ ਬਹਿੰਦੀ ਇਹਨਾਂ ਦੇ। ਨਾ ਤਾਂ ਕਾਰਨੀ ਨੇ ਆਪਦੀ ਜੇਬ 'ਚ ਪੈਸੇ ਦੇਣੇ, ਨਾ ਬਰੁਕਫੀਲਡ ਨੇ ਦੇਣੇ ਤਾਂ ਤੁਸੀਂ ਤੇ ਮੈਂ ਆਏ ਪੈਸੇ। ਜਿਹੜਾ 6-7 billion ਪਹਿਲਾਂ ਦਿੱਤਾ ਇਹਨਾਂ ਕੋਈ ਹਿਸਾਬ ਹੈ? ਜ਼ੇਲੈਂਸਕੀ ਨੂੰ ਇੱਕ ਵਾਰੀ ਵੀ ਪੁੱਛਿਆ ਵੀ ਤੂੰ 10 ਪੈਸੇ ਖਰਚੇ ਕਿੱਥੇ ਆ? ਕਿੰਨੀ ਕਰਪਸ਼ਨ ਹੋਈ ਜਾਂਦੀ ਉਹਦੇ ਉੱਥੇ?
0: $25 billion ਕੁਲਵੀਰ ਜੀ, ਜੇ ਆਪਾਂ ਐਗਜੈਕਟ ਫਿਗਰ ਦੀ ਗੱਲ ਕਰੀਏ ਤਾਂ ਕੈਨੇਡਾ $25 billion ਦੀ ਮਦਦ ਹਜੇ ਤੱਕ ਯੂਕਰੇਨ ਨੂੰ ਭੇਜ ਚੁੱਕਿਆ।
2: ਤੁਸੀਂ ਕਮਾਲ ਦੀ ਗੱਲ ਇਹ ਹੈ, ਦੇਖ ਲਓ ਵੀ $25 billion ਉੱਥੇ ਦੇਤਾ, ਹਨਾ। ਤੇ ਜੇ ਤੁਹਾਨੂੰ ਯਾਦ ਹੈ ਕੈਨੇਡਾ 'ਚ ਆਪਣੇ ਬ੍ਰਹਿਮਪੁਰ 'ਚ ਗੋਲਡ ਚੋਰੀ ਹੋਇਆ ਸੀ, ਉਹ ਪਤਾ ਕਿਵੇਂ ਹੋਇਆ ਸੀ? ਕਿਉਂਕਿ ਯੂਕਰੇਨ 'ਚ ਗੋਲਡ ਰਾ ਗੋਲਡ ਕੱਢ ਕੇ ਸ਼ਿਪ ਤੇ ਲੱਦ ਕੇ ਜਰਮਨੀ ਕਲੀਨ ਕਰਨ ਵਾਸਤੇ ਭੇਜਦੇ ਆਪਦੇ, ਉਦੋਂ ਕਲੀਨਿੰਗ ਪਲਾਂਟ ਨਹੀਂ ਲੱਗਿਆ ਇਹਨਾਂ ਤੋਂ, ਤੇ ਉੱਥੇ $25 billion ਫੂਕਦਾ।
0: ਕੁਲਵੀਰ ਜੀ ਨੇ ਕਿਹਾ ਕਿ ਇਨਫਰਾਸਟ੍ਰਕਚਰ ਦੀ ਆਪਣੇ ਕੈਨੇਡਾ ਦੇ ਵਿੱਚ ਵੀ ਬਹੁਤ ਲੋੜ ਆ ਚੀਜ਼ਾਂ ਦੇ ਉੱਤੇ ਕੰਮ ਕਰਨ ਦੀ, ਪਰ ਜਦੋਂ ਇਸ ਤਰ੍ਹਾਂ ਟੈਕਸ ਡਾਲਰ ਜਾਂਦਾ। ਅੱਛਾ, ਆਪਾਂ ਜ਼ਿਆਦਾਤਰ ਜਿਹੜੀ ਆਪਣੀ ਜਿਹੜੀ ਆਡੀਅੰਸ ਆ ਜਾਂ ਆਪਾਂ ਆ, ਜ਼ਿਆਦਾਤਰ ਜਿਹੜੇ ਕੈਨੇਡੀਅਨਸ ਨੇ ਉਹ ਇਸ ਦੇ ਵਿਰੋਧ ਦੇ ਵਿੱਚ ਨੇ, ਪਰ ਜੇ ਆਪਾਂ ਸਰਕਾਰ ਦੇ ਕੁਝ ਕੁ ਪਹਿਲੂਆਂ 'ਤੇ ਗੱਲ ਕਰੀਏ ਵੀ ਉਹ ਕੀ ਸੋਚਦੇ ਨੇ, ਮੈਂ ਉਹ ਵੀ ਡਿਸਕਸ ਕਰਨਾ ਚਾਹੂੰਗਾ ਵੀ ਪੈਸੇ ਕਾਹਤੋਂ ਭੇਜੇ ਜਾ ਰਹੇ ਨੇ, ਆਪਾਂ ਉਹ ਵੀ ਡਿਸਕਸ ਕਰਨਾ। ਆਪਾਂ ਇੱਕ ਪਾਸੇ ਦੀ ਗੱਲ ਨਹੀਂ ਕਰਨੀ, ਜੇ ਆਪਾਂ ਡਿਸਐਗਰੀ ਕਰਦੇ ਹਾਂ ਤਾਂ ਡਿਸਐਗਰੀ ਭੰਡੀ ਹੋਈ ਜਾਣਾ। ਆਪਾਂ ਉਹ ਵੀ ਪੁਆਇੰਟ ਆਫ ਵਿਊ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਕੈਨੇਡਾ ਸਰਕਾਰ ਜਿਹੜੀ ਯੂਕਰੇਨ ਨੂੰ ਪੈਸੇ ਦਿੰਦੀ ਹੈ। ਸਾਡੇ ਅਗਲੇ ਕਾਲਰ ਰਾਜ ਜੀ ਸਾਡੇ ਸਮੇਂ ਕਾਲ 'ਤੇ ਮੌਜੂਦ ਨੇ। ਹੈਲੋ ਰਾਜ ਜੀ।
3: ਹਾਂਜੀ, ਰਾਗਿਨੀ ਨਾਂ ਹੈ ਜੀ ਮੇਰਾ।
0: ਜੀ ਰਾਗਨੀ ਜੀ ਮਾਫ ਕਰਨਾ
3: ਜੀ ਹਾਂਜੀ ਤੇ ਮੇਰਾ ਮਤ ਇਹ ਹੈਗਾ ਕਿ ਦਿਸ ਆਈ ਡੂ ਨਾਟ ਐਗਰੀ ਵਿਦ ਦ ਗਵਰਨਮੈਂਟ ਦਿਸ ਐਕਸ਼ਨ ਜੋ ਲੈ ਰਹੇ ਹੈ ਕਰਨੀ ਜੀ ਨੂੰ ਜਦੋਂ ਅਸੀਂ ਹੁਣੇ ਮੇਰੀ ਜਾਬ ਗਈ ਜਦੋਂ ਮੈਂ ਏ ਆਈ ਮੰਗੀ ਤੇ ਏ ਆਈ ਵਨ ਵਾਲੇ ਨੇ ਇੰਨਾ ਆਰਗੂਮੈਂਟ ਕੀਤਾ 25 ਸਾਲ ਦੀ ਨੌਕਰੀ ਤੋਂ ਬਾਅਦ ਏ ਆਈ ਦੇਣ ਦੇ ਅੰਦਰ ਹਾਂਜੀ ਤੇ ਹੁਣ ਤੁਸੀਂ ਸਾਡੇ ਟੈਕਸ ਪੇਅਰ ਦੀ ਮਨੀ ਤੁਸੀਂ ਦੂਸਰੇ ਸ਼ਹਿਰਾਂ ਚ ਦੇਸ਼ਾਂ ਚ ਭੇਜ ਰਹੇ ਹੋ ਇਹਨੂੰ ਮੇਰੇ ਹਿਸਾਬ ਨਾਲ ਤੇ ਮੈਂ ਸਮਝਦਾਰ ਨਹੀਂ ਕਹਾਂਗੀ ਮੈਂ ਵੀ ਕਰਨੀ ਜੀ ਜ਼ਿਆਦਾ ਸਮਝਦਾਰ ਹੈਗੇ ਹਾਂਜੀ ਇਕਨੋਮਿਕਸ ਬਹੁਤ ਵੱਡੇ ਹੈਗੇ ਆ ਤੇ ਕੀ ਪਤਾ ਉਹਨਾਂ ਦੀ ਕੈਲਕੂਲੇਸ਼ਨ ਸਾਡੇ ਕੋਲੋਂ ਬਹੁਤ ਜ਼ਿਆਦਾ ਹੋਏਗੀ ਹੈਨਾ ਲੇਕਿਨ ਆਪਣੇ ਦੇਸ਼ ਨੂੰ ਵਧਾਉਣ ਵਾਸਤੇ ਇਹ ਤੇ ਇੱਕ ਬੇਸਿਕ ਨਿਮਨ ਸਤਰ ਦੀ ਗੱਲ ਹੁੰਦੀ ਹੈ ਕਿ ਆਪਣੇ ਦੇਸ਼ ਨੂੰ ਦੀ ਭਲਾਈ ਵਾਸਤੇ ਆਪਣਾ ਪੈਸਾ ਆਪਣੇ ਦੇਸ਼ ਦੇ ਅੰਦਰ ਰੱਖਣਾ ਚਾਹੀਦਾ ਹੈਨਾ ਅਨਿਆ ਪ੍ਰੋਬਲਮ ਆਪਣੇ ਦੇਸ਼ ਦੇ ਅੰਦਰ ਹੈ ਅਨਇੰਪਲੋਇਮੈਂਟ ਇੰਨਾ ਹੈਗਾ ਉਹ ਤੇ ਸਾਂਭਿਆ ਨਹੀਂ ਜਾ ਰਿਹਾ ਔਰ ਕਿੰਨੇ ਕੁ ਪੈਸੇ ਦੇਣੇ ਤੁਸੀਂ ਯੂਕਰੇਨ ਨੂੰ ਇਹ ਤੇ ਦੱਸੋ
0: ਜੀ ਰਾਗਨੀ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਮਾਟ ਆ ਗਿਆ ਜੀ ਸ਼ੁਕਰੀਆ ਰਾਗਨੀ ਜੀ ਨੇ ਵੀ ਵੀ ਜਾਣੀ ਕਿ ਵੀ ਇੱਕ ਵਾਜਬ ਪੁਆਇੰਟ ਜਿਹੜਾ ਹੈ ਉਹਨਾਂ ਨੇ ਚੱਕਿਆ ਅੱਛਾ ਜੇ ਆਪਾਂ ਸਰਕਾਰ ਦੇ ਪੁਆਇੰਟ ਆਫ ਵਿਊ ਤੋਂ ਗੱਲ ਕਰੀਏ ਵੀ ਆਪਾਂ ਯੂਕਰੇਨ ਨੂੰ ਪੈਸਾ ਦੇ ਕਿਉਂ ਰਹੇ ਹਾਂ ਦਰਅਸਲ ਜੇ ਉਹਦੇ ਵੀ ਆਪਾਂ ਕਾਰਨ ਜਿਹੜੇ ਆ ਜਾਣਨ ਦੀ ਕੋਸ਼ਿਸ਼ ਕਰੀਏ ਵੀ ਪਹਿਲਾਂ ਤਾਂ ਇਹ ਵੀ ਜਦੋਂ ਰੂਸ ਵਰਗਾ ਵੱਡਾ ਦੇਸ਼ ਆਪਣੀ ਮਿਲਟਰੀ ਦੇ ਜ਼ੋਰ 'ਤੇ ਆਪਣੇ ਜਿਹੜਾ ਉਹਨਾਂ ਦਾ ਬਲ ਹੈ ਉਹਦੇ ਜ਼ੋਰ 'ਤੇ ਇੱਕ ਛੋਟੇ ਦੇਸ਼ ਨੂੰ ਛੋਟੇ ਦੇਸ਼ ਦੀ ਜਿਹੜੀ ਸਰਹੱਦ ਹੈ ਉਹ ਬਦਲ ਦਿੰਦਾ ਤਾਂ ਉਹ ਇੱਕ ਪੂਰੇ ਸੰਸਾਰ ਦੇ ਲਈ ਇੱਕ ਗਲਤ ਮਿਸਾਲ ਜਾਂਦੀ ਹੈ ਵੀ ਇੱਕ ਵੱਡਾ ਦੇਸ਼ ਛੋਟੇ ਦੇਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਜਾਂ ਉਹਦੀ ਸਰਹੱਦ ਨੂੰ ਕੁਝ ਮੰਨੂਗਾ ਨਹੀਂ ਅਤੇ ਉਹ ਜਿਹੜੀ ਇਗਜ਼ਾਮਪਲ ਹੈ ਉਹਨੂੰ ਰੋਕਣ ਦੇ ਲਈ ਕੈਨੇਡਾ ਜਿਹੜਾ ਆ ਆਪਣਾ ਆਲ ਇਨ ਜਾ ਰਿਹਾ ਕਿਉਂਕਿ ਜਦੋਂ ਵਰਲਡ ਵਾਰ 1 ਅਤੇ ਵਰਲਡ ਵਾਰ 2 ਹੋਈ ਹੈ ਇਹ ਅਜਿਹੀਆਂ ਜੰਗਾਂ ਦੇ ਨਾਲ ਹੀ ਸ਼ੁਰੂ ਹੋਈ ਸੀ ਅਤੇ ਉਦੋਂ ਜਿਹੜੇ ਕੁਝ ਕੁ ਜਿਹੜੇ ਦੇਸ਼ ਨੇ ਜਿਹੜੇ ਪ੍ਰੋਮੀਨੈਂਟ ਦੇਸ਼ ਨੇ ਉਹਨਾਂ ਨੇ ਉਹ ਜਿਹੜੇ ਛੋਟੇ ਦੇਸ਼ ਸੀ ਉਹਨਾਂ ਦੀ ਹੈਲਪ ਕਰਨ ਦੇ ਲਈ ਬਹੁਤ ਸਮਾਂ ਜ਼ਾਇਆ ਕੀਤਾ ਅਤੇ ਉਹਦੇ ਨਾਲ ਵਰਲਡ ਵਾਰ ਜਿਹੜੀ ਉਹ ਸ਼ੁਰੂ ਹੋਈ ਅਤੇ ਜਿਹੜਾ ਵੱਡਾ ਨੁਕਸਾਨ ਜਿਹੜਾ ਆ ਉਹਨਾਂ ਨੂੰ ਝੱਲਣਾ ਪਿਆ ਅਤੇ ਅੱਜ ਯੂਕਰੇਨ ਦੇ ਵਿੱਚ ਰੋਕਣਾ ਜਿਹੜਾ ਆ ਕੱਲ੍ਹ ਦੀ ਜਿਹੜੀ ਵੱਡੀ ਜੰਗ ਹੈ ਉਹਦੇ ਨਾਲੋਂ ਸਸਤਾ ਮੰਨਿਆ ਜਾਂਦਾ ਵੀ ਜੇ ਕੱਲ੍ਹ ਨੂੰ ਕੋਈ ਜੰਗ ਇਹ ਵੱਧਦੀ ਹੈ ਵੱਡੀ ਹੁੰਦੀ ਹੈ ਤਾਂ ਜਿਹੜਾ ਉਹਦੇ 'ਤੇ ਖਰਚਾ ਹੋਣਾ ਉਹ ਜਿਹੜਾ ਹੁਣ ਇਹ ਪੇ ਕਰ ਰਹੇ ਨੇ ਯੂਕਰੇਨ ਨੂੰ ਉਹਦੇ ਨਾਲੋਂ ਕਹਿੰਦੇ ਜ਼ਿਆਦਾ ਹੋ ਸਕਦਾ ਹੈ ਉਹਦੇ ਉੱਤੇ ਜ਼ਿਆਦਾ ਹੋ ਸਕਦਾ ਜਿਹੜੀ ਸੰਭਾਵੀ ਜੰਗ ਸ਼ਾਇਦ ਹੋ ਸਕਦੀ ਹੈ ਇਸ ਤੋਂ ਬਾਅਦ ਅੱਛਾ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਜੇ ਤੁਹਾਡੇ ਕੋਲ ਵੀ ਇਸ ਵਿਸ਼ੇ ਬਾਰੇ ਕੋਈ ਓਪੀਨੀਅਨ ਹੈ ਕੋਈ ਰਾਏ ਹੈ ਕੋਈ ਤੁਹਾਡੇ ਕੋਲ ਹਿਸਟਰੀ ਦਾ ਕੋਈ ਐਨਕਡੋਟ ਹੈ ਸਾਡੇ ਨਾਲ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਹੁਣੇ ਤੁਸੀਂ ਸਾਨੂੰ ਫੋਨ ਚੱਕੋ ਅਤੇ ਕਾਲ ਕਰੋ ਜੀ 403-286-1067 403-286-1067 ਦੇ ਉੱਤੇ
4: Red FM has answers for you at Red FM Calgary on Facebook, Twitter and Instagram.
5: East Chestermere Dental hun apne valuable customers lay evenings ate weekends te bhi khulle han same day emergency appointments Invisalign and traditional braces root canal treatment wisdom tooth extraction dentures and affordable teeth whitening
6: visit 288 Kinibug Boulevard Chestermere contact Dr Balbir Sandhu or Dr Abdul Qureshi at 403-910-3835 410-910-3835 all services are provided by General Dentists
5: East Chestermere Dental
7: Red FM poll question. This is today's Red FM poll question, which can be answered on our website at redfm.ca or on the Red FM app.
8: Would you buy Canadian-made products even if they cost more than imported alternatives?
7: Visit redfm.ca or the Red FM app to answer.
9: ਰੂਬੀ ਤੇਰੀ ਤਾਂ ਜੌਬ ਤੋਂ ਲੇਅ ਆਫ ਹੋ ਗਈ ਸੀ ਫਿਰ ਵੀ ਅੱਜ ਇੰਨੀ ਖੁਸ਼
10: ਜੀਡੀ ਕਾਲਜ ਤੋਂ ਮੈਂ ਪ੍ਰੋਫੈਸ਼ਨਲ ਐਸਥੈਟਿਕਸ ਦਾ ਕੋਰਸ ਕੀਤਾ ਹੈਂਡਸ ਆਨ ਟ੍ਰੇਨਿੰਗ ਲਈ ਤੇ ਅੱਜ ਮੈਂ ਸਕਸੈਸਫੁਲੀ ਆਪਣਾ ਕੰਮ ਕਰ ਰਹੀ ਹਾਂ
11: ਜੇ ਤੁਸੀਂ ਵੀ ਸਕਸੈਸਫੁਲ ਕੈਰੀਅਰ ਬਣਾਉਣਾ ਚਾਹੁੰਦੇ ਹੋ ਤਾਂ ਜੀਡੀ ਕਾਲਜ ਦੇ ਐਸਥੈਟਿਕਸ ਮਸਾਜ ਥੈਰੇਪੀ ਤੇ ਪ੍ਰੋਫੈਸ਼ਨਲ ਮੇਕਅਪ ਪ੍ਰੋਗਰਾਮਸ ਜੁਆਇਨ ਕਰੋ ਨਿਊ ਬੈਚ ਸਟਾਰਟਸ ਫਰੋਮ ਸੈਪਟੈਂਬਰ ਐਲੀਜੀਬਲ ਸਟੂਡੈਂਟਸ ਲਈ ਗਵਰਨਮੈਂਟ ਫੰਡਿੰਗ ਦੇ ਆਪਸ਼ਨ ਵੀ ਅਵੇਲੇਬਲ ਹਨ ਜੀਡੀ ਕਾਲਜ ਯੂਨਿਟ 108-1935-27 ਐਵਨਿਊ ਨਾਰਥ ਈਸਟ ਕਾਲ 587-3 4-9-1-1-1-0
12: ਆਓ ਭਾਜੀ ਚੱਲੀਏ।
13: ਓ ਯਾਰ ਤੇਰੇ ਨਾਲ ਆਉਂ ਤਾਂ ਤੇਰੀ ਗੱਡੀ ਦੀ ਹਾਲਤ ਹੋਰ ਵੀ ਜ਼ਿਆਦਾ ਮਾੜੀ ਲੱਗਦੀ ਆ। ਤੂੰ ਡਾਕਟਰ ਕੋਲ ਜਾ ਤੇ ਗੱਡੀ ਨੂੰ ਭੇਜ ਔਜਲਾ ਆਟੋ ਰਿਪੇਅਰ ਤੇ। ਉਹ ਤੇਰੀ ਗੱਡੀ ਦਾ ਬਿਨਾਂ ਅਪਾਇੰਟਮੈਂਟ ਤੋਂ ਬਿਨਾਂ ਕਿਸੇ ਇੰਤਜ਼ਾਰ ਤੋਂ ਫੁੱਲੀ ਸਿੰਥੈਟਿਕ ਆਇਲ ਚੇਂਜ ਕਰਕੇ ਦੇਣਗੇ, ਨਾਲੇ ਬ੍ਰੇਕ ਸਰਵਿਸ, ਇੰਜਨ ਤੇ ਟ੍ਰਾਂਸਮਿਸ਼ਨ ਪਾਰਟਸ, ਪੂਰਾ ਵਹੀਕਲ ਚੈੱਕਅਪ ਵੀ ਕਰ ਦੇਣਗੇ।
14: ਆਪਣੀ ਗੱਡੀ ਦੀ ਐਕਸਪਰਟ ਕੇਅਰ ਲਈ ਵਿਜ਼ਿਟ ਔਜਲਾ ਆਟੋ ਰਿਪੇਅਰ। ਇਹ ਉਬਰ ਤੇ ਟੈਕਸੀ ਇੰਸਪੈਕਸ਼ਨ ਵੀ ਕਰਦੇ ਹਨ ਅਤੇ ਨਵੇਂ ਪੁਰਾਣੇ ਟਾਇਰਸ ਵੀ ਸਵੈਪ ਕਰਦੇ ਹਨ। ਵਿਜ਼ਿਟ 2020111134 36th Street ਨਾਰਥ ਈਸਟ ਜਾਂ ਕਾਲ 403-412-5500।
15: अपने परिवार लिए एक भरोसेमंद फैमिली डॉक्टर लग रहे हो ता आज ही विजिट करो होली क्रॉस फैमिली मेडिसिन।
16: डॉक्टर एंडी सिंह एमडी इज वेलकमिंग न्यू पेशेंट्स एंड वॉक-इन विजिट्स। फैमिली मेडिसिन दे नाल जॉइंट मसल एंड टेंडन केयर, मेंटल हेल्थ सपोर्ट, क्रॉनिक डिजीज मैनेजमेंट, आयरन, एनर्जी ते माइग्रेन इन्फ्यूजन्स, विमेन्स हेल्थ अते होर कई मेडिकल सर्विसेज अवेलेबल।
15: सेम डे अपॉइंटमेंट्स ते स्टाफ तुहाडी भाषा भी बोलदा है।
16: होली क्रॉस फैमिली मेडिसिन 10601 साउथ पोर्ट रोड यूनिट 101 साउथ वेस्ट।
15: कॉल 403-475-0111।
17: जे रेड एफएम है तुहाडी पसंद ते बसदा है तुहाडे दिल विच, तां हुण ए गल दसो अपने अंदाज विच। 20 सेकंड दा म्यूजिक वाला जिंगल बनाओ या जिंगल दे कैची लिरिक्स भेजो। सेलेक्ट कीते जिंगल रेड एफएम ते प्ले हुंदे रहणगे तुहाडे नां दे नाल। सो माइक चको, जिंगल बनाओ ते दसो दुनिया नूं रेड एफएम तुहाडे लई की है। 15 सितंबर तो पहला अपना जिंगल सबमिट करो contests@redfm.ca ते। रेड एफएम, तुहाडी आवाज, तुहाडी वाइब, तुहाडा जिंगल।
18: रेड एफएम कैलगरी, कैलगरी इस दा मज़ा कुछ होर है।
19: Sunset stories
20: and evening insights
19: on Red FM।
0: ਤੁਸੀਂ ਸੁਣ ਰਹੇ ਹੋ ਜੀ ਦਾ ਈਵਨਿੰਗ ਸ਼ੋਅ ਤੇ ਮੈਂ ਹਾਂ ਤੁਹਾਡਾ ਹੋਸਟ ਮਨਪ੍ਰੀਤ ਸਿੰਘ। ਅੱਜ ਦੇ ਕਾਲ ਇਨ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਕੈਨੇਡਾ ਯੂਕਰੇਨ ਨੂੰ ਪੈਸਾ ਕਾਹਤੋਂ ਭੇਜਦਾ ਰਹਿੰਦਾ। ਵਾਈ ਕੈਨੇਡਾ ਕੀਪਸ ਸੈਂਡਿੰਗ ਮਨੀ ਟੂ ਯੂਕਰੇਨ, ਜਦੋਂ ਕਿ ਜਿਹੜਾ ਕਲੀਅਰ ਜਿਹੜਾ ਮਤ ਹੈ ਇੱਥੋਂ ਦੇ ਲੋਕਾਂ ਦਾ, ਉਹ ਖੁਸ਼ ਨਹੀਂ ਹੈਗੇ ਜਦੋਂ ਪੈਸਾ ਜਾਂਦਾ, ਚਾਹੇ ਕਿਸੇ ਵੀ ਕਮਿਊਨਿਟੀ ਦੇ ਲੋਕ ਹੋਣ। ਜਦੋਂ ਇਸ ਤਰ੍ਹਾਂ ਦੇ ਕੋਈ ਐਲਾਨ ਹੁੰਦੇ ਨੇ ਜਿਵੇਂ ਕਿ ਅੱਜ ਹੋਇਆ ਕੈਲਗਰੀ ਦੇ ਵਿੱਚ $350 million ਦਾ, ਅਤੇ ਜਦੋਂ ਵੀ ਇਸ ਤਰ੍ਹਾਂ ਦੇ ਐਲਾਨ ਸਰਕਾਰ ਕਰਦੀ ਹੈ ਤਾਂ ਜੇ ਤੁਸੀਂ ਉਹਨਾਂ ਦੇ ਕਮੈਂਟਸ ਪੜ੍ਹੋ, ਜੇ ਤੁਸੀਂ ਔਨ ਸਟਰੀਟ ਕਿਸੇ ਨੂੰ ਪੁੱਛੋ ਵੀ, ਤਾਂ ਜ਼ਿਆਦਾਤਰ ਮੈਂ ਕਹਿਣਾ ਕਿ ਲੋਕਾਂ ਦਾ ਇਹ ਜਵਾਬ ਹੁੰਦਾ ਹੈ ਕਿ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹੈਗੇ। ਇੰਨਾ ਪੈਸਾ, ਇੰਨਾ ਟੈਕਸਪੇਅਰਸ ਡਾਲਰਸ ਦਾ ਪੈਸਾ ਜਿਹੜਾ ਆ ਯੂਕਰੇਨ ਦੇ ਵਿੱਚ ਜਾ ਰਿਹਾ, ਅਤੇ ਇੱਕ ਵੱਡੀ ਜਿਹੜੀ ਗੱਲ ਹੈ ਜਿਹਦੇ ਬਾਰੇ ਕੋਈ ਸਵਾਲ ਨਹੀਂ ਉਠਾਉਂਦਾ। ਅੱਛਾ, ਯੂਕਰੇਨ ਦੇ ਵਿੱਚ ਵੀ ਕਰਪਸ਼ਨ ਦੇ ਬਹੁਤ ਮਾਮਲੇ ਨੇ, ਭ੍ਰਿਸ਼ਟਾਚਾਰ ਉੱਥੇ ਬਹੁਤ ਜ਼ਿਆਦਾ ਹੈ, ਅਤੇ ਕਾਫੀ ਜਿਹੜੇ ਅਫੀਸ਼ਲਸ ਨੇ ਉਹਨਾਂ ਨੇ ਜੇਲ੍ਹਾਂ ਵੀ ਕੀਤੀਆਂ ਨੇ, ਸਜ਼ਾਵਾਂ ਵੀ ਉਹਨਾਂ ਨੇ ਦਿੱਤੀਆਂ ਨੇ ਆਪਣੇ ਅਫੀਸ਼ਲਸ ਨੂੰ ਹੀ ਜਿਨ੍ਹਾਂ ਨੇ ਪੈਸਿਆਂ ਦੀ ਦੁਰਵਰਤੋਂ ਕੀਤੀ ਹੈ, ਅਬਿਊਜ਼ ਕੀਤਾ ਪੈਸੇ ਦਾ। ਅਤੇ ਜਦੋਂ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਦੇ ਸਿਸਟਮ 'ਤੇ ਉਹਨਾਂ ਨੂੰ ਖੁਦ ਨੂੰ ਇੰਨਾ ਜ਼ਿਆਦਾ ਭਰੋਸਾ ਨਹੀਂ ਹੈਗਾ, ਅਤੇ ਉਸ ਸਿਸਟਮ ਦੇ ਵਿੱਚ ਤੁਸੀਂ ਇੰਨਾ ਜ਼ਿਆਦਾ ਪੈਸਾ ਭੇਜ ਰਹੇ ਹੋ, ਅਤੇ ਉਹਦੇ ਨਾਲ ਕਾਫੀ ਜਿਹੜੇ ਸਵਾਲ ਨੇ ਰੈਜੀਡੈਂਟਸ ਦੇ, ਵਸਨੀਕਾਂ ਦੇ ਖੜ੍ਹੇ ਹੁੰਦੇ ਨੇ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਅਗਲੇ ਕਾਲਰ ਅੰਮ੍ਰਿਤਪਾਲ ਜੀ ਇਸ ਸਮੇਂ ਸਾਡੇ ਨਾਲ ਕਾਲ 'ਤੇ ਮੌਜੂਦ ਨੇ। ਅੰਮ੍ਰਿਤਪਾਲ ਜੀ, ਸਵਾਗਤ ਹੈ ਜੀ ਤੁਹਾਡਾ ਦਾ ਈਵਨਿੰਗ ਸ਼ੋਅ ਦੇ ਵਿੱਚ।
21: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
21: ਇਹ ਦੇਖੋ ਜੀ, ਇਹ ਟੋਟਲੀ ਅਨਨੈਸੈਸਰੀ ਆ। ਇਹ ਜੇ ਯੂਰੋਪੀਅਨ ਕੰਟਰੀਆਂ ਐਵੇਂ ਉਹਨੂੰ ਪੰਪ ਅਪ ਕਰੀ ਜਾਂਦੀ ਆ ਯੂਕਰੇਨ ਨੂੰ, 4.5 ਸਾਲ ਹੋ ਗਏ। ਇਟਸ ਅ ਵੇਸਟੇਜ ਆਫ ਮਨੀ। ਕੈਨੇਡਾ ਵੀ, ਆਈ ਐਮ ਨੋਟ ਕੈਨੇਡਾ ਵੀ ਪਾਰਟ ਆਫ ਆਪਣੇ, ਫਿਰ ਯੂਕੇ ਆ ਗਿਆ ਜਾਂ ਫਰਾਂਸ ਹੋ ਗਿਆ ਜਾਂ ਜਰਮਨੀ ਹੋ ਗਿਆ। ਹੁਣ ਜਿਹੜੀ ਰਸ਼ੀਆ ਦੀ ਸਿਚੁਏਸ਼ਨ ਆ, ਉਹ ਕਹਿੰਦੇ ਹੁੰਦੇ ਆ ਬਈ ਯੂ ਡੋਂਟ ਨੋਟ, ਬਈ ਲਾਇਨ ਨੂੰ ਕੇਜ ਦੇ ਵਿੱਚ ਪ੍ਰਵੋਕ ਨਾ ਕਰੋ। ਇਹਦਾ ਮਤਲਬ ਅਲਟੀਮੇਟਲੀ ਉਹਦਾ ਜੇ ਉਹ, ਇਫ ਹੀ ਹੈਜ਼ ਨਥਿੰਗ ਟੂ ਲੂਜ਼, ਤੁਹਾਨੂੰ ਪਤਾ ਹੀ ਆ ਵੀ ਉਹਦੇ ਕੋਲ ਨਿਊਕਲੀਅਰ ਵੈਪਨ ਦੀ ਕੈਪੈਸਿਟੀ ਹੈਗੀ ਆ, ਉਹ ਜਿਵੇਂ ਵੀ ਆ, ਮਤਲਬ ਇਹਨਾਂ ਨੂੰ ਕੈਨੇਡਾ ਨੂੰ ਉਹਦੀ ਇਨਸਟੈਡ ਆਫ ਨੈਗੋਸ਼ੀਏਟ ਕਰਨਾ ਚਾਹੀਦਾ ਵੀ ਜਿਹੜੀ ਉਹਨੇ ਸੀਜ਼ ਕਰ ਲਈ ਉਹਦੇ ਵਿੱਚੋਂ ਕੁਛ ਪਰਸੈਂਟ ਉਹਨੇ ਛੱਡਣੀ ਤਾਂ ਹੈ ਨਹੀਂ। ਵੀ ਨੋ ਦੈਟ 4.5 ਸਾਲ ਬਾਅਦ ਕਿਵੇਂ ਸਾਰੀ ਲੈਂਡ ਉਹ ਛੱਡ ਦੂਗਾ, ਠੀਕ ਹੈ ਨਾ ਜੀ, ਜਿਹੜੇ ਸੀਜ਼ ਕੀਤੀ ਆ। ਸੋ ਉਹਦੇ ਇਨਸਟੈਡ ਆਫ ਕੰਪਰੋਮਾਈਜ਼ਿੰਗ, ਉਹਨਾਂ ਨੂੰ ਟੇਬਲ ਤੇ ਬਿਠਾਓ ਦੋਨਾਂ ਕੰਟਰੀਆਂ ਨੂੰ, ਇਨਸਟੈਡ ਆਫ ਫੰਡਿੰਗ ਕਰਕੇ ਕੋਈ ਇਹਦਾ ਰਿਐਲਿਟੀ ਦੇ ਵਿੱਚ ਕੋਈ ਸੋਲੂਸ਼ਨ ਨਿਕਲਣ ਦਾ ਕੋਈ ਮਤਲਬ ਲੱਗਦਾ ਨਹੀਂ ਕੋਈ।
0: ਜੀ ਅੰਮ੍ਰਿਤਪਾਲ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਧੰਨਵਾਦ। ਇੱਕ ਨਾ ਫਿਲਮ ਆਈ ਸੀ, ਜੇ ਤੁਹਾਡਾ ਸਮਾਂ ਲੱਗੇ ਤਾਂ, ਕੁਲਵੀਰ ਜੀ ਵੀ ਸਾਨੂੰ ਮੈਸੇਜ ਭੇਜ ਰਹੇ ਨੇ ਕਿ ਵਟ ਯੂ ਐਕਸਪੈਕਟ ਵੈਨ ਫਸਟ ਵੀ ਹੈਡ drama teachers as PM. Now we have Ponzi scammer as PM and Ukraine had a clown. ਜੀ ਕੁਲਵੀਰ ਜੀ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਸਵਾਲ ਵੀ ਉਠਾਉਂਦਾ ਹੈ, ਸਮੱਸਿਆ ਵੀ ਹੈ ਇੱਕ। ਅੱਛਾ, ਮੈਂ ਫਿਲਮ ਦੀ ਗੱਲ ਕਰ ਰਿਹਾ ਸੀ, ਜੇ ਤੁਹਾਡਾ ਸਮਾਂ ਲੱਗੇ ਤਾਂ ਤੁਸੀਂ ਜ਼ਰੂਰ ਉਹ ਦੇਖਿਓ। ਫਿਲਮ ਦਾ ਨਾਮ ਹੈ ਆਲ ਕੁਆਇਟ ਔਨ ਵੈਸਟਰਨ ਫਰੰਟ। ਇਹ ਫਿਲਮ ਹੈ, ਇਹ ਵਰਲਡ ਵਾਰ ਟੂ ਦੀ ਫਿਲਮ ਉਹਨਾਂ ਨੇ ਬਣਾਈ ਹੈ ਅਤੇ ਇਸ ਫਿਲਮ ਦੇ ਵਿੱਚ ਉਹਨਾਂ ਨੇ ਜਿਹੜਾ ਜਰਮਨੀ ਦਾ ਇੱਕ ਸੋਲਜਰ ਹੈ, ਜਰਮਨੀ ਦਾ ਹੀ ਹੈ, ਹਿਟਲਰ ਵੱਲੋਂ ਹੀ ਲੜ ਰਿਹਾ ਉਹ, ਉਸ ਦੇ ਪਰਸਪੈਕਟਿਵ ਤੋਂ ਉਹਨਾਂ ਨੇ ਫਿਲਮ ਬਣਾਈ ਹੈ ਇਹ, ਅਤੇ ਉਹ ਜੰਗ ਦੀ ਜਿਹੜੀ ਸੱਚਾਈ ਹੈ ਉਹ ਫਿਲਮ ਤੁਹਾਨੂੰ ਦਿਖਾਉਂਦੀ ਹੈ। ਐਟਲੀਸਟ ਜਦੋਂ ਮੈਂ ਦੇਖੀ ਨਾ, ਜਦੋਂ ਲੋਕਾਂ ਦੇ ਧੜ ਉਹਨਾਂ ਦੇ ਸਰੀਰ ਨਾਲੋਂ ਵੱਖ ਹੁੰਦੇ ਨੇ, ਜਦੋਂ ਕਿਸੇ ਦੇ ਸਿਰ 'ਚ ਗੋਲੀ ਵੱਜਦੀ ਹੈ, ਜਿਹੜਾ ਉਹ ਲਹੂ ਨਿਕਲਦਾ, ਜਦੋਂ ਕਿਸੇ ਦੀ ਬਾਂਹ ਕੱਟੀ ਜਾਂਦੀ ਹੈ ਜੰਗ ਦੇ ਵਿੱਚ, ਜਦੋਂ ਕਿਸੇ ਦੀਆਂ ਲੱਤਾਂ ਕੱਟੀਆਂ ਜਾਂਦੀਆਂ ਨੇ, ਜਦੋਂ ਕੋਈ ਬੰਬ ਦੇ ਨਾਲ ਉੱਡ ਜਾਂਦਾ, ਉਹਦੇ ਸਰੀਰ ਦੇ ਥੋੜ੍ਹੇ ਛੋਟੇ ਛੋਟੇ ਟੁਕੜੇ ਰਹਿ ਜਾਂਦੇ ਨੇ ਸਿਰਫ, ਬਸ ਕਿਤੇ ਕਿਸੇ ਪਾਸੇ ਚਰਬੀ ਖਿੰਡੀ ਹੋਈ ਹੈ, ਕਿਸੇ ਪਾਸੇ ਲਹੂ ਖਿੰਡਿਆ ਹੋਇਆ, ਚਿੱਟੀ ਹੱਡੀ ਕਿਸੇ ਦੀ ਸਕਿਨ ਦੇ ਵਿੱਚੋਂ ਨਿਕਲਦੀ ਦਿਖ ਰਹੀ ਹੈ। ਜੰਗ ਜਿਹੜੀ ਹੈ ਬਹੁਤ ਗ੍ਰਾਫਿਕ ਹੁੰਦੀ ਹੈ, ਬਹੁਤ ਭਿਆਨਕ ਚੀਜ਼ ਹੈ ਜੰਗ। ਆਪਾਂ ਬਹੁਤ ਲਾਈਟਲੀ ਇਸ ਸ਼ਬਦ ਨੂੰ ਯੂਜ਼ ਕਰਦੇ ਹਾਂ, ਅਤੇ ਜਿਵੇਂ ਅੰਮ੍ਰਿਤਪਾਲ ਜੀ ਨੇ ਕਿਹਾ ਕਿ ਇਸ ਜੰਗ ਦਾ ਨਿਪਟਾਰਾ ਹੋਣਾ ਚਾਹੀਦਾ ਜਿਵੇਂ ਵੀ ਹੋਵੇ। ਜਦੋਂ ਤੁਸੀਂ ਕੈਰੀ ਔਨ ਕਰਦੇ ਹੋ ਕਿਸੇ ਜੰਗ ਦੇ ਨਾਲ, ਤੁਸੀਂ ਤੁਹਾਡੇ ਮਨ ਦੇ ਵਿੱਚ ਹੈ ਹੀ ਨਹੀਂ ਵੀ ਤੁਸੀਂ ਸੋਲਿਊਸ਼ਨ ਇਹਦਾ ਕਰਨਾ, ਅਤੇ ਚਾਹੇ ਉਹ ਸਾਹਮਣੇ ਵਾਲਾ, ਉਹ ਰਸ਼ੀਆ ਵੀ ਇੱਕੋ ਜੀ, ਇਹ ਇੱਕੋ ਥਾਲੀ ਦੇ ਚੱਟੇ ਬੱਟੇ ਨੇ, ਅਤੇ ਉਹ ਵੀ ਨਹੀਂ ਸਮਝੌਤਾ ਕਰਕੇ ਰਾਜ਼ੀ, ਇਹ ਵੀ ਨਹੀਂ ਰਾਜ਼ੀ। ਅਤੇ ਜਦੋਂ ਦੋਨੇ ਨਹੀਂ ਰਾਜ਼ੀ ਹੈਗੇ, ਜਿਹੜੇ ਉੱਥੇ ਮਰ ਰਹੇ ਨੇ ਲੋਕ, ਉਹਨਾਂ ਦੇ ਲਈ ਜੰਗ ਦੀ ਸੱਚਾਈ ਜਿਹੜੀ ਆ ਉਹ ਬਹੁਤ ਬਹੁਤ ਭਿਆਨਕ ਹੈ। ਸਤਨਾਮ ਸਿੰਘ ਸਾਨੂੰ ਮੈਸੇਜ ਕਰ ਰਹੇ ਨੇ ਜੀ, ਨੀਡਸ ਮੋਰ ਮਨੀ ਬਿਕੋਜ਼ ਵੀ ਆਰ ਆਲਸੋ ਐਟ ਵਾਰ ਵਿਦ ਵਰਲਡ ਸੁਪਰ ਪਾਵਰ। ਬਿਲਕੁਲ, ਐਬਸੋਲੂਟਲੀ, ਆਪਣਾ ਟ੍ਰੇਡ ਵਾਰ ਚੱਲ ਰਹੀ ਹੈ ਜੀ, ਅਤੇ ਆਪਾਂ ਨੂੰ ਖੁਦ ਨੂੰ ਬਹੁਤ ਇਸ ਚੀਜ਼ ਦੀ ਲੋੜ ਹੈ। ਐਨਮੀ ਐਟ ਦਾ ਗੇਟਸ ਵਰਸ ਐਗਜੈਕਟਲੀ ਸੇਮ ਬਾਈ ਜੀ ਮੂਵੀ। ਜੀ ਜੀ ਜੀ, ਐਨਮੀ ਐਟ ਦਾ ਗੇਟਸ, ਜੀ ਜੀ ਜੀ ਬਿਲਕੁਲ, ਉਹ ਵੀ ਬਹੁਤ ਕਮਾਲ ਦੀ ਫਿਲਮ ਹੈ। ਅਤੇ ਇਸ ਤਰ੍ਹਾਂ ਦੀ ਫਿਲਮਾਂ ਜਿਹੜੀਆਂ ਨੇ ਉਹ ਚਾਨਣਾ ਪਾਉਂਦੀਆਂ ਨੇ ਸਾਨੂੰ, ਅਤੇ ਅਕਸਰ ਜਾਣੂ ਕਰਵਾਉਂਦੀਆਂ ਨੇ ਕਿ ਇਹ ਜਿਹੜੀ ਜੰਗ ਹੈ ਇਹ ਬਹੁਤ ਭਿਆਨਕ ਹੁੰਦੀ ਹੈ, ਇਹਦੇ ਸਿੱਟੇ ਬਹੁਤ ਭਿਆਨਕ ਨੇ, ਅਤੇ ਇਹਨੂੰ ਇੰਨਾ ਲਾਈਟਲੀ ਜਿਹੜਾ ਹੈ ਉਹ ਨਹੀਂ ਵਰਤਿਆ ਜਾਣਾ ਚਾਹੀਦਾ। ਅੱਛਾ, ਇਸ ਨਾਲ ਹੀ ਸਾਡਾ ਕਾਲ ਇਨ ਸੈਗਮੈਂਟ ਜਿਹੜਾ ਹੈ ਜੀ ਅੱਜ ਦਾ, ਉਹ ਇੱਥੇ ਕਰਦੇ ਹਾਂ ਸਮਾਪਤ। ਆਪ ਸਭ ਦਾ ਕਾਲ ਕਰਨ ਦੇ ਲਈ, ਮੈਸੇਜ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਹੁਣ ਤੋਂ ਚੰਦ ਮਿੰਟਾਂ ਦੇ ਵਿੱਚ ਸਾਡੇ ਨਾਲ ਫੋਨ ਕਾਲ 'ਤੇ ਹੋਣਗੇ, ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਤਾਜ਼ਾ ਖਬਰਾਂ ਲੈ ਕੇ ਪੰਜਾਬ ਤੋਂ ਸਾਡੇ ਰਿਪੋਰਟਰ ਸਾਥੀ ਕੁਲਵਿੰਦਰ ਸਿੰਘ ਜੀ।
1: ਮੈਂ ਤਾਂ ਕੇਅਰ ਆਪਟੀਕਲ ਤੋਂ ਨਵੀਆਂ ਅੰਕਾਂ ਬਣਵਾਉਣੀਆਂ।
12: ਉਹ ਤਾਂ ਮੈਨੂੰ ਵੀ ਅੱਖਾਂ ਟੈਸਟ ਕਰਾਉਣ ਲਈ ਆਪਣੇ ਨਾਲ ਕੇਅਰ ਆਪਟੀਕਲ ਲੈ ਚੱਲੀ।
22: ਮਮਾ, ਮੈਨੂੰ ਵੀ ਕੇਅਰ ਆਪਟੀਕਲਸ ਤੋਂ ਗਲਾਸਸ ਤੇ ਨਾਈਸ ਫਰੇਮ ਲੈ ਦੋ।
23: ਬੱਚੇ ਵੱਡੇ ਅਤੇ ਬਜ਼ੁਰਗ ਸਾਰਿਆਂ ਦੇ ਲਈ ਕੇਅਰ ਆਪਟੀਕਲ ਦੇ ਕੋਲ ਫਰੇਮਸ ਦੀ ਵੱਡੀ ਵੈਰਾਇਟੀ ਅਵੇਲੇਬਲ ਹੈ। ਬ੍ਰਾਂਡਡ ਫਰੇਮਸ ਦੀ ਲਾਰਜ ਕਲੈਕਸ਼ਨ, 19 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਵਾਲਿਆਂ ਦਾ ਆਈ ਐਗਜ਼ਾਮ ਬਿਲਕੁਲ ਮੁਫਤ। ਡਾਇਰੈਕਟ ਬਿਲਿੰਗ ਟੂ ਇੰਸ਼ੋਰੈਂਸ। ਕਾਲ ਕੇਅਰ ਆਪਟੀਕਲ 403-605-6300। ਤੁਹਾਡੀ ਸੇਫਟੀ ਸਾਡਾ ਵਿਸ਼ਵਾਸ।
24: ਤੁਹਾਨੂੰ ਤਾਂ ਨਾ ਨਿੰਮੀ ਦੇ ਵਿਆਹ ਦੀ ਕੋਈ ਫਿਕਰ ਹੀ ਹੈ ਨਹੀਂ।
25: ਕਿਉਂ? ਮੇਰੀ ਧੀ ਦਾ ਵਿਆਹ ਮੈਨੂੰ ਗੋਡੇ ਗੋਡੇ ਚ ਹੈ।
24: ਬਸ ਮਜ਼ਾਕ ਹੀ ਸੁਝਦਾ ਤੁਹਾਨੂੰ। ਹਾਲ ਬੁੱਕ ਕਰ ਲਿਆ?
25: ਕਰ ਲਿਆ।
24: ਕੇਟਰਿੰਗ ਦਾ ਕੀ ਬਣਿਆ?
25: ਉਹ ਵੀ ਹੋ ਗਈ।
24: ਤੇ ਡੀਜੇ?
25: ਕਰਤਾ।
24: ਡੈਕੋਰੇਸ਼ਨਸ ਤਾਂ ਪੱਕਾ ਭੁੱਲ ਗਏ ਹੋਣੇ।
25: ਉਹ ਵੀ ਹੋ ਗਈ।
24: ਹਾਏ ਸੱਚੀ?
25: ਹੋਰ ਕੀ, ਰਿਓ ਬੈਂਕਵੈਟ ਵਾਲਿਆਂ ਨੂੰ ਕਾਲ ਕਰਤੀ ਤੇ ਹਾਲ, ਕੇਟਰਿੰਗ, ਡੀਜੇ ਐਂਡ ਡੈਕੋਰੇਸ਼ਨ ਸਾਰਾ ਕੁਝ ਡਨ ਹੈ।
26: ਰਿਓ ਬੈਂਕਵੈਟ ਹਾਲ ਤੇ ਤੁਸੀਂ 100 to 1500 ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। ਬੁੱਕ ਕਰਨ ਲਈ ਕਾਲ 403-633-2000-403-633-2000। ਰਿਓ ਬੈਂਕਵੈਟ ਹਾਲ, 2850 ਹੋਪਵੈਲ ਪਲੇਸ, ਨਾਰਥ ਈਸਟ, ਪੁਰਾਣੇ ਪ੍ਰਿੰਸੈਸ ਆਟੋ ਵਾਲੀ ਬਿਲਡਿੰਗ।
27: ਇਸ ਸ਼ਨੀਵਾਰ 1 to 4 ਤੱਕ ਰੈਡ ਐਫ ਐਮ ਹੋਵੇਗਾ ਲਾਈਵ ਔਨ ਲੋਕੇਸ਼ਨ ਸੈਡਲ ਕ੍ਰੈਸਟ ਲਿਵਿੰਗ ਤੇ। ਵਿਜ਼ਿਟ 95 ਸੈਡਲ ਕ੍ਰੈਸਟ ਸਰਕਲ, ਨਾਰਥ ਈਸਟ। ਸੀ ਯੂ ਦੇਅਰ।
28: ਬੌਮਬ ਟੂਲਸ ਲੈ ਕੇ ਆਏ ਹਨ ਡਿਵਾਲਟ ਸਪੈਸ਼ਲ ਇਵੈਂਟ ਕੈਲਗਰੀ ਵਿੱਚ, ਸਿਰਫ ਇੱਕ ਦਿਨ ਲਈ, ਫ੍ਰਾਈਡੇ 11 ਸਤੰਬਰ ਨੂੰ। ਡਿਵਾਲਟ ਤੇ ਕਾਰਡਲੈਸ ਟੂਲਸ, ਹੈਂਡ ਟੂਲਸ ਤੇ ਐਕਸੈਸਰੀਜ਼ ਤੇ ਅਮੇਜ਼ਿੰਗ ਡੀਲਸ ਅਤੇ ਫ੍ਰੀ ਗਿਫਟਸ।
27: ਡਿਵਾਲਟ 20 volt ਕਾਰਡਲੈਸ ਟੂਲਸ ਤੇ $299 ਜਾਂ ਇਸ ਤੋਂ ਵੱਧ ਸਪੈਂਡ ਕਰੋ ਅਤੇ ਲਓ ਡਿਵਾਲਟ 20 volt ਮੈਕਸ 5 amps ਬੈਟਰੀ ਬਿਲਕੁਲ ਫ੍ਰੀ। ਡਿਵਾਲਟ 60 volt ਕਾਰਡਲੈਸ ਟੂਲਸ ਤੇ $749 ਜਾਂ ਇਸ ਤੋਂ ਵੱਧ ਸਪੈਂਡ ਕਰੋ ਅਤੇ ਲਓ ਡਿਵਾਲਟ 9 amps ਫਲੈਕਸ ਵੋਲਟ ਬੈਟਰੀ ਫ੍ਰੀ।
28: ਡਿਵਾਲਟ 10 ਲੇ ਫੈਟ ਮੈਕਸ ਅਰਵਿੰਦ ਜਾਂ ਲਿਨੋਕਸ ਹੈਂਡ ਟੂਲਸ ਅਤੇ ਐਕਸੈਸਰੀਜ਼ ਤੇ $299 या ਵੱਧ ਸਪੈਂਡ ਕਰੋ ਅਤੇ ਲਓ ਫ੍ਰੀ 100 ਪੀਸ ਇੰਪੈਕਟ ਰੈਡੀ ਸਕ੍ਰੂ ਡਰਾਈਵਿੰਗ ਬਿਟ ਸੈਟ ਵਿਦ ਟਫ ਕੇਸ ਜਾਂ VR ਫਰੇਮਿੰਗ ਲੈਦਰ ਪਾਊਚ।
27: ਫ੍ਰਾਈਡੇ ਸਪਟੈਂਬਰ 11th ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੌਮ ਟੂਲਸ ਕੈਲਗਰੀ ਸਟੋਰ ਤੇ ਜਰੂਰ ਪਹੁੰਚੋ।
28: ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਟੂਲਸ ਸੇਲ ਤੇ ਹਨ। ਲਿਮਿਟਿਡ ਕੁਆਂਟੀਟੀਜ਼ ਵਾਈਲ ਸਪਲਾਈਜ਼ ਲਾਸਟ।
27: ਡੀਵਾਲਟ ਸਪੈਸ਼ਲ ਇਵੈਂਟ ਫ੍ਰਾਈਡੇ ਸਪਟੈਂਬਰ 11th ਬੌਮ ਟੂਲਸ ਕੈਲਗਰੀ। ਬੌਮ ਟੂਲਸ, ਬਿਲਡ ਔਨ ਸਰਵਿਸ, ਡਰਿਵਨ ਬਾਈ ਵੈਲਿਊ।
2: Unwind and engage.
3: Your evening conversations start right here on Red FM.
0: ਸਾਡੇ ਨਾਲ ਕਾਲ ਤੇ ਮੌਜੂਦ ਨੇ ਕੁਲਵਿੰਦਰ ਜੀ। ਕੁਲਵਿੰਦਰ ਜੀ, ਸਵਾਗਤ ਹੈ ਜੀ ਤੁਹਾਡਾ ਦਾ ਈਵਨਿੰਗ ਸ਼ੋਅ ਦੇ ਵਿੱਚ।
4: ਜੀ ਧੰਨਵਾਦ ਮਨਪ੍ਰੀਤ ਜੀ।
0: ਜੀ, ਪਹਿਲੀ ਖਬਰ ਇਸ ਸਮੇਂ ਆ ਰਹੀ ਹੈ ਪੰਜਾਬ ਤੋਂ ਕਿ DA ਦੇ ਉੱਤੇ ਪੰਜਾਬ ਸਰਕਾਰ ਨੂੰ ਕਾਫੀ ਫਟਕਾਰ ਲੱਗੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਤੁਰੰਤ ਪੈਰਵੀ ਕਰਨ ਦੀ ਹਦਾਇਤ ਵੀ ਦਿੱਤੀ ਗਈ ਹੈ ਜੀ।
4: ਦੇਖੋ, DA ਨੂੰ ਲੈ ਕੇ ਜਿਹੜਾ ਹਾਈ ਕੋਰਟ ਦੇ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਵਿੱਚ ਤੁਸੀਂ DA ਦੋ, ਭਾਵ 3 ਅਗਸਤ ਤੱਕ DA ਦੇਣਾ ਸੀ, ਫਿਰ ਉਹ ਨਹੀਂ ਦਿੱਤਾ ਗਿਆ ਤੇ ਅੱਜ ਜਦੋਂ ਅਦਾਲਤ ਦੇ ਵਿੱਚ ਜਿਹੜੀ ਪੇਸ਼ੀ ਸੀ ਤਾਂ ਉਸ ਵੇਲੇ ਜਿਹੜਾ ਅਦਾਲਤ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ ਹੋਇਆਂ ਸੁਪਰੀਮ ਕੋਰਟ ਜਿਹੜੇ ਆ ਤੁਸੀਂ ਪਹੁੰਚੇ ਹੋ ਤੇ ਉੱਥੇ ਤੁਸੀਂ ਜਿਹੜੇ ਆ ਉਹ ਤਰੁੱਪੀਆਂ ਜਿਹੜੀਆਂ ਨੇ ਉਹ ਆਪਣੀਆਂ ਹਜੇ ਤੱਕ ਨਹੀਂ ਸੋਧੀਆਂ ਤੇ ਤੁਸੀਂ ਅਦਾਲਤ ਦੇ ਨਾਲ ਖੇਡ ਖੇਡ ਰਹੇ ਹੋ, ਇਸ ਤਰੀਕੇ ਦੇ ਸ਼ਬਦ ਜਿਹੜੇ ਆ ਪੰਜਾਬ ਸਰਕਾਰ ਦੇ ਖਿਲਾਫ਼ ਵਰਤੇ ਗਏ ਤੇ ਉਹਨਾਂ ਨੇ ਕਿਹਾ ਕਿ ਤੁਰੰਤ ਤੁਸੀਂ ਆਪਣੀ ਜਿਹੜੀ ਆ ਜੋ ਵੀ ਕਾਮੀਆਂ ਹੈਗੀਆਂ ਨੇ ਉਹਨੂੰ ਪੂਰੀਆਂ ਕਰਕੇ ਜਾਂ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਆਪਣੀ ਸੁਣਵਾਈ ਕਰਵਾਓ ਜਾਂ ਫਿਰ ਜਿਹੜਾ ਉਹ DA ਜਿਹੜਾ ਉਹ 2-10 ਦਿਨ ਦਾ ਸਮਾਂ ਜਿਹੜਾ ਉਹਨਾਂ ਦੇ ਵੱਲੋਂ ਦਿੱਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਦੇ ਵਕੀਲਾਂ ਨੇ ਆਪਣਾ ਪੱਖ ਰੱਖਿਆ ਜੀ, ਕਹਿੰਦੇ 90 ਦਿਨ ਦਾ ਸਮਾਂ ਹੁੰਦਾ, ਉਹ ਕਹਿੰਦੇ 90 ਦਿਨ ਦਾ ਸਮਾਂ ਹੁੰਦਾ ਪਰ ਜਿਹੜੇ ਅਦਾਲਤ ਦੇ ਹੁਕਮ ਨੇ ਉਹਨਾਂ ਨੂੰ ਤੁਸੀਂ ਜਿਹੜਾ ਨਹੀਂ ਟਾਲ ਸਕਦੇ ਇਸ ਤਰੀਕੇ ਦੇ ਨਾਲ, ਤਾਂ 10 ਦਿਨ ਦਾ ਸਮਾਂ ਜਿਹੜਾ ਜੀ ਪੰਜਾਬ ਸਰਕਾਰ ਨੂੰ ਦਿੱਤਾ ਗਿਆ
0: ਜੀ। ਤੇ ਜਿਹੜਾ ਗੁਲਜ਼ਾਰ ਸਿੰਘ ਵਾਲਾ ਮਾਮਲਾ ਹੈ ਉਹਦੇ ਵਿੱਚ ਸਾਬਕਾ ਜਿਹੜੇ CM ਨੇ ਆਪਣੇ ਚਾਂਜੀ ਸਿੰਘ ਚੰਨੀ ਉਹਨਾਂ ਨੇ CBI ਜਾਂਚ ਤੇ ਵਿੱਤ ਮੰਤਰੀ ਚੀਮਾ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਜੀ।
4: ਦੇਖੋ, ਚਰਜੀ ਚੰਨੀ ਦੀ ਹੁਣ ਦਾ ਇੱਕ ਜਿਹੜਾ ਵਫਦ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਉਹ ਰਾਜਪਾਲ ਨੂੰ ਮਿਲ ਕੇ ਆਉਂਦਾ, ਉੱਥੇ ਪੱਤਰ ਦਿੱਤਾ ਜਾਂਦਾ ਤੇ ਜਿਹੜੇ ਜਿਹੜਾ ਗੁਲਜ਼ਾਰ ਸਿੰਘ ਦਾ ਕੇਸ ਹੈਗਾ ਉਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾਂਦੀ ਹੈ ਤੇ ਇਸ ਮਾਮਲੇ ਦੀ ਜਿਹੜੀ ਹੈ ਜੋ ਵੀ ਵਾਪਰ ਰਿਹਾ ਪੰਜਾਬ ਦੇ ਵਿੱਚ ਇਸਦੀ CBI ਜਾਂਚ ਦੀ ਵੀ ਮੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਤਾਂ ਚਰਜੀਤ ਚੰਨੀ ਕੱਲ ਜਿਹੜਾ ਦੇਰ ਸ਼ਾਮ ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਨਾਲ ਵੀ ਜਿਹੜਾ ਉਹ ਦੁੱਖ ਸਾਂਝਾ ਕਰਨ ਦੇ ਲਈ ਗਏ ਸੀ ਤੇ ਉੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਬਿਲਕੁਲ ਪਰਿਵਾਰ ਦੇ ਨਾਲ ਹਾਂ ਜਦੋਂ ਤੱਕ ਪਰਿਵਾਰ ਲੜਾਈ ਲੜੇਗਾ ਜੀ।
0: ਜੀ ਬਿਲਕੁਲ, ਤੇ ਆਪ ਦੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਗੁਲਜ਼ਾਰ ਸਿੰਘ ਦੇ ਘਰ ਜਾ ਰਹੇ BJP ਪ੍ਰਧਾਨ ਤੇ ਆਗੂਆਂ ਨੂੰ ਰੋਕਿਆ ਜੀ।
4: ਦੇਖੋ, ਕੱਲ ਜਿਹੜਾ BJP ਦੇ ਪ੍ਰਧਾਨ ਕੇਵਲ ਢਿੱਲੋਂ ਅਤੇ ਮਨਪ੍ਰੀਤ ਬਾਦਲ, ਸੁਨੀਲ ਜਾਖੜ ਤੇ ਤਮਾਮ ਜਿਹੜੇ ਲੀਡਰ ਸੀ ਉੱਥੇ ਦੇ ਲੋਕਲ ਉਹ ਕੱਲ ਜਿਹੜਾ ਜੀ ਉਹ ਗੁਲਜ਼ਾਰ ਸਿੰਘ ਦੇ ਘਰ ਜਾਣਾ ਚਾਹੁੰਦੇ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਜਿਹੜਾ ਉਹਨਾਂ ਨੂੰ ਘੇਰਿਆ ਗਿਆ, ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਦੀ ਗੱਡੀਆਂ ਨੂੰ ਅੱਗੇ ਹੋ ਕੇ ਰੋਕਿਆ ਗਿਆ ਤੇ ਇਸ ਤਰੀਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਕੱਲ ਦੇਖਣ ਨੂੰ ਮਿਲੀਆਂ ਤੇ ਪੁਲਿਸ ਦੇ ਵੱਲੋਂ ਵੀ ਦੱਸਿਆ ਜਾਂਦਾ ਕਿ ਕਾਫੀ ਭਾਰੀ ਨਾਕੇਬਾਰੀ ਨਾਕੇ ਜਿਹੜੇ ਲਗਾਏ ਗਏ ਸੀ ਪਿੰਡ ਦੇ ਵਿੱਚ ਆਉਣ ਜਾਣ ਤੋਂ ਰੋਕਿਆ ਜਾ ਰਿਹਾ ਸੀ। ਤਾਂ ਜਾਖੜ ਹੁਣਾਂ ਦੀ ਜਿਹੜੀ ਆ ਬਹਿਸ ਵੀ ਹੁੰਦੀ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਦਿਖਾਈ ਦਿੰਦੀ ਹੈ ਤੇ ਕੱਲ ਜਿਹੜੇ ਕਹਿਣਾ ਜਾਵੇ ਕਿ ਭਾਜਪਾ ਦੇ ਇਹ ਤਮਾਮ ਲੀਡਰ ਨੇ ਜਿਹੜੇ ਕਿ ਵੱਡੇ ਆਗੂ ਮੰਨੇ ਜਾਂਦੇ ਆ ਭਾਜਪਾ ਦੇ, ਉਹਨਾਂ ਦੇ ਵੱਲੋਂ ਜਿਹੜੀ ਆ ਮੁਲਾਕਾਤ ਕੱਲ ਗੁਲਜ਼ਾਰ ਸਿੰਘ ਦੇ ਪਰਿਵਾਰ ਨੇ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਇਹ ਮੰਗ ਕੀਤੀ ਜਾ ਰਹੀ ਹੈ ਕਿ FIR ਦੇ ਵਿੱਚ ਨਾਮ ਜਿਹੜਾ ਹੈ ਜੀ ਉਹ ਦਰਜ ਕੀਤਾ ਜਾਏ ਹਰਪਾਲ ਚੀਮਾ ਦਾ, ਕਿਉਂਕਿ ਉਸ ਮਾਮਲੇ ਦੀ ਗੁਲਜ਼ਾਰ ਸਿੰਘ ਦੀ ਵੀਡੀਓ ਜਿਹੜੀ ਆ ਉਹ ਹੈਗੀ ਜਿਹਦੇ ਵਿੱਚ ਉਹ ਹਰਪਾਲ ਸਿੰਘ ਚੀਮਾ ਦਾ ਨਾਮ ਜਿਹੜਾ ਉਹ ਲੈਂਦਾ ਹੈਗਾ ਜੀ।
0: ਜੀ ਬਿਲਕੁਲ, ਤੇ ਪਹਿਲੀ ਵਾਰ ਪੰਜਾਬ BJP ਦੇ ਦਫ਼ਤਰ ਪਹੁੰਚਦੇ ਨੇ ਰਾਘਵ ਚੱਡਾ ਤੇ ਸੰਦੀਪ ਪਾਠਕ ਤੇ ਨਸ਼ਾ ਮੁਕਤੀ ਯਾਤਰਾ ਦੀ ਵੀ ਉਹਨਾਂ ਨੇ ਰਣਨੀਤੀ ਬਣਾਉਣ ਦੀ ਜਿਹੜੀ ਖ਼ਬਰ ਹੈ ਉਹ ਸਾਹਮਣੇ ਆਈ ਹੈ ਜੀ।
4: ਦੇਖੋ, ਨਸ਼ਾ ਮੁਕਤ ਯਾਤਰਾ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਕੱਢੀ ਜਾਣੀ ਹੈਗੀ ਆ, ਉਸਦੀ ਰਣਨੀਤੀ ਜਾਂ ਉਸਦੀ ਸਟ੍ਰੈਟਜੀ ਜਿਹੜੀ ਆ ਕੱਲ BJP ਦੇ ਪੰਜਾਬ ਦੇ ਦਫ਼ਤਰ ਦੇ ਵਿੱਚ ਬਣਾਈ ਗਈ। ਤਾਂ ਪਹਿਲੀ ਵਾਰ ਜਿਹੜੇ ਆ ਆਮ ਆਦਮੀ ਪਾਰਟੀ ਛੱਡ ਕੇ ਜਿਹੜੇ ਰਾਜ ਸਭਾ ਮੈਂਬਰ ਗਏ ਜਿਹਨਾਂ ਦੇ ਵਿੱਚ ਰਾਘਵ ਚੱਡਾ, ਸੰਦੀਪ ਪਾਠਕ ਬੜੇ ਅਹਿਮ ਨਾਂ ਸੀ, ਤਾਂ ਕੱਲ ਉਹ ਜਿਹੜੇ ਆ ਜੀ ਭਾਜਪਾ ਦੇ ਦਫ਼ਤਰ ਪਹੁੰਚਦੇ ਨੇ ਤੇ ਮੱਥਾ ਟੇਕ ਕੇ ਨਮਸਕਾਰ ਕਰਕੇ ਜਿਹੜਾ ਭਾਜਪਾ ਦਫ਼ਤਰ ਦੇ ਅੰਦਰ ਵੜਦੇ ਆ। ਕੱਲ ਦੀ ਜਿਹੜੀ ਮੀਟਿੰਗ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਨਸ਼ਾ ਮੁਕਤ ਯਾਤਰਾ ਜਿਹੜੀ ਉਹ ਕੱਢੀ ਜਾਣੀ ਹੈ ਭਾਈ ਭਾਰੇ ਵੱਲੋਂ, ਉਸਦੀ ਸਟ੍ਰੈਟੇਜੀ ਤਿਆਰ ਕੀਤੀ ਗਈ ਹੈ। ਉਸ ਮੀਟਿੰਗ ਦੇ ਵਿੱਚ ਜਿਹੜਾ ਉਹ ਪਹਿਲੀ ਵਾਰ ਰਾਘਵ ਚੱਡਾ ਤੇ ਸੰਦੀਪ ਪਾਠਕ ਜਿਹੜੇ ਆ ਉਹ ਸ਼ਾਮਿਲ ਹੋਏ। ਦੱਸਿਆ ਜਾ ਰਿਹਾ ਕਿ ਉਹ ਮੁੱਖ ਚਿਹਰਿਆਂ ਦੇ ਵਿੱਚ ਵੀ ਇਸ ਯਾਤਰਾ ਦੇ ਹੋਣਗੇ। ਹਾਲਾਂਕਿ ਚਰਚਾਵਾਂ ਜਿਹੜੀਆਂ ਨੇ ਉਹ ਇਹ ਵੀ ਹੈਗੀਆਂ ਨੇ ਕਿ ਪੀਐਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਜਿਹੜਾ ਦੌਰਾ ਵੀ ਹੈ ਇਹ ਇਹਨਾਂ ਇਸ ਯਾਤਰਾ ਦੇ ਦਰਮਿਆਨ ਉਹ ਪੰਜਾਬ ਦੇ ਵਿੱਚ ਲੱਗ ਸਕਦਾ ਜੀ।
0: ਜੀ, ਤੇ ਗੁਲਜ਼ਾਰ ਸਿੰਘ ਦੇ ਪਰਿਵਾਰ ਦੇ ਵੱਲੋਂ ਵੀ ਜਿਹੜੀ ਹਰਪਾਲ ਸਿੰਘ ਜੀ ਦੀ ਗ੍ਰਿਫਤਾਰੀ ਹੈ ਉਸ ਦੀ ਮੰਗ ਕੀਤੀ ਗਈ ਹੈ ਜੀ।
4: ਦੇਖੋ, ਜਿਹੜਾ ਗੁਲਜ਼ਾਰ ਸਿੰਘ ਦਾ ਪਰਿਵਾਰ ਜਿਸ ਦਿਨ ਸੰਸਕਾਰ ਕੀਤਾ ਗਿਆ ਉਸ ਦਿਨ ਲਗਾਤਾਰ ਲੋਕ ਕਹਿੰਦੇ ਰਹੇ, ਪਿੰਡ ਦੇ ਲੋਕਾਂ ਦੇ ਵੱਲੋਂ ਲੱਕੜਾਂ ਚੁੱਕ ਕੇ ਉੱਥੇ ਤੋਂ ਲੈ ਗਏ ਤੇ ਪਾਣੀ ਤੱਕ ਪਾ ਦਿੱਤਾ ਗਿਆ ਤੇ ਧੱਕੇ ਦੇ ਨਾਲ ਦਬਾਅ ਪਾ ਕੇ ਜਿਹੜਾ ਉਹ ਪ੍ਰਸ਼ਾਸਨ ਸੰਸਕਾਰ ਕਰ ਰਿਹਾ। ਪਰ ਉਸ ਵੇਲੇ ਜਿਹੜਾ ਸੰਸਕਾਰ ਕਰ ਦਿੱਤਾ ਗਿਆ ਤੇ ਜਿਹੜਾ ਗੁਲਜ਼ਾਰ ਸਿੰਘ ਦਾ ਪੁੱਤਰ ਸੀ ਉਹਦਾ ਬਿਆਨ ਵੀ ਆਇਆ ਕਿ ਸਾਡੇ ਤੇ ਕੋਈ ਦਬਾਅ ਨਹੀਂ ਹੈ। ਪਰ ਕੱਲ ਜਿਹੜਾ ਜੀ ਗੁਲਜ਼ਾਰ ਸਿੰਘ ਦੇ ਤਮਾਮ ਪਰਿਵਾਰ ਦੀ ਸਾਰੇ ਪਰਿਵਾਰ ਜੀਆਂ ਦੀ ਇਕੱਠੇ ਬੈਠ ਕੇ ਜਿਹੜੀ ਇੱਕ ਵੀਡੀਓ ਆਉਂਦੀ ਹੈ ਤੇ ਉਹ ਦੱਸਦੇ ਆ ਕਿ ਜੀ ਕਿਸ ਤਰੀਕੇ ਦੇ ਨਾਲ ਝਾਂਸਾ ਦੇ ਕੇ ਅਤੇ ਦਬਾਅ ਪਾ ਕੇ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਸੰਸਕਾਰ ਕਰਾਇਆ ਗਿਆ ਤੇ ਇਹ ਸਾਰਾ ਕੁਝ ਬੁਲਵਾਇਆ ਸਾਡੇ ਤੋਂ ਗਿਆ ਤੇ ਉਹਨਾਂ ਨੇ ਕਿਹਾ ਜੀ ਅਸੀਂ ਫੁੱਲ ਤੇ ਨਹੀਂ ਪਾਵਾਂਗੇ ਤੇ ਨਾ ਹੀ ਭੋਗ ਪਾਵਾਂਗੇ ਉਦੋਂ ਤੱਕ ਜਦੋਂ ਤੱਕ ਜਿਹੜਾ ਹੈ ਜਿਹਨਾਂ ਵਿਅਕਤੀਆਂ ਦਾ ਨਾਮ ਜਿਹੜਾ ਗੁਲਜ਼ਾਰ ਸਿੰਘ ਨੇ ਖੁਦ ਆਪਣੀ ਜ਼ਬਾਨ ਤੋਂ ਲਿਆ ਹੈਗਾ, ਜਿਹਨਾਂ ਦੇ ਵਿੱਚ ਹਰਪਾਲ ਚੀਮਾ ਦਾ ਨਾਮ ਵੀ ਹੈਗਾ, ਜਦੋਂ ਤੱਕ ਉਹਨਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ, ਉਦੋਂ ਤੱਕ ਜਿਹੜਾ ਜੀ ਅਸੀਂ ਇਹ ਜਿਹੜੀਆਂ ਅੰਤਿਮ ਰਸਮਾਂ ਨਾ ਰਸਮਾਂ ਨੇ ਇਹ ਵੀ ਜਿਹੜੀਆਂ ਨਹੀਂ ਕਰਾਂਗੇ ਜੀ।
0: ਜੀ ਬਿਲਕੁਲ, ਤੇ CJP ਦੀ ਜਿਹੜੀ ਟੀਮ ਹੈ ਉਹਨਾਂ ਨੇ ਪੰਜਾਬ ਦੇ ਸਕੂਲਾਂ ਦਾ ਦੌਰਾ ਕੀਤਾ ਜੀ, ਕਾਕਰੋਚ ਜਨਤਾ ਪਾਰਟੀ ਵਾਲਿਆਂ ਨੇ।
4: ਕਾਕਰੋਚ ਜਨਤਾ ਪਾਰਟੀ ਦੇ ਜਿਹੜੇ ਸੌਰਵ ਦਾਸ ਨੇ ਤੇ ਇੱਕ ਹੋਰ ਇੱਕ ਮਹਿਲਾ ਲੀਡਰ ਆ, ਉਹਨਾਂ ਦੇ ਵੱਲੋਂ ਜਿਹੜੇ ਜੀ ਕੱਲ ਸਕੂਲ ਆਫ ਐਮੀਨੈਂਸ ਦੇ ਕਈ ਦੱਸਿਆ ਜਾਂਦਾ ਕਿ ਦੋ ਸਕੂਲ ਸੀ ਤੇ ਦੋ ਇੱਕ ਸਰਕਾਰੀ ਸੈਕੰਡਰੀ ਜਿਹੜਾ ਸਕੂਲ ਸੀ ਉਹਨਾਂ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਨੇ ਤਾਰੀਫ ਵੀ ਕੀਤੀ ਹੈ ਕਿ ਭਾਈ ਸਕੂਲ ਬਹੁਤ ਵਧੀਆ ਨੇ ਪੰਜਾਬ ਦੇ ਵਿੱਚ ਤੇ ਮਾੜੀ ਮੋਟੀਆਂ ਖਾਮੀਆਂ ਉਹਨਾਂ ਨੇ ਜ਼ਰੂਰ ਜਿਹੜੀਆਂ ਜੀ ਉਹ ਸਫਾਈ ਨੂੰ ਲੈ ਕੇ ਜਾਂ ਪਖਾਨਿਆਂ ਦੀ ਸੈਨੀਟੇਸ਼ਨ ਨੂੰ ਲੈ ਕੇ ਜਿਹੜਾ ਕੀਤੀ ਹੈਗੀ ਆ ਤੇ ਮੰਤਰੀ ਹਰਜੋਤ ਬੈਂਸ ਨੇ ਵੀ ਜਿਹੜਾ ਜੀ ਕਿਹਾ ਜੀ ਕਿ ਅਸੀਂ ਖੁਦ ਜਿਹੜਾ ਇਸ ਚੀਜ਼ ਦਾ ਨੋਟਿਸ ਵੀ ਲਵਾਂਗੇ। ਪਰ ਦੂਜੇ ਪਾਸੇ ਰਵਨੀਤ ਬਿੱਟੂ ਜਿਹੜੇ ਆ ਜੀ ਕੇਂਦਰੀ ਸਾਬਕਾ ਰਾਜ ਮੰਤਰੀ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਜੀ ਕਹਿੰਦੇ ਇਹ ਜਿਹੜਾ ਇਹ ਜਿਹੜੀ ਸੋਸ਼ਲ ਆਡਿਟ ਹੋਇਆ ਜਾਂ ਜਿਸ ਤਰੀਕੇ ਦੀ ਇਹ ਜਿਹੜਾ ਤਸਵੀਰਾਂ ਨੇ ਇਹ ਸਿਰਫ ਜੀ ਕਹਿੰਦੇ ਇੱਕ ਬਹਾਨਾ ਹੈਗਾ PR ਦਾ ਇਸ ਜ਼ਰੀਏ ਕਹਿੰਦੇ ਜੀ ਇਸ ਦੀ ਤਾਰੀਫਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤੇ ਕਹਿੰਦੇ ਮੈਂ ਜਿਹੜਾ ਪਹਿਲਾਂ ਇਸ ਪਿਛਲੇ ਦਿਨਾਂ ਦੇ ਵਿੱਚ ਗਿਆ ਸੀ ਤਾਂ ਉੱਥੇ ਕਾਫੀ ਖਾਮੀਆਂ ਗਰਾਊਂਡ ਦੇ ਵਿੱਚ ਜਾਂ ਸਕੂਲ ਦੇ ਵਿੱਚ ਜਿਹੜੀਆਂ ਨੇ ਉਹਨਾਂ ਸਕੂਲਾਂ ਦੇ ਵਿੱਚ ਪਾਈਆਂ ਗਈਆਂ ਸੀ ਤੇ ਕਹਿੰਦੇ ਇਹ ਸਿਰਫ ਜਿਹੜਾ ਇੱਕ PR ਸੈਸ਼ਨ ਜਿਹੜਾ ਸੀਗਾ ਤਸਵੀਰਾਂ ਜਿਹੜੀਆਂ ਖਿਚਾਈਆਂ ਗਈਆਂ ਉਸੇ ਸੈਸ਼ਨ ਦੇ ਦਰਮਿਆਨ ਤੇ ਉਹੀ ਚੱਲ ਰਿਹਾ ਹੈਗਾ ਕਿਉਂਕਿ CJP ਦੇ ਉੱਤੇ ਦੇਖੋ ਪਹਿਲਾਂ ਵੀ ਬਹੁਤ ਦੋਸ਼ ਲੱਗਦੇ ਆ ਕਿ ਪਿੱਛੇ ਉਹਨਾਂ ਦੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਹੈਗੀ ਆ। ਲੱਗਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਆਪਣੀ ਬਾਹੋਬਾਹੀ ਖੱਟਣ ਦੇ ਲਈ ਹੀ ਜਿਹੜਾ ਇਹ ਸੋਸ਼ਲ ਆਡਿਟ CJP ਦੇ ਜਿਹੜੇ ਆਗੂਆਂ ਦੇ ਵੱਲੋਂ ਕਰਵਾਇਆ ਹੈਗਾ ਜੀ।
0: ਜੀ ਬਹੁਤ ਸ਼ੁਕਰੀਆ ਖਬਰਾਂ ਦੀ ਸਾਂਝ ਸਾਡੇ ਨਾਲ ਪਾਉਣ ਲਈ ਕੁਲਵਿੰਦਰ ਜੀ, ਬਹੁਤ ਧੰਨਵਾਦ ਆਪ ਜੀ ਦਾ।
4: ਜੀ ਧੰਨਵਾਦ ਮਨਪ੍ਰੀਤ ਜੀ।
0: ਤੇ ਇਸ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਵੀ ਹੋਣ ਲੱਗੀ ਹੈ ਸਮਾਪਤੀ। ਮੈਨੂੰ ਦਿਓ ਜੀ ਇਜਾਜ਼ਤ, ਮਿਲਦੇ ਹਾਂ ਜੀ ਕੱਲ ਸ਼ਾਮ ਨੂੰ 7 ਵਜੇ। ਤਦ ਤੱਕ ਦੇ ਲਈ ਰੱਬ ਰਾਖਾ।
5: ਯੋਰ ਕਲਚਰ,
6: ਯੋਰ ਮਿਊਜ਼ਿਕ,
5: ਯੋਰ ਕਨੈਕਸ਼ਨ,
6: ਟਿਊਨ ਇਨ ਟੂ ਰੈਡ FM।
7: ਯਾਰ ਬੜੀ ਟੈਨਸ਼ਨ ਚ ਲੱਗਦਾ, ਕੀ ਗੱਲ ਸੋਖਾ?
8: ਮੇਰਾ ਕਾਰ ਐਕਸੀਡੈਂਟ ਹੋ ਗਿਆ, ਸੱਟਾਂ ਕਰਕੇ ਕੰਮ ਵੀ ਛੁੱਟ ਗਿਆ, ਉੱਤੋਂ ਇੰਸ਼ੋਰੈਂਸ ਕੰਪਨੀ ਵੀ ਕੋਈ ਰਾਹ ਹੀ ਨਹੀਂ ਪਾ ਰਹੀ।
7: ਤੂੰ ਵਕੀਲ ਸਤਨਾਮ ਔਜਲਾ ਨੂੰ ਮਿਲ, ਉਹਨਾਂ ਕੋਲ ਪਰਸਨਲ ਇੰਜਰੀ ਕਲੇਮਸ ਹੈਂਡਲ ਕਰਨ ਦਾ 25 ਸਾਲਾਂ ਦਾ ਤਜਰਬਾ।
6: ਮਰਚੈਂਟ ਲਾਅ ਗਰੁੱਪ ਦੇ ਲਾਇਰ ਸਤਨਾਮ ਔਜਲਾ ਪਰਸਨਲ ਇੰਜਰੀਜ਼ ਦਾ ਮੁਆਵਜ਼ਾ ਦਿਵਾਉਣ 'ਚ ਮਦਦ ਕਰਦੇ ਨੇ। ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਤੋਂ ਬਾਅਦ ਕੰਪਨਸੇਸ਼ਨ ਕਲੇਮ ਕਰਨ ਲਈ ਕਾਲ 403-237-777, 403-237-777। ABC ਅਤੇ ਅਲਬਰਟਾ ਵਿੱਚ ਹੋਏ ਐਕਸੀਡੈਂਟ ਦੇ ਕਲੇਮਸ ਹੈਂਡਲ ਕਰਦੇ ਨੇ।
9: ਹਰ ਖਾਸ ਮੌਕੇ ਦੀ ਰੌਣਕ ਨੂੰ ਸਵਾਦ ਨਾਲ ਭਰਪੂਰ ਕਰਨਗੇ ਲਵਲੀ ਸਵੀਟਸ ਐਂਡ ਰੈਸਟੋਰੈਂਟ।
10: ਵੈਜ ਨਾਨ ਵੈਜ ਡਿਸ਼ਸ, ਸਮੋਸੇ, ਪਕੌੜੇ, ਟਿੱਕੀਆਂ, ਛੋਲੇ ਭਟੂਰੇ ਅਤੇ ਹਰ ਤਰ੍ਹਾਂ ਦੀਆਂ ਟੇਸਟੀ ਮਠਿਆਈਆਂ। ਕੇਟਰਿੰਗ ਕਰਵਾਉਣ ਲਈ ਵੀ ਇਹਨਾਂ ਨੂੰ ਕੰਟੈਕਟ ਕਰੋ। ਡਾਈਨਿੰਗ ਜਾਂ ਟੇਕ ਆਊਟ ਲਈ ਲਵਲੀ ਸਵੀਟਸ ਐਂਡ ਰੈਸਟੋਰੈਂਟ। ਆਪਣੀ ਨੇੜਲੀ ਕਿਸੇ ਵੀ ਲੋਕੇਸ਼ਨ ਤੇ ਆਓ ਤੇ ਫੈਮਿਲੀ ਐਂਡ ਫਰੈਂਡਸ ਨਾਲ ਇੰਜੋਏ ਕਰੋ ਸਵਾਦਿਸ਼ਟ ਖਾਣਾ। ਫਰਸਟ ਲੋਕੇਸ਼ਨ ਸਵਾਨਾ, ਸੈਕਿੰਡ ਲੋਕੇਸ਼ਨ ਵੈਸਟ ਵਿੰਡਸ ਡਰਾਈਵ, ਥਰਡ ਲੋਕੇਸ਼ਨ ਸਕਾਈ ਵਿਊ, ਫੋਰਥ ਲੋਕੇਸ਼ਨ ਰੈਡ ਐਂਬਰਸ ਵੇ ਨਾਰਥ ਈਸਟ। ਲਵਲੀ ਸਵੀਟਸ ਐਂਡ ਰੈਸਟੋਰੈਂਟ।
11: ਤੂੰ ਇੰਨੀ ਪਰੇਸ਼ਾਨ ਕਿਉਂ ਹੈ?
13: ਮੈਂ ਆਪਣੇ ਮੋਮ ਲਈ ਹੋਮ ਕੇਅਰ ਸਰਵਿਸ ਲਈ ਹੋਈ ਹੈ, ਪਰ ਕਦੇ ਕੋਈ ਆਉਂਦਾ ਹੈ, ਕਦੇ ਨਹੀਂ। ਜੋ ਆਉਂਦਾ ਹੈ ਉਹਨਾਂ ਨਾਲ ਕਮਿਊਨੀਕੇਸ਼ਨ ਪ੍ਰੋਬਲਮ ਤੇ ਕਦੇ ਸਕੇਜੂਅਲ ਵੱਖਰਾ ਹੀ ਹੁੰਦਾ।
11: ਇਹ ਕਿਵੇਂ ਦੀ ਸਰਵਿਸ ਜੋ ਪਰੇਸ਼ਾਨੀ ਦਾ ਕਾਰਨ ਬਣ ਜਾਏ? ਤੂੰ YYC ਹੋਮ ਕੇਅਰ ਸਰਵਿਸਿਜ਼ ਨਾਲ ਗੱਲ ਕਰ। ਉਹਨਾਂ ਦੇ ਡੈਡੀਕੇਟਿਡ ਕੇਅਰ ਗਿਵਰਸ ਹਿੰਦੀ ਅਤੇ ਪੰਜਾਬੀ ਬੋਲਦੇ ਨੇ ਤੇ ਤੇਰੇ ਸਕੇਜੂਲ ਅਨੁਸਾਰ ਘਰ ਰਹਿ ਕੇ ਬਜ਼ੁਰਗਾਂ ਦੀ ਦੇਖਭਾਲ ਕਰਨਗੇ। ਨਾਲੇ ਉਹ ਡਾਇਰੈਕਟਲੀ AHS ਨੂੰ ਬਿਲ ਕਰਦੇ ਨੇ। ਕਾਲ YYC ਹੋਮ ਕੇਅਰ ਸਰਵਿਸ ਐਟ 825-760-0983।
1: ਪਾਣੀ ਸਾਡਾ ਸਭ ਦਾ ਭਵਿੱਖ ਹੈ ਅਤੇ ਇਸ ਦੀ ਸੰਭਾਲ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਸਾਲ ਭਰ ਪਾਣੀ ਬਚਾਉਣ ਦੀਆਂ ਛੋਟੀਆਂ ਛੋਟੀਆਂ ਆਦਤਾਂ ਜਿਵੇਂ ਲੀਕ ਠੀਕ ਕਰਨਾ, ਲੋੜ ਨਾ ਹੋਣ ਤੇ ਟੂਟੀ ਨੂੰ ਬੰਦ ਰੱਖਣਾ ਤੇ ਰੋਜ਼ਾਨਾ ਪਾਣੀ ਦੀ ਵਰਤੋਂ ਸੋਚ ਸਮਝ ਕੇ ਕਰਨਾ, ਇਹਨਾਂ ਨਾਲ ਵੱਡਾ ਫਰਕ ਪੈ ਸਕਦਾ ਹੈ। ਪਾਣੀ ਦੀ ਬਚਾਈ ਗਈ ਹਰ ਬੂੰਦ ਇਸ ਕੀਮਤੀ ਸਰੋਤ ਦੀ ਰੱਖਿਆ ਵਿੱਚ ਮਦਦ ਕਰਦੀ ਹੈ। ਆਓ ਸਾਰੇ ਮਿਲ ਕੇ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਕਰੀਏ, ਅੱਜ ਵੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ। ਆਓ ਸਮਝਦਾਰੀ ਨਾਲ ਪਾਣੀ ਬਚਾਈਏ। ਜਾਣਕਾਰੀ ਲਈ ਵਿਜ਼ਿਟ calgary.ca/bewaterwise।

0: You're listening to
1: CKYR 106.7 FM.
2: This is Red FM Calgary.
3: ਤੁਹਾਡਾ ਘਰ ਨਵਾਂ ਹੈ ਫਿਰ ਫਰਨੀਚਰ ਵੀ ਨਵਾਂ ਹੀ ਲੈ ਲੈਂਦੇ ਘੱਟੋ ਘੱਟ ਘਰ ਨੂੰ ਸੂਟ ਤਾਂ ਕਰਦਾ
4: ਫੇਅਰ ਡੀਲ ਫਰਨੀਚਰ ਤੇ ਸਾਲ ਦੀ ਸਭ ਤੋਂ ਵੱਡੀ ਸੇਲ ਚੱਲ ਰਹੀ ਹੈ ਚਲੋ ਫਿਰ ਲੈ ਆਈਏ ਉਹੀ ਫਰਨੀਚਰ ਜੋ ਸਾਡੇ ਘਰ ਦੀ ਪਹਿਚਾਣ ਬਣੇ
5: ਫੇਅਰ ਡੀਲ ਫਰਨੀਚਰ ਦੀ 35ਵੀਂ ਐਨਿਵਰਸਰੀ ਸੇਲ ਚੱਲ ਰਹੀ ਹੈ ਤੇ ਇਸ ਜਸ਼ਨ ਮੌਕੇ 35 ਮਹੀਨਿਆਂ ਲਈ ਸਿਰਫ 0 ਇੰਟਰਸਟ ਤੇ ਲਓ ਸਾਰੀ ਫਰਨੀਚਰ ਆਈਟਮਸ ਔਨ ਅਪਰੂਵਡ ਕ੍ਰੈਡਿਟ ਸੋਫਾਸ ਸੈਕਸ਼ਨਲ ਬੈਡਰੂਮ ਸੈਟਸ ਡਾਈਨਿੰਗ ਐਟ ਫੇਅਰ ਡੀਲ ਫਰਨੀਚਰ 20023 34th ਸਟ੍ਰੀਟ ਨਾਰਥ ਈਸਟ ਕੈਲਗਰੀ
6: ਕੀ ਤੁਸੀਂ ਇੱਕ ਕਾਰ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਔਰ ਤੁਹਾਨੂੰ ਤਲਾਸ਼ ਹੈ ਇੱਕ ਬਿਹਤਰੀਨ ਪਰਸਨਲ ਇੰਜਰੀ ਲਾਇਰ ਦੀ ਤੇ ਹੁਣ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਲਾ ਫ੍ਰੈਂਕੋ ਕਰੈਰੋ ਦੇ ਜੋਜ਼ਫ ਕਰੈਰੋ ਨਾ ਸਿਰਫ ਇੰਸ਼ੋਰੈਂਸ ਕੰਪਨੀ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਲੈ ਕੇ ਦਿਲਵਾਉਂਦੇ ਨੇ ਬਲਕਿ ਆਪਣੀ ਫੀਸ ਵੀ ਕਲੇਮ ਦਿਲਵਾਉਣ ਤੋਂ ਬਾਅਦ ਹੀ ਲੈਂਦੇ ਨੇ ਐਂਡ ਮੈਂ ਲਾ ਫਰਮ ਕੋਆਰਡੀਨੇਟਰ ਅੰਜੁਮ ਕੁਰੈਸ਼ੀ ਤੁਹਾਡੀ ਆਪਣੀ ਜ਼ਬਾਨ ਬੋਲਦੀ ਹਾਂ ਹਿੰਦੀ ਉਰਦੂ ਪੰਜਾਬੀ ਬਲਕਿ ਕਾਰ ਐਕਸੀਡੈਂਟ ਦੇ ਵਿੱਚ ਮੈਂ ਤੁਹਾਡੇ ਨਾਲ ਕਦਮ ਕਦਮ ਮੌਜੂਦ ਹੁੰਦੀ ਹਾਂ ਅਗਰ ਤੁਹਾਡਾ ਕੋਈ ਵੀ ਕਾਰ ਐਕਸੀਡੈਂਟ ਹੋਇਆ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 587-971-0157 ਤੁਹਾਡੀ ਆਪਣੀ ਅੰਜੁਮ ਕੁਰੈਸ਼ੀ
7: ਮੋਮ ਪਲੀਜ਼ ਮੈਂ ਵਿਆਹ ਨਹੀਂ ਕਰਾਉਣਾ ਤੇ ਇਹ ਜੁਐਲਰੀ ਵੀ ਮੈਂ ਟਰਾਈ ਨਹੀਂ ਕਰਨੀ
8: ਮੇਰੀ ਬੱਚੀ ਇਹ ਭਰਤ ਜੁਐਲਰਸ ਹੈ ਇੱਕ ਵਾਰੀ ਦੇਖ ਤਾਂ ਲੈ ਕਿੰਨਾ ਸੋਹਣਾ ਸੈੱਟ ਹੈ ਨਹੀਂ
7: ਓਕੇ ਇੱਕ ਵਾਰ ਟਰਾਈ ਕਰ ਲੈਣੀ ਆ ਪਰ ਨੋ ਵਿਆਹ
8: ਕਿੰਨੀ ਸੋਹਣੀ ਲੱਗ ਰਹੀ ਹੈ ਤੂੰ ਪਰ ਤੂੰ ਤਾਂ ਵਿਆਹ ਨਹੀਂ ਨਾ ਕਰਾਉਣਾ ਰੱਖ ਦੇ ਵਾਪਸ
7: ਇੱਕ ਸੈਕਿੰਡ ਮੋਮ ਉਹ ਮੁੰਡਾ ਕੀ ਕਰਦਾ ਹੈ
9: ਭਰਤ ਜੁਐਲਰਸ ਰਿਸ਼ਤੇ ਨੂੰ ਸਮਝਦੇ ਹਨ ਤਾਂ ਹੀ ਤਾਂ ਬਣਾਉਣ ਵਿੱਚ ਮਦਦ ਕਰਦੇ ਹਨ ਲੇਟੈਸਟ ਜੁਐਲਰੀ ਡਿਜ਼ਾਈਨਸ ਲਈ ਅੱਜ ਹੀ ਆਓ ਭਰਤ ਜੁਐਲਰਸ ਯੂਨਿਟ 1130 43 10 104th Avenue North East in City Gate Planning Plaza
10: ਬਾਪੂਜੀ ਆ ਜਾ ਰੋਟੀ ਬਣ ਗਈ
11: ਓ ਮੈਂ ਕਿੰਨੀ ਵਾਰ ਕਿਹਾ ਮੇਤੋਂ ਕੱਲੇ ਤੋਂ ਪੌੜੀਆਂ ਨਹੀਂ ਉਤਰ ਹੁੰਦੀਆਂ
10: ਓਹੋ ਬਾਪੂਜੀ ਸੌਰੀ ਤੁਹਾਡੀ ਇਸ ਸਮੱਸਿਆ ਨੂੰ ਤਾਂ ਮੈਂ ਸਮਝਦੀ ਆ ਪਰ ਹੁਣ ਇਸ ਪ੍ਰੋਬਲਮ ਦਾ ਵੀ ਕੋਈ ਹੱਲ ਲੱਭਣਾ ਪੈਣਾ
12: ਜੇ ਤੁਹਾਡੇ ਘਰ ਵੀ ਬਜ਼ੁਰਗਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਹੈ ਤਾਂ ਹੁਣ ਤੁਸੀਂ ਆਪਣੀ ਸਹੂਲਤ ਮੁਤਾਬਕ ਕੇਅਰ ਇੰਕ ਤੋਂ ਸਟੇਅਰ ਲਿਫਟ ਲਗਵਾ ਸਕਦੇ ਹੋ
10: ਸਟੇਅਰ ਲਿਫਟ ਨਾਲ ਬਟਨ ਦਬਾ ਕੇ ਉੱਪਰ ਬਟਨ ਦਬਾ ਕੇ ਥੱਲੇ ਬਾਪੂਜੀ ਹੁਣ ਜਾਣਗੇ ਕੱਲੇ ਵ੍ਹੀਲਚੇਅਰ ਵਾਕਰਸ ਤੇ ਕੋਈ ਵੀ ਹੋਰ ਮੋਬਿਲਿਟੀ ਪ੍ਰੋਡਕਟ ਲੈਣ ਲਈ ਜਾਂ ਰੈਂਟ ਕਰਨ ਲਈ ਕਾਲ ਕਰੋ 403-605-6300 ਕੇਅਰ ਇੰਕ ਤੁਹਾਡੀ ਸੇਫਟੀ ਸਾਡਾ ਵਿਸ਼ਵਾਸ

0: Pakistan. Pakistan. Pakistan. Pakistan. Pakistan. Pakistan. Pakistan. Pakistan.
1: Hi there. This is Brand FM, your home. Hi for news, music, fun and more.
2: की तो हटे थे क्रिमिनल ड्रग चार्जेस या कोई आपराधिक दोष लग गया जिस नाल जेल हो सकती है या क्रिमिनल रिकॉर्ड अते इमिग्रेशन स्टेटस प्रभावित हो सकता है
3: ता तुहानू चाहिए है एक ऐसी कानूनी टीम जिस कोल क्रिमिनल डिफेंस का तजर्बा अते बेहतर नतीजे प्रदान करन दा मजबूत ट्रैक रिकॉर्ड होवे
2: वाइट एंड जीत लॉ हर केस नू पूरी तैयारी रणनीति अते कानूनी दाव पेचा नाल हैंडल करदे हन
3: इना नू कीती एक कॉल तुहाडे केस दा रुख बदल सकदी है कॉल 5876028966
2: White and Jeet Law. Experience that matters. Results that count.
4: Fresh grocery, ਵਧੀਆ ਸਮਾਨ ਜਿੱਥੋਂ ਮਿਲੇ ਹੈ ਇੱਕੋ ਹੀ ਨਾਮ ਸਾਂਝਾ ਪੰਜਾ
5: ਇਹ ਕੀਮਤਾਂ 10 ਸਤੰਬਰ ਤੱਕ ਮਿਲਣਗੀਆਂ ਵੈਜੀ ਮੈਰੋ 99 ਸੈਂਸ ਨੂੰ ਪਾਉਂਡ ਹਰੀ ਸ਼ਿਮਲਾ ਮਿਰਚ 99 ਸੈਂਸ ਨੂੰ ਪਾਉਂਡ ਬੀਸੀ ਵਾਲੇ ਟਿੰਡੇ 199 ਨੂੰ ਪਾਉਂਡ ਬੀਸੀ ਵਾਲੀ ਕੌੜੀ ਹਰੀ ਮਿਰਚ 199 ਨੂੰ ਪਾਉਂਡ 1 ਕੇਜੀ ਨੈਸ਼ਨਲ ਬ੍ਰਾਂਡ ਪਿਕਲਸ 399 ਈਚ 4 ਪਾਉਂਡ ਮੂੰਗ ਦਾਲ 499 25 ਪਾਉਂਡ ਰੈਡ ਅਨੀਅਨਸ 1899 50 ਪਾਉਂਡ ਯੈਲੋ ਅਨੀਅਨਸ 1899
4: ਸਾਂਝਾ ਪੰਜਾ ਗ੍ਰੋਸਰੀ ਸਟੋਰ
6: इस शनिवार 1 तो 4 बजे तक रेड एफएम होवेगा लाइव ऑन लोकेशन सैडल क्रेस्ट लिविंग ते विजिट 95 सैडल क्रेस्ट सर्कल नॉर्थ ईस्ट सी यू देयर
7: ਘਰ ਵੇਖ ਹੀ ਨਹੀਂ ਰਿਹਾ ਜਿਹੜਾ ਕੋਈ ਘਰ ਦੇਖਣ ਆਉਂਦਾ ਬਾਹਰ ਤੋਂ ਹੀ ਮੁੜ ਜਾਂਦਾ ਅੰਦਰ ਤਾਂ ਕੋਈ ਆਉਂਦਾ ਨਹੀਂ
8: ਉਹ ਕਿਉਂਕਿ ਘਰ ਦੀ ਡਰਾਈਵੇ ਤਾਂ ਥੱਲੇ ਦੱਸੀ ਪਈ ਹੈ
7: ਪਰ ਜੇ ਡਰਾਈਵੇ ਪੱਟ ਕੇ ਬਣਾਇਆ ਤਾਂ 15-20 ਹਜ਼ਾਰ ਦਾ ਖਰਚਾ ਤਾਂ ਹੋਊ
8: ਫਿਰ ਤੂੰ ਬਾਬਾ ਕੰਸਟਰਕਸ਼ਨ ਵਾਲੇ ਨੂੰ ਬੁਲਾ ਡਰਾਈਵੇ ਲਿਫਟ ਵੀ ਕਰਨਗੇ ਤੇ ਨਾਲ ਕੰਕਰੀਟ ਰਿਪੇਅਰ ਤੇ ਸੀਲਿੰਗ ਕਰਕੇ ਡਰਾਈਵੇ ਨਵੇਂ ਵਰਗਾ ਬਣਾ ਦੇਣਗੇ
5: ਬਾਬਾ ਕੰਸਟਰਕਸ਼ਨ ਤੋਂ ਡਰਾਈਵੇ ਜਾਂ ਸਾਈਡਵਾਕ ਲਿਫਟਿੰਗ ਕਰਵਾਓ ਜਾਂ ਫਿਰ ਨਵੇਂ ਡਰਾਈਵੇ ਜਾਂ ਕਸਟਮ ਪੈਟੀਓਜ਼ ਲਈ ਵੀ ਇਹਨਾਂ ਨੂੰ ਕਾਲ ਕਰੋ ਐਟ 825-366-2000 825-366-2000 Baba Construction.
9: This is Hamara Pakistan
10: with your host Sajjad Mirza.
11: This is Hamara Pakistan with your host Sajjad Mirza on Red FM.
12: Ji jana program to the zone of Hamara Pakistan tode apne channel 1067 Red FM de studio to jivein ki main program de shuru program ke aagaaz mein maine aapko bataya tha

0: Passion Grower, and you are listening to Red FM.
1: बापू जी मैं स्टोर चली हां, तुसी खाना खा लियो।
2: ना लियो, मैं तां पुत सवेरे ही ना लिया सी।
1: लगदा है तुहाडी मशीन दी बैटरी मुक गई है।
2: लॉटरी लग गई है? किन्ने दी?
3: सुनन शक्ति कमजोर होवे तां वड्डी गलतफहमी हो सकती है। केयर इंक दी केयर ऑडियोलॉजी विच दुनिया दीयां लेटेस्ट मशीनां नाल हियरिंग टेस्ट कीता जांदा है। मुफ्त हियरिंग एड वास्ते भी क्वालीफाई कर सकते हो। 19 साल तों वध उमर वालियां दा हियरिंग टेस्ट फ्री। फर्स्ट लोकेशन वेस्टमिंस्टर ड्राइव, सेकंड लोकेशन द पोर्ट प्लाजा। कॉल 4036056300। केयर ऑडियोलॉजी।
4: ਭਾਜੀ ਫੈਮਿਲੀ ਫੰਕਸ਼ਨ ਕਰਨਾ ਹੈ ਪਰ ਵੈਨਿਊ ਨਹੀਂ ਲੱਭਦਾ।
5: ਓਹੋ, ਤੁਸੀਂ ਟੈਨਸ਼ਨ ਛੱਡੋ ਤੇ ਦਿਵਿਆ ਸਮਾਰੋਹ ਬੈਂਕਟ ਹਾਲ ਬੁੱਕ ਕਰੋ।
4: ਓਹੀ ਜੋ ਦਿਵਿਆ ਸੂਤਰ ਕੈਲਗਰੀ ਏਅਰਪੋਰਟ ਹੋਟਲ ਵਿੱਚ ਹੈ।
5: ਬਿਲਕੁਲ ਜੀ, ਉੱਥੇ 50 ਤੋਂ 500 ਮਹਿਮਾਨਾਂ ਲਈ 4 ਹਾਲਸ ਅਵੇਲੇਬਲ ਨੇ। ਪਰਫੈਕਟ ਫੈਮਿਲੀ ਫੰਕਸ਼ਨ ਜਾਂ ਕਾਰਪੋਰੇਟ ਮੀਟਿੰਗ ਬੁਫੇ ਸਿਰਫ $29 ਤੋਂ ਸ਼ੁਰੂ।
6: ਹੋਟਲ ਦਿਵਿਆ ਸੂਤਰਾ ਕੈਲਗਰੀ ਏਅਰਪੋਰਟ, ਜਿੱਥੇ ਹਰ ਸੈਲੀਬ੍ਰੇਸ਼ਨ ਬਣੇ ਕਲਾਸੀ ਓਕੇਜ਼ਨ। ਬੁੱਕ ਕਰਨ ਲਈ ਜਾਂ ਇਨਫੋਰਮੇਸ਼ਨ ਲਈ ਕਾਲ 3685995855।
7: ਆ ਗਿਆ ਨੀ ਉਹੀ ਪਿਲੋ ਟੈਮ, ਟੈਮ ਆਇਆ ਘਰ ਲੈਣ ਦਾ ਤੇ ਮੋਰਗੇਜ ਕਰਾਉਣ ਦਾ। ਇਸ ਲਈ ਇੱਕੋ ਇੱਕ ਭਰੋਸੇਮੰਦ ਨਾਮ, ਕਾਲ GS ਮਾਨ, ਕਰ ਲੈਣਾ ਆਸਾਨ।
8: GS ਮਾਨ ਨਵੇਂ ਘਰ ਦੀ ਡੀਲ ਤੇ ਬਿਲਡਰਸ ਨਾਲ ਨੈਗੋਸ਼ੀਏਟ ਕਰਕੇ ਡਿਪੋਜ਼ਿਟ ਦੀ 100% ਗਾਰੰਟੀ ਵੀ ਦੇਣਗੇ। ਰੀਮੈਕਸ ਆਈ ਰਿਐਲਿਟੀ ਇਨੋਵੇਸ਼ਨ ਐਂਡ ਮੋਰਗੇਜ ਅਲਾਈਅੰਸ ਟੀਮ ਦੇ GS ਮਾਨ, ਕਾਲ 587-777-7000, 587-777-7000 ਜਾਂ ਗੋ ਟੂ myfirsthomeincalgary.ca।
9: This is Sunere Geet with your host, Sajjad.
10: Now, back to the music.

0: ਸ੍ਰੀਅਕਾਲ
1: ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਿਮਰ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ
0: ਸਾਰੇ ਕਿਵੇਂ ਹੋ ਕੈਮ ਹੋ ਸਾਰੇ ਜਾਣੇ ਸੋ ਸਾਡੇ ਦੋਸਤ ਨੇ ਕੈਮ ਤਾਂ ਹੋਣਗੇ ਜੀ
1: ਬਿਲਕੁਲ ਜੀ ਤੁਸੀਂ ਕਿਵੇਂ ਹੋ
0: ਮੈਂ ਬਿਲਕੁਲ ਵਧੀਆ
1: ਤੁਸੀਂ ਕੈਮ ਹੋ
0: ਟੋਰਾਂਟੋ ਚ ਪਲ ਲਾ ਕੇ ਆਏ ਰੌਣਕਾਂ ਤੇ ਬਿਲਕੁਲ ਕੈਮ ਹੀ ਆ
1: ਬਿਲਕੁਲ ਜੀ ਤੁਸੀਂ ਕੈਮ ਹੋ ਤਾਂ ਫਿਰ ਸਾਰੇ ਕੈਮ ਕਿਉਂਕਿ ਤੁਹਾਡੇ ਨਾਲ ਹੀ ਸਾਰਾ ਸ਼ੋਅ ਆ ਸੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੋ ਕਿ ਐਵਰੀ ਥਰਸਡੇ ਹੁੰਦਾ ਜੀ ਤੜਕਾ ਟ੍ਰੈਂਡਿੰਗ ਵਾਲਾ ਸ਼ੋਅ ਸਪੈਸ਼ਲ ਕਿਉਂਕਿ ਇਹਦੇ ਵਿੱਚ ਅਮਨ ਦੇ ਸਿਮਰ ਲਾਉਂਦੇ ਆ ਜੀ ਰੌਣਕਾਂ
0: ਜੀ
1: ਪੈਂਦੀਆਂ ਵਜਾਰਤਾਂ ਫਿਲਮਾਂ ਬਾਰੇ ਇਨਫੋਰਮੇਸ਼ਨ ਦਿੰਦੇ ਆ ਜੀ ਗਾਣਿਆਂ ਬਾਰੇ ਇਨਫੋਰਮੇਸ਼ਨ ਜਿਹੜੇ ਵੀ ਸਾਡੇ ਸ਼ੋਅ ਚ ਪਹਿਲੀ ਵਾਰੀ ਜੁਆਇਨ ਹੋ ਰਿਹਾ ਉਹਨਾਂ ਨੂੰ ਕੋਈ ਖੁੱਲ ਕੇ ਦੱਸ ਦਿਓ ਅਮਨ ਕੀ ਹੁੰਦਾ
0: ਜੀ ਬਿਲਕੁਲ ਇੱਥੇ ਅਸੀਂ ਗੱਲ ਕਰਨੀ ਆ ਫਿਲਮਾਂ ਦੀ ਜਿਹੜੀ ਇਸ ਹਫਤੇ ਰਿਲੀਜ਼ ਹੋਈਆਂ ਗਾਣਿਆਂ ਦੀ ਜਿਹੜੇ ਸਾਰਾ ਹਫਤਾ ਕਹਿ ਲੋ ਜਾਂ ਸਾਰਾ ਮੰਥ ਕਹਿ ਲੋ ਜਿਹੜੇ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਚਾਰਟ ਦੇ ਵਿੱਚ ਗਾਣੇ ਰਹੇ ਉਹਦੇ ਬਾਰੇ ਜ਼ਿਕਰ ਹੁੰਦਾ ਫਿਰ ਜੀ ਜੋ ਵੀ ਸੋਸ਼ਲ ਮੀਡੀਆ ਤੇ ਵਾਇਰਲ ਚੱਲਦਾ ਪਿਆ ਉਹਦੇ ਬਾਰੇ ਵੀ ਆਪਾਂ ਜ਼ਿਕਰ ਕਰਦੇ ਆ ਤੇ ਜਿਹੜੇ ਹਾਸੇ ਖਿੜੇ ਉਹ ਤਾਂ ਚਲਦੇ ਹੀ ਚਲਦੇ ਆ ਤੇ ਇਹਦੇ ਨਾਲ ਹੀ ਸਭ ਤੋਂ ਵਧੀਆ ਵਾਲਾ ਜਿਹੜਾ ਹੈ ਜਿਹਦੇ ਸਾਰੇ ਜਣੇ ਇੰਜੋਏ ਕਰਦੇ ਅਸੀਂ ਵੀ ਤੇ ਤੁਸੀਂ ਵੀ ਉਹ ਹੈ ਜੀ ਸਾਡੀ ਬੁਜਾਰਤ ਦੇ ਉੱਪਰ ਨੈਕਸਟ ਆਵਰ ਚ ਪਾਣੇ ਸੋ ਜੀ ਫਟਾਫਟ ਤੁਸੀਂ ਆ ਜਾਣਾ ਪਰ ਤੁਸੀਂ ਨੈਕਸਟ ਆਵਰ ਨਹੀਂ ਆਉਣਾ ਤੁਸੀਂ ਫਸਟ ਆਵਰ ਹੀ ਆਉਣਾ ਤੇ ਹੁਣੀ ਹੁਣੀ ਆਉਣਾ ਔਨ ਦ ਨੰਬਰ 6045919311604
1: 5993911 ਬਿਲਕੁਲ ਜੀ ਤੁਸੀਂ ਨੰਬਰ ਨੋਟ ਕਰ ਲਿਆ ਹੋਊਗਾ ਹੋਪ ਸੋ ਤੇ ਤੁਸੀਂ ਨਾਲ ਦੀ ਨਾਲ ਪਵਨ ਪੌਲ ਸੰਧੂ ਜੀ ਕਮਲ ਜੀ ਕਾਫੀ ਸਾਰੇ ਸਾਡੇ ਲਿਸਨਰਸ ਨਾਲ ਜੁੜਨੇ ਸ਼ੁਰੂ ਹੋ ਗਏ ਆ ਜਿੱਥੇ ਤੱਕ ਆਵਾਜ਼ ਜਾ ਰਹੀ ਹੈ ਉਹ ਵੀ ਮੈਸੇਜ ਕਰ ਸਕਦੇ ਹੋ ਕਿਉਂਕਿ ਮੈਸੇਜ ਕਰਨ ਦਾ ਕੋਈ ਵੀ ਚਾਰਜ ਜਾਂ ਟੈਕਸ ਨਹੀਂ ਲੱਗਦਾ ਜੀ
0: ਕੈਨੇਡਾ ਚ ਜਿਹੜੇ ਜਿਹੜੇ ਵੀ ਖੁੰਜੇ ਚ ਕੋਨੇ ਚ ਘਰ ਚ ਮੁਹੱਲੇ ਚ ਗਲੀ ਚ ਜਿੱਥੇ ਵੀ ਤੁਸੀਂ ਹੈਗੇ ਹੋ ਆਪਣੇ ਟਰੱਕ ਚੋ ਬੱਸ ਚੋ ਕਾਰ ਚੋ ਸਾਈਕਲ ਦਿਓ ਜਿੱਥੇ ਜਿੱਥੇ ਸਾਡੀ ਆਵਾਜ਼ ਪਹੁੰਚ ਰਹੀ ਸਾਰੇ ਜਣੇ ਮੈਸੇਜ ਜ਼ਰੂਰ ਕਰ ਦਿਓ ਕਿਉਂਕਿ ਜੀ ਰੌਣਕਾਂ 2 ਘੰਟੇ ਤਾਂ ਬਣਦੇ 2 ਘੰਟੇ ਤਾਂ ਬੰਦੇ ਨੂੰ ਚਾਹੀਦੇ ਆ ਫੇਰ ਖੁਸ਼ ਰਹਿਣ ਲਈ
1: ਬਿਲਕੁਲ ਇਹ ਤਾਂ ਹੈ ਹੀ ਹੈ ਜੀ ਸੋ ਮੈਸੇਜ ਰੀਡ ਕਰ ਲੈਂਦੇ ਆ ਕਹਿੰਦੇ ਆ ਅਮਨ ਪੁੱਤ ਸ਼ੁਕਰਾਨਾ ਜੈ ਗੁਰੂ ਜੀ ਦੀ
0: ਜੀ ਸਤਿ ਸ੍ਰੀ ਅਕਾਲ ਪਵਨ ਜੀ ਪਰਮਾਤਮਾ ਦਾ ਸ਼ੁਕਰ ਹੈ ਜੀ ਹਮੇਸ਼ਾ ਹਰ ਸਾਲ ਲਈ ਸ਼ੁਕਰ ਪਰਮਾਤਮਾ ਦਾ
1: ਬਿਲਕੁਲ ਜੀ ਉਸ ਤੋਂ ਬਾਅਦ ਪੌਲ ਸੰਧੂ ਜੀ ਕਹਿੰਦੇ ਹਾਏ ਅਮਨ ਐਂਡ ਸਿਮਰ ਜੀ ਤੁਹਾਨੂੰ ਸਾਰਿਆਂ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਰ ਯੂ ਐਕਸਾਈਟਿਡ ਜੀ
0: ਜੀ ਸਤਿ ਸ੍ਰੀ ਅਕਾਲ ਪੌਲ ਜੀ ਅਸੀਂ ਹਮੇਸ਼ਾ ਹਮੇਸ਼ਾ ਐਕਸਾਈਟਿਡ ਹੁੰਦੇ ਤੇ ਤੁਹਾਡੇ ਮੈਸੇਜ ਦੇ ਕੇ ਤਾਂ ਵੈਸੇ ਹੀ ਚਾਰ ਚੰਨ ਲੱਗ ਜਾਂਦੇ ਸੀ ਸ਼ੋਅ
1: ਬਿਲਕੁਲ ਜੀ ਉਹਨਾਂ ਨੇ ਰਾਜਵੀਰ ਜਵੰਦਾ ਦੇ ਗਾਣੇ ਦੀ ਫਰਮਾਇਸ਼ ਕੀਤੀ ਹੈ ਸਕੂਨ ਗਾਣੇ ਦੀ
0: ਐਜ਼ ਆਲਵੇਜ਼
1: ਸੋ ਰਾਜਵੀਰ ਬਾਈ ਤੋਂ ਮੈਨੂੰ ਅਕਸਰ ਯਾਦ ਆਉਂਦਾ ਰਹਿੰਦਾ ਕਿ ਉਹਨਾਂ ਨੂੰ ਆਪਾਂ ਵੈਸੇ ਦਿਲ ਚੋਂ ਕਦੇ ਨਹੀਂ ਭੁਲਾ ਸਕਦੇ ਕੱਲ ਉਹਨਾਂ ਦੀ ਇੱਕ ਪੋਸਟ ਦੇਖੀ ਮੈਂ ਉਹਨਾਂ ਦੀ ਬੇਟੀ ਦੇ ਨਾਲ
0: ਕੁੜਤਾ
1: ਪਜਾਮਾ ਪਾਇਆ ਸੀ ਬਾਈ ਨੇ
0: ਯੈਸ ਉਹਨਾਂ ਦੀ ਬੇਟੀ ਨੂੰ ਘੁੱਟ ਕੇ ਜੱਫੀ ਪਾਈ ਹੋਈ ਸੀ ਤੇ ਮੈਂ ਸੀਰੀਅਸਲੀ ਇੰਨੀ ਇਮੋਸ਼ਨਲ ਹੋਈ ਨਾ ਫੋਟੋ ਦੇਖ ਕੇ ਮੈਂ ਸੋਚਿਆ ਕਿ ਉਸ ਬੱਚੀ ਦੇ ਮਨ ਚ ਕੀ ਚੱਲਦਾ ਹੋਏਗਾ
1: ਬਿਲਕੁਲ ਇਹ ਤਾਂ ਗੱਲ ਹੈਗੀ ਹੈ ਸੋ ਕਮਲ ਜੀ ਕਹਿੰਦੇ ਆ ਜੀ ਅਮਨ ਜੀ ਐਂਡ ਸਿਮਰ ਬਾਈ ਜੀ ਸਤਿ ਸ੍ਰੀ ਅਕਾਲ ਟੂ ਯੂ ਐਂਡ ਆਲ ਰੈਡ ਐਫ ਐਮ ਲਿਸਨਰਸ ਹਾਊ ਆਰ ਯੂ ਬੋਥ ਕਿੱਦਾਂ ਹੋ ਜੀ
0: ਸਤਿ ਸ੍ਰੀ ਅਕਾਲ ਕਮਲ ਜੀ ਅਸੀਂ ਬਿਲਕੁਲ ਠੀਕ ਠਾਕ ਆ ਚੜ੍ਹਦੀ ਕਲਾ ਚ ਹਮੇਸ਼ਾ ਦੀ ਤਰ੍ਹਾਂ
1: ਕਹਿੰਦੇ ਲਾ ਦੋ ਤੜਕਾ ਟ੍ਰੈਂਡਿੰਗ ਵਾਲਾ ਫਿਰ ਪਲੀਜ਼ ਪਲੇ ਰਣਜੀਤ ਬਾਵਾ ਮਿਰਜ਼ਾ
0: ਕੀ ਬਾਤ ਹੈ ਜੀ ਕੀ ਬਾਤ ਹੈ ਜ਼ਰੂਰ ਪਲੇ ਕਰਾਂਗੇ ਸੋ ਹੋਰ ਵੀ ਦੋਸਤ ਆਏ ਨੇ ਤੁਸੀਂ ਇੱਕ ਵਾਰੀ ਰਿਫਰੈਸ਼ ਕਰ ਲਓ
1: ਬਿਲਕੁਲ ਜੀ ਉਸ ਤੋਂ ਬਾਅਦ ਆਪਾਂ ਜਿਹੜਾ ਪਹਿਲਾ ਗਾਣਾ ਸੁਣਨਾ ਹੈ ਕਿਹੜਾ ਦੱਸੋ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਹੈ ਕਿ ਦਬਦੇ ਨੀ ਗਾਣਾ ਹੈਗਾ ਮੈਨੂੰ ਪਤਾ ਤੁਸੀਂ ਗੈਸ ਨਹੀਂ ਕਰਨਾ ਇਸ ਕਰਕੇ ਮੈਂ ਦੱਸ ਹੀ ਦਿੱਤਾ ਸੋ ਕਹਿੰਦੇ ਹੈਲੋ ਅਮਨ ਜੀ ਸਿਮਰ ਬੇਟਾ ਆਈ ਐਮ ਨਿਊ ਲਿਸਨਰ ਫਸਟ ਟਾਈਮ ਕੌਣ ਹੋਊਗਾ ਦੱਸੋ ਕੌਣ ਹੋਊਗਾ
0: ਨਾਮ ਐਡ ਕਰਨਾ ਹੈ ਹਜੇ ਨਾਮ ਪੁੱਛ ਲਓ ਜਰਾ
1: ਨਾਮ ਕੀ ਹੈ ਜੀ ਤੁਹਾਡਾ ਦੱਸੋਗੇ
0: ਪਲੀਜ਼ ਕਿਉਂਕਿ ਜਿਹੜੇ ਨਵੇਂ ਲਿਸਨਰ ਹੁੰਦੇ ਆ ਨਾ ਜਿਨ੍ਹਾਂ ਨੇ ਅੱਜ ਹੀ ਰੇਡੀਓ ਖਰੀਦਿਆ ਹੁੰਦਾ ਵਾ ਜਾਂ ਅੱਜ ਹੀ ਫੋਨ ਖਰੀਦਿਆ ਜਾਂ ਜਿਨ੍ਹਾਂ ਨੇ ਪਹਿਲੀ ਵਾਰ ਕਿਸੇ ਰੇਡੀਓ ਹੋਸਟ ਨੂੰ ਸੁਣਿਆ ਹੁੰਦਾ ਉਹਨਾਂ ਦਾ ਫਿਰ ਨਾਮ ਨਹੀਂ ਸਾਨੂੰ ਪਤਾ ਹੁੰਦਾ ਤੁਸੀਂ ਇੱਕ ਵਾਰੀ ਨਾਮ ਜ਼ਰੂਰ ਦੱਸ ਦਿਓ ਤੇ ਅਸੀਂ ਵੀ ਦੱਸ ਦਈਏ ਆਈ ਐਮ ਆਰ ਜੇ ਅਮਨ
1: ਤੇ ਆਈ ਐਮ ਸਿਮਰ ਸੋ 9990 ਤੋਂ ਮੈਸੇਜ ਆਇਆ ਹੈਗਾ ਸਾਡੇ ਨਾਲ ਪਹਿਲੀ ਵਾਰ ਜੁੜੇ ਆ ਆਪਣੇ ਕਹਿ ਰਹੇ ਕਿ ਨਾਲ ਸਮਾਈਲੀਜ਼ ਵੀ ਭੇਜ ਰਹੇ ਆ ਮੈਨੂੰ ਲੱਗਦਾ ਯਾਰ ਕੋਈ ਬੰਦਾ ਆਪਣਾ ਜਾਣ ਪਛਾਣ ਵਾਲਾ ਲੱਗਦਾ ਜਾਣ ਕੇ ਪ੍ਰੈਂਕ ਨਹੀਂ ਨਹੀਂ ਯਾਰ ਬਲੌਗ ਨਹੀਂ ਮਾਰਨਾ ਹੈਗਾ ਕਿਉਂਕਿ ਕੀ ਪਤਾ ਕੋਈ ਕੰਮ ਦੀ ਤਕੜੀ ਗੱਲ ਕਰਨੀ ਹੋਵੇ
0: ਕੀ ਪਤਾ ਹਲਵਾਈ ਹੋਵੇ ਹੈ ਨਾ ਪ੍ਰੋਫੈਸ਼ਨ ਦਾ
1: ਕੀ ਪਤਾ ਸਾਡੀ ਭੁੱਖ ਦਾ ਜਿਹੜਾ ਇਲਾਜ ਕਰ ਦੇਣ ਹੈ ਨਾ ਆਉਣ ਦੇ ਟਾਈਮ
0: ਸਹੀ
1: ਸੋ ਤੁਸੀਂ ਗੈਸ ਕਰ ਹੀ ਲਿਆ ਹੋਣਾ ਅਸੀਂ ਕਿਹਦੀ ਗੱਲ ਕਰਦੇ ਆ ਵਨ ਐਂਡ ਓਨਲੀ ਜੀ ਮੋਹਿਤ ਸਿੱਧੂ ਜੀ ਪਹੁੰਚੇ ਕਹਿੰਦੇ ਹਾਓ ਸਿਮਰ ਜੀ ਅਮਨ ਜੀ
0: ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਬੜੇ ਚਿਰਾ ਬਾਅਦ ਆਇਓ ਪਹਿਲਾਂ ਤੁਸੀਂ ਦੱਸੋ ਕਿੱਥੇ ਗਾਇਬ ਹੋ ਗਏ ਸੀ
1: ਪਿਛਲੇ ਕੁਝ ਦਿਨਾਂ ਵਿੱਚ ਕਹਿੰਦੇ ਸ਼ੋਅ ਮਿਸ ਕੀਤਾ ਹੋਪ ਡੂਇੰਗ ਵੈਰ ਗੁੱਡ ਅਸੀਂ ਬਹੁਤ ਵਧੀਆ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਤੇ ਸ਼ੋਅ ਵੀ ਬਹੁਤ ਵਧੀਆ ਚੱਲ ਰਿਹਾ ਪਰ ਤੁਹਾਨੂੰ ਮਿਸ ਕੀਤਾ ਅਸੀਂ
0: ਜੀ ਬਿਲਕੁਲ ਸੋ ਅਸੀਂ ਆਪਣੇ ਸਾਰੇ ਲਿਸਨਰਸ ਨੂੰ ਆਪਣੇ ਦਿਲ ਚ ਰੱਖੀਦਾ ਜਦੋਂ ਵੀ ਕੋਈ ਮਿਸ ਕਰਦਾ ਹੈ ਨਾ ਸਾਨੂੰ ਪਤਾ ਲੱਗ ਜਾਂਦਾ ਹਾਲਾਂਕਿ ਦੇਖੋ ਇੰਨੇ ਸਾਰੇ ਮੈਸੇਜਸ ਆਉਂਦੇ ਇੱਕ ਸ਼ੋਅ ਦੇ ਵਿੱਚ ਹੈ ਨਾ ਸਿਮਰ ਤੇ ਪਰ ਫਿਰ ਵੀ ਆਪਣੇ ਮਾਈਂਡ ਦੇ ਵਿੱਚ ਇਹ ਕਿਤੇ ਨਾ ਕਿਤੇ ਰਹਿੰਦਾ ਆ ਕਿ ਅੱਜ ਆ ਫਲਾਣਾ ਲਿਸਨਰ ਆਇਆ ਨੀ ਹੈ ਨਾ ਸੋ ਇਹ ਮਾਈਂਡ ਚ ਹੁੰਦਾ ਜਦੋਂ 1-2-3 ਦਿਨ ਜਦੋਂ ਜ਼ਿਆਦਾ ਬ੍ਰੇਕ ਲੱਗਣੀ ਸ਼ੁਰੂ ਹੋ ਜਾਂਦੀ ਫਿਰ ਮਾਈਂਡ ਚ ਆਉਂਦਾ ਕਿ ਯਾਰ ਉਹ ਕਿੱਥੇ ਗਏ ਵੀ ਠੀਕ ਨੇ ਸਾਰੇ ਸਟਾਰਟਿੰਗ ਦੇ ਵਿੱਚ ਤਾਂ ਜਦੋਂ ਮੇਰੇ ਕੋਲ ਘੱਟ ਲਿਸਨਰ ਹੁੰਦੇ ਸੀ ਨਾ ਸਿਰਫ 3-4 ਲਿਸਨਰ ਜਦੋਂ ਮੇਰਾ ਪਹਿਲਾ ਦੂਜਾ ਦਿਨ ਸੀ ਤੇ ਮੈਂ ਤਾਂ ਉਹਨਾਂ ਨੂੰ ਕਈ ਵਾਰ ਮੈਸੇਜ ਵੀ ਕਰ ਲੈਂਦੀ ਸੀ ਤੁਸੀਂ ਠੀਕ ਹੋ ਮਤਲਬ ਮੈਨੂੰ ਇੰਨੀ ਟੈਨਸ਼ਨ ਹੁੰਦੀ ਸੀ ਵੀ ਮੇਰੇ ਲਿਸਨਰ ਆਇਆ ਕਿਉਂ ਨਹੀਂ
1: ਇਹ ਖੂਬੀ ਹੈ ਜੀ ਇਸ ਪਲੇਟਫਾਰਮ ਦੀ ਕਿ ਇੱਥੇ ਜਿਹੜਾ ਕਨੈਕਸ਼ਨ ਹੈ ਨਾ ਉਹ ਦਿਲਾਂ ਤੱਕ ਬਣਦਾ ਹੈ ਨਾ ਸੋ ਇਹ ਰੂਹ ਦਾ ਕਨੈਕਸ਼ਨ ਜਿਹੜਾ ਸਾਡੇ ਤੁਹਾਡੇ ਵਿੱਚ ਬਣਿਆ ਹੋਇਆ ਉਹ ਇਹ ਬੜਾ ਖਾਸ ਹੈ ਸੋ ਸ਼ੋਅ ਨੂੰ ਸ਼ੁਰੂਆਤ ਕਰ ਲੈਂਦੇ ਹਾਂ ਗੱਲਬਾਤ
0: ਅੱਛਾ ਇੱਥੋਂ ਮੈਨੂੰ ਇੱਕ ਹੋਰ ਗੱਲ ਇਹਦੀ ਉਹ ਵੀ ਸ਼ੇਅਰ ਕਰਦਾ ਇੱਕ ਨਾ ਜਦੋਂ ਟੋਰਾਂਟੋ 'ਚ ਮੈਂ ਨਵਾਂ ਸ਼ੋਅ ਸ਼ੁਰੂ ਕੀਤਾ ਜਦੋਂ ਕਰਨਾ ਤੇ ਉੱਥੇ ਇੱਕ ਲਿਸਨਰ ਹੁੰਦਾ ਸੀਗਾ ਸਾਧਿਕ ਉਹਨਾਂ ਦਾ ਨਾਮ ਸੀਗਾ ਨਾ ਤੇ ਉਹਨਾਂ ਨੇ ਮੈਨੂੰ ਨਾ ਸ਼ੇਅਰ ਕੀਤਾ ਕਿ ਉਹ ਸਟੂਡੈਂਟ ਨੇ ਹਨਾ ਵੀ ਕਦੀ ਕਦੀ ਉਹਨਾਂ ਨੂੰ ਕੰਮ ਮਿਲ ਜਾਂਦਾ ਤੇ ਉਹ ਕਰ ਲੈਂਦੇ ਫਿਰ ਉਦੋਂ ਮੇਰਾ ਸ਼ੋਅ ਸੁਣਦੇ ਆ ਤੇ ਫਿਰ ਮੈਨੂੰ ਨਾ ਜਦੋਂ ਉਹਨੇ ਹਫਤਾ ਕੁ ਗੈਪ ਆਇਆ ਮੈਂ ਸੋਚਿਆ ਮੈਂ ਕਿ ਯਾਰ ਉਹਨੂੰ ਕੰਮ ਮਿਲਿਆ ਹੋਣਾ ਕਿ ਨਹੀਂ ਉਹ ਠੀਕ ਹੋਣਾ ਕਿ ਨਹੀਂ ਉਹ ਸਟੂਡੈਂਟ ਸੀਗਾ ਛੋਟੀ ਉਮਰ ਦਾ ਹਜੇ ਹੁਣੀ ਹੁਣੀ ਕੈਨੇਡਾ ਆਇਆ ਸੀ ਤੇ ਮੇਰੇ ਮਨ ਚ ਬੜਾ ਰਹਿਣਾ ਫਿਰ ਨਾ ਮੈਂ ਉਹਨੂੰ ਪਰਸਨਲ ਮੈਸੇਜ ਕੀਤਾ ਤੇ ਫਿਰ ਯੂ ਨੋ ਮੈਨੂੰ ਦੀਦੀ ਕਹਿੰਦਾ ਆ ਫਿਰ ਉਹ ਮੈਨੂੰ ਇੰਸਟਾਗ੍ਰਾਮ ਤੇ ਵੀ ਐਡ ਆ ਤੇ ਮੈਂ ਉਹਨੂੰ ਥੋੜੇ ਕੁ ਦਿਨ ਬਾਅਦ ਹਾਲ ਪੁੱਛ ਲੈਂਦੀ ਸਾਦਿਕ ਠੀਕ ਹੈ ਨਾ ਤੂੰ ਸੋ ਇਹ ਰਿਸ਼ਤੇ ਆ ਦੇਖੋ ਸਾਡੇ ਬਣ ਜਾਂਦੇ ਆ
1: ਨਾ ਬਿਲਕੁਲ ਕਹਿੰਦੇ ਨੇ ਔਖੇ ਸੌਖੇ ਹੋ ਕੇ ਜਦੋਂ ਭੇਜਿਆ ਸੀ ਮਾਪਿਆਂ ਨੇ ਸੁਪਨੇ ਵੀ ਪੂਰੇ ਦੱਸੋ ਹੋਏ ਕਿ ਨਹੀਂ ਅਮਨ ਜੀ ਵੀ ਪੁੱਛਦੇ ਸੀ ਪੁੱਤ ਸਾਡੇ ਪੈਰਾਂ ਤੇ ਖਲੋਏ ਕਿ ਨਹੀਂ ਤੇ ਤੁਹਾਡੇ ਬਾਪੂ ਜੀ ਵੀ ਪੁੱਛਦੇ ਸੀ ਸੋ ਉਹੀ ਗੱਲ ਹੈ ਜੀ ਕਿ ਚਿੰਤਾ ਤਾਂ ਰਹਿੰਦੀ ਹੈ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਹਾਂ ਪਲੇਟਫਾਰਮ ਏਦਾਂ ਦਾ ਦਿਲੋਂ ਜੁੜ ਜਾਂਦੇ ਹਾਂ ਅਸੀਂ ਇਸ ਤੇ
0: ਬਿਲਕੁਲ
1: ਸੋ ਜੋ ਵੀ ਗੱਲਬਾਤ ਹੁੰਦੀ ਹੈ ਉਹ ਬੜੀ ਪਾਰਦਰਸ਼ੀ ਹੁੰਦੀ ਹੈ ਜੋ ਵੀ ਆਪਾਂ ਹਾਏ ਹੈਲੋ ਸਤਿ ਸ਼੍ਰੀ ਅਕਾਲ ਜੋ ਵੀ ਤੁਸੀਂ ਗੱਲਾਂ ਕਰਦੇ ਹੋ ਸਾਡੇ ਨਾਲ ਉਹ ਇੱਕ ਕੋਈ AI ਤਾਂ ਹੈ ਨਹੀਂ ਹੈ
0: ਦਿਲਾਂ ਦੇ ਰਿਸ਼ਤੇ ਨੇ ਦਿਲਾਂ ਦੀ ਸਾਂਝ ਆ
1: ਸੋ AI ਤੋਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਨਹੀਂ ਹੋ ਸਕਣਗੀਆਂ ਕਦੋਂ ਪਰ ਸਾਡੇ ਨਾਲ ਹਮੇਸ਼ਾ ਤੁਸੀਂ ਜੁੜੇ ਰਹਿਣਾ ਹੈ ਨਾ
0: ਸੋ ਦੋਸਤੋ ਜਿਨ੍ਹਾਂ ਨੇ ਹਜੇ ਤੱਕ ਹਾਜ਼ਰੀ ਨਹੀਂ ਲਵਾਈ ਇੰਨੀ ਸੋਹਣੀ ਸੋਹਣੀ ਜਿਹੜੀ ਗੱਲਾਂ ਚੱਲ ਰਹੀਆਂ ਨੇ ਇਹਨਾਂ ਗੱਲਾਂ ਦਾ ਹਿੱਸਾ ਨਹੀਂ ਬਣੇ ਤੇ ਬਣ ਸਕਦੇ ਹੋ ਨੰਬਰ ਹੈ ਜੀ 6045919311
1: ਬਿਲਕੁਲ ਜੀ ਤੁਸੀਂ ਹਾਏ ਹੈਲੋ ਸਤਿ ਸ਼੍ਰੀ ਅਕਾਲ ਕਹਿ ਸਕਦੇ ਹੋ ਤੇ ਜਿਵੇਂ ਗਗਨ ਗੋਸਲ ਜੀ ਕਹਿ ਰਹੇ ਸਤਿ ਸ਼੍ਰੀ ਅਕਾਲ ਟੂ ਬੋਥ ਜੀ ਸ਼ੁਕਰੀਆ ਮਿਹਰਬਾਨੀ ਅਮਨ ਸਿਮਰ ਗ੍ਰੀਟਿੰਗਸ ਟੂ ਆਲ ਅਮਰਜੀਤ ਜੀ ਦਾ ਵੀ ਮੈਸੇਜ ਆ ਗਿਆ
0: ਜੀ ਸਤਿ ਸ਼੍ਰੀ ਅਕਾਲ
1: ਜੀ ਉਹਨਾਂ ਨੇ ਅਮਰਿੰਦਰ ਗਿੱਲ ਦਾ ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਤੇ ਗਾਣੇ ਦੀ ਫਰਮਾਇਸ਼ ਕੀਤੀ ਹੈ ਬਿਲਕੁਲ ਛੇਤੀ ਪਲੇ ਕਰਾਂਗੇ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਏਦਾਂ ਹੀ ਸ਼ੋਅ ਦੇ ਵਿੱਚ ਬਣੇ ਰਹੋਗੇ ਇਹਨਾਂ ਤੁਹਾਨੂੰ ਸੁਣਾਉਂਦੇ ਆ ਗਾਣਾ
0: ਲੇਕੀ ਪ੍ਰਭੂ ਕਾ ਨਾਮ ਬੋਲੋ ਰਾਮ ਰਾਮ ਰਾਮ
1: ਬਿਲਕੁਲ ਜੀ ਐਮੀ ਵਿਰਕ ਦਾ ਗਾਣਾ ਦੱਬਦੇ ਨਹੀਂ ਸੋ ਐਮੀ ਵਿਰਕ ਬਾਰੇ ਗੱਲਬਾਤ ਵੀ ਆਪਾਂ ਕਰਨੀ ਆ ਅਗਲੇ ਕੁਛ ਸਮੇਂ ਦੇ ਵਿੱਚ ਹਾਂ ਉਹ ਵੀ ਨਹੀਂ ਦਬੇ ਹੈਗੇ ਤੇ ਇੰਜੋਏ ਕਰਦੇ ਆ ਉਮੀਦ ਕਰਦੇ ਆ ਤੁਸੀਂ ਏਦਾਂ ਹੀ ਸੁਣਦੇ ਰਹੋਗੇ ਸੁਣਦੇ ਰਹੋ ਅਮਨ ਦੇ ਸਿਮਰ ਦੀ ਜੋੜੀ ਨੂੰ ਲੇਟ ਨਾਈਟ ਸ਼ੋਅ ਦੇ ਵਿੱਚ

0: playing what you want to hear.
1: ਹੋਰ ਕਿੰਨਾ ਪਿੱਛੇ ਕਰਾਂ?
2: ਆੜ ਦੇ ਆੜ ਦੇ ਆੜ ਦੇ।
1: ਓ ਆਇਓ ਰੱਬਾ, ਠੋਕਦੀ ਮੇਰੀ ਗੱਡੀ।
2: ਓਹੋ, ਉਹ ਕੋਈ ਨਹੀਂ, ਫਿਕਸ ਹੋ ਜੂ।
1: ਐਵੇਂ ਫਿਕਸ ਹੋ ਜੂ, ਪਹਿਲਾਂ ਅਰਗੀ ਥੋੜੀ ਬਣ ਜੂ।
2: ਓ ਯਾਰ, ਮੋਰੇਨ ਰੋਡ ਤੇ ਆਪਣੇ ਪੰਜਾਬੀ ਭਾਈਆਂ ਦੀ ਫਿਕਸ ਆਟੋ ਤੇ ਜਾਈਂ, ਆਟੋ ਬੋਡੀ ਦਾ ਸ਼ਾਨਦਾਰ ਕੰਮ ਕਰਦੇ ਆ, ਗੱਡੀ ਤੇਰੀ ਬਿਲਕੁਲ ਨਵੀਂ ਵਰਗੀ ਹੋ ਜੂ।
3: ਫਿਕਸ ਆਟੋ ਕੈਲਗਰੀ ਮੋਰੇਨ ਰੋਡ ਤੇ ਹਰੇਕ ਮੇਕ ਐਂਡ ਮਾਡਲ ਦੀ ਗੱਡੀ ਦੀ ਆਟੋ ਬੋਡੀ ਦਾ ਕੰਮ ਲੇਟੈਸਟ ਇਕਵਿਪਮੈਂਟ ਨਾਲ ਕੀਤਾ ਜਾਂਦਾ ਹੈ। ਹੇਲ ਡੈਮੇਜ ਰਿਪੇਅਰ ਤੇ ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ। ਵਿਜ਼ਿਟ 720 ਮੋਰੇਨ ਰੋਡ ਨਾਰਥ ਈਸਟ, ਕਾਲ 403-273-8889। ਫਿਕਸ ਆਟੋ ਕੈਲਗਰੀ।
4: एक्सीडेंट तो बाद ना इंजरी करके एक ता मेरी जॉब छूट गई ते हुन बिल्स भी पे करने औखे ने। उपरों इंश्योरेंस कंपनी परेशानी दे रही है।
5: परेशान ना होवो, यांको पोपोविक सिद्धू दे लॉयर्स नु मिलो।
6: एक कार एक्सीडेंट अते इंजरी क्लेम दवान च मदद कर सकदे ने ते अपनी फीस भी सेटलमेंट विचो ही कलेक्ट कर देने। तुहानू अपने कोलो पे नहीं करना पेना।
7: यांको पोपोविक सिद्धू नु क्लाइंट्स नु वधिया सेवावां देण लई 2014 तो लगातार हुण तक कंज्यूमर चॉइस अवार्ड नाल नवाजिया गया है।
6: इंजरी क्लेम वास्ते कॉल हरमन सिद्धू, डेविड यांको, जतिपत संधू @403-262-0262।
8: ਆ ਗਿਆ ਨੀ ਉਹੀ ਪਿਲੋ ਟੈਮ, ਟੈਮ ਆਇਆ ਘਰ ਲੈਣ ਦਾ ਤੇ ਮੋਰਗੇਜ ਕਰਾਉਣ ਦਾ। ਇਸ ਲਈ ਇੱਕੋ ਇੱਕ ਭਰੋਸੇਮੰਦ ਨਾਮ, ਕਾਲ GS ਮਾਨ, ਕਰ ਲੈਣਾ ਆਸਾਨ।
9: GS ਮਾਨ ਨਵੇਂ ਘਰ ਦੀ ਡੀਲ ਤੇ ਬਿਲਡਰਸ ਨਾਲ ਨੈਗੋਸ਼ੀਏਟ ਕਰਕੇ ਡਿਪੋਜ਼ਿਟ ਦੀ 100% ਗਾਰੰਟੀ ਵੀ ਦੇਣਗੇ। ਰੀਮੈਕਸ ਆਈ ਰਿਐਲਿਟੀ ਇਨੋਵੇਸ਼ਨ ਐਂਡ ਮੋਰਗੇਜ ਅਲਾਈਅੰਸ ਟੀਮ ਦੇ GS ਮਾਨ, ਕਾਲ 587-777-7000, 587-777-7000 ਜਾਂ ਗੋ ਟੂ ਮਾਈ ਫਸਟ ਹੋਮ ਇਨ ਕੈਲਗਰੀ.ca।
10: ਤੁਸੀਂ ਸੁਣ ਰਹੇ ਹੋ ਦ ਲੇਟ ਨਾਈਟ ਸ਼ੋਅ ਰੈੱਡ FM ਤੇ।

0: ਚ ਹੁੰਦਾ ਹੈ
1: ਉਹ ਡੈਂਟਲ ਅਸਿਸਟੈਂਟ ਪ੍ਰੋਗਰਾਮ ਦੀ ਇੰਨੀ ਜ਼ਿਆਦਾ ਫੀਸ
2: ਡੈਡ ਪਰ ਇਹ ਤਾਂ ਦੇਖੋ ਇਹ ਡੈਂਟਲ ਅਸਿਸਟੈਂਟ ਪ੍ਰੋਗਰਾਮ ਵੈਸਟਰਨ ਕਮਿਊਨਿਟੀ ਕਾਲਜ ਤੋਂ ਹੈ ਇਸ ਤੋਂ ਬਾਅਦ ਮੈਂ ਨੈਸ਼ਨਲ ਡੈਂਟਲ ਅਸਿਸਟੈਂਟ ਐਗਜ਼ਾਮਿਨਿੰਗ ਬੋਰਡ ਦੇ ਰਿਟਨ ਐਗਜ਼ਾਮ ਐਂਡ ਕਲੀਨਿਕਲ ਪ੍ਰੈਕਟਿਸ ਇਵੈਲੂਏਸ਼ਨ ਲਈ ਐਲੀਜੀਬਲ ਹੋ ਜਾਵਾਂਗੀ ਨਾਲ ਹੀ ਫੀਸ ਲਈ ਫਲੈਕਸੀਬਲ ਫਾਈਨਾਂਸਿੰਗ ਆਪਸ਼ਨਸ ਹਨ 97% ਗ੍ਰੈਜੂਏਟ ਇੰਪਲੋਇਮੈਂਟ ਰੇਟ ਹੈ
1: ਓਕੇ ਓਕੇ ਵੈਸਟਰਨ ਕਮਿਊਨਿਟੀ ਕਾਲਜ ਹੀ ਬੈਸਟ ਹੈ ਬੇਟਾ
3: ਵਿਜ਼ਿਟ wcc.ca ਜਾਂ ਕਾਲ 604-594-3500 ਔਰ ਐਬਸਵਰਡ ਨੰਬਰ 4776-1301
4: The Brick ते famous tent sale वापस आ गई है special buys clearance ते overstock deals ते लवो original prices ते up to 60% off नाल ही check करो limited quantity special buys जिवें Nola sofa सिर्फ 499 convertible chest freezer fridge combo सिर्फ 199 इस Saturday दोपहर 12 तो शाम 4 बजे तक Red FM होवेगा live on location at the Brick 6935 King George Boulevard Surrey इस दौरान free hot dogs and pop भी enjoy करो Some conditions apply. The Brick, saving you more.

0: जी हाँ, एक बार फिर तो स्वागत है जी सारे नू मेरे यानी कैमरे वालों प्यार परी सत श्री अकाल।
1: मेरे वालों यानी कि सिमर दे वालों प्यार परी सत श्री अकाल जी। की हाल चाल जी तुहाडे सारे दा?
0: सारे वधिया ही होणगे। ते नेक्स्ट आप जब सारे ने मार लिया जी टपूसी सेफली।
1: बिलकुल जी।
0: होर सुनाओ किवें हो?
1: बहुत वधिया, तुसी सुनाओ की हाल चाल?
0: बहुत वधिया।
1: एक घंटा तां पता नहीं लग्गिया हैना किधर गया।
0: बिलकुल, फर्स्ट आवर तां सच्ची कदी भी नहीं पता लगदा। हुण सैकंड आवर दे विच साडे कोल भी टाइम है, थोड़े कोल भी टाइम है। हुण खूब वजणगियां जी गप्पां शप्पां, जब मिल बैठेंगे कितने सारे यार।
1: बिलकुल। सो आपां शुरू दे विच ना गाणियां दी गल कर लैंदे आ, क्योंकि बाद चो आना रह ना जाण। क्योंकि टॉप ट्रेंडिंग गाणियां दी आपां गल करिए तां लो फेड गाणा बाय करण औजला बहुत ज्यादा ट्रेंडिंग दे विच चल रहा जी, ते बहुत ज्यादा सुनिया जा रहा है। ठीक है जी। उस तो बाद गल करिए चन गाना बाय गुरनीत दोसांझ दा, ए गाना ट्रेंडिंग दे विच हैगा रील्स दे उत्ते। उस तो बाद रिश्ता बाय आरनीत। उस तो बाद तू बाय तलविंदर, तलविंदर दा गाना तू ट्रेंडिंग दे विच है। ते वन एंड ओनली बरोटा बाय सिद्धू मूसेवाला, ओ हाले तक गाना सुनिया जा रहा है।
0: तलविंदर दा हसीन गाना भी अपना रेडियो ते बहुत वज्या।
1: एक गाना होर मैं एड ऑन करांगा, गॉड्स फेवरेट बाय जॉर्डन संधू। जॉर्डन संधू दे गाने भी बहुत ज्यादा कमाल ने। सो ए सारे गाने सी जी ट्रेंडिंग दे विच, जेड़े इस वीक दे विच कह सकदे आ स्पॉटिफाई दी प्लेलिस्ट तो ले गए कि।
0: ते मैं सच्ची दसा, इना गाणियां दे विचों मैनूं लगदा इक अद्धा छड्ड के मेरे कोल ज्यादा रिक्वेस्ट नहीं आईयां इना गाणे।
1: लो फेड दी आई होनी मैं लगदा।
0: आई थिंक लो फेड दी फिर भी एक दो बारी आई, अदरवाइज बाकी किसी गाने दी नहीं आई।
1: एक्चुअली मैं गल दसना चाहना कि रेडियो दी दुनिया ते स्पॉटिफाई दी दुनिया दा बहुत फर्क है। क्योंकि ओथे दुनिया जेड़ी हैगी है यूथ जेड़ा ट्रेंडिंग गाने सुन के राजी है, उन्हां दी फरमाइश बड़ी छेती बदलती है। पर मतलब गाने दी यार सेल्फ लाइफ किन्नी रह गई है सोचो। अजकल जेड़े गाने आंदे आ बड़े सारे पैसे ला के बंदा गाना करदा है ना, ते वध तो वध जे तां गाना चल गया फिर वध तो वध महीना सुनिया जा सकदा। हुण तुसीं पिछले गाना आया सीगा तुहानूं याद होना सतिंदर सरताज दा, बहुत वायरल होया सीगा सानूं सारियां विसर गईयां रावां। ते हुण ओह गाना फेड हुंदे हुंदे हुंदे हुंदे हुण मैं नहीं सुनिया रील ते कदे। चल रहा था जैसमीन वाला पार्ट, हुण थोड़ा जिहा चल रहा। ते कहना मतलब महीना ट्रेंड रहा, ते ओह गाना किन्ना खूबसूरत सी ते हुण ओहदी बिलकुल ही वॉश आउट होया।
0: बिलकुल।
1: उस तो बाद एक गाना सीगा तुहानूं मैं याद दवाना चाहुंदा, सज्जणा दा सहारा है तेरे बिना ना गुजारा है। आपां रेडियो ते लाने आ ओह गाना सोहणा है हना, पर ओह ट्रेंड चो एकदम ही हट गया। जदों पहला पहला हर थां वज रहा सी, पहला तेरे नैण में वेखे, पहला तेरे नैण, मतलब ए ना एक इंस्टाग्राम वाला भी ट्रेंड हुंदा, मतलब कि लोकां दे दिलां तों बड़ी छेती चीज उतरन भी लग गई है दे टाइम।
0: हां बिल्कुल, क्योंकि ना ए जेड़ा साडा स्पैन है ना खत्म करता, इन्हें पेशेंस स्पैन बिल्कुल ही खत्म करता। मतलब ऑल द टाइम असीं रीलां ते रहने, ते रील भी सानू पूरी देखण दा है ही नहीं, अंदर पेशेंस नहीं है।
1: दूसरी गल एक भी आ कि बहुत ज्यादा वैरायटी भी बहुत हो गई है। मतलब किनू किनू सुने जे आपां गल ही करिए, एक आम दिन दे विच पंजाबी गाणियां दी गल करिए, एक दिन दे विच हजारां ही गाने रिलीज होंदे आ, हजारां गाने यूट्यूब दे उत्ते। ते ए तुसी सोचो कि बंदा किनू सुने ते किनू ना सुने। कईयां दे गाने तां बेचारे पिछे ही रह जांदे आ। मेरे कोल इक ऐसे ऐसे भी मुंडे हैगे आ जेहड़े, मैं तुहानूं रियाज दी गल कर रहे आ, एक मुंडा रियाज ओ मतलब तकरीबन 15 साल तो लग्या होया, ते हाले तक बेचारे दा गांदा भी इन्ना सोहना, लाइव भी गा लैंदा, हरेक चीज कर लैंदा ओ। ते कई लाइव शोज दे विच ओने सगो ट्रेनिंग दित्ती आ उहनूं जाके स्टेज किवें संभालनी है, पर बेचारे दा अपना लक नहीं लग रहा। उहने कई गाने रिलीज किते पर अगे नहीं आ पाया। सो इदां दी भी गल हो जांदी है। पर इह गल बाई नूं उही मैं अक्सर कहिंदा हुंदा कि हिम्मत नहीं हारनी। कोई भी पल ऐसा, कोई भी तुहाडा ऐसा ट्रैक, ਉਹ ਭਾਵੇਂ ਪਹਿਲਾ ਹੋਵੇ, ਦੂਜਾ ਹੋਵੇ, ਦਸਵਾਂ ਹੋਵੇ, ਬੀਵਾਂ ਹੋਵੇ, ਸੋਵਾਂ ਹੋਵੇ, 150ਵਾਂ ਹੋਵੇ, ਉਹ ਜਦੋਂ ਪਰਮਾਤਮਾ ਨੇ ਲਿਖਿਆ ਹੋਇਆ ਉਹ ਤੇਰਾ ਹੋਣਾ ਹੀ ਹੋਣਾ, ਬਸ ਲੱਗਿਆ ਰਹਿ। ਬਾਕੀ ਇਹ ਹੈ ਕਿ ਗਾਣੇ ਅਕਸਰ ਆਉਂਦੇ ਜਾਂਦੇ ਰਹਿੰਦੇ ਆ, ਪਰ ਜਿਹੜੇ ਪੁਰਾਣੇ ਗਾਣਿਆਂ ਦੀ ਵਾਈਬ ਸੀ ਨਾ ਉਹ ਦਿਮਾਗ ਦੇ ਵਿੱਚ ਛਪ ਜਾਂਦੇ ਸੀਗੇ।
0: ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਅੱਜ ਦੇ ਟਾਈਮ ਚ ਜਿਹੜੇ ਟਰੈਕਸ ਦੇ ਇਵਨ ਸਾਨੂੰ ਜਿਹੜੇ ਟਾਈਟਲ ਉਹ ਵੀ ਨਹੀਂ ਯਾਦ ਹੁੰਦੇ, ਇੰਨੇ ਅਜੀਬ ਅਜੀਬ ਟਾਈਟਲ ਹੁੰਦੇ ਆ। ਮੈਨੂੰ ਨਾ ਤੁਸੀਂ ਆਹ ਗੱਲ ਕਹੀ ਨਾ, ਇੱਕ ਮੇਰੀ ਫਰੈਂਡ ਨੇ ਅੱਜ ਸਟੇਟਸ ਪਾਇਆ ਸੀਗਾ ਤੇ ਮੈਂ ਉਹ ਪੜ੍ਹਦੀ ਵੀ ਸੀ, ਕਹਿੰਦੇ ਹਰ ਕਿਸੇ ਦੀ ਜ਼ਿੰਦਗੀ ਦਾ ਸਮਾਂ ਵੱਖਰਾ ਹੁੰਦਾ ਹੈ। ਕੋਈ 25 ਚ ਕਾਮਯਾਬ ਹੋ ਜਾਂਦਾ ਤੇ ਕੋਈ 35 ਚ ਆ ਕੇ ਆਪਣੇ ਪੈਰਾਂ ਤੇ ਖੜਾ ਹੁੰਦਾ, ਤੇ ਕੋਈ ਸਾਰੀ ਉਮਰ ਲੜ ਕੇ ਆਖਿਰਕਾਰ ਉਹ ਬਣਦਾ ਜੋ ਬਣਨਾ ਚਾਹੁੰਦਾ ਸੀ।
1: ਬਿਲਕੁਲ।
0: ਇਸ ਲਈ ਆਪਣੀ ਜ਼ਿੰਦਗੀ ਨੂੰ ਕਿਸੇ ਹੋਰ ਦੀ ਜ਼ਿੰਦਗੀ ਦੇ ਨਾਲ ਨਾ ਤੋਲੋ। ਤੁਸੀਂ ਪਿੱਛੇ ਨਹੀਂ ਹੋ, ਤੁਸੀਂ ਸਿਰਫ ਆਪਣੇ ਸਮੇਂ ਤੇ ਹੋ। ਚੱਲਦੇ ਰਹੋ, ਕਿਉਂਕਿ ਤੁਹਾਡੀ ਕਹਾਣੀ ਦਾ ਸਭ ਤੋਂ ਸੋਹਣਾ ਪੰਨਾ ਹਾਲੇ ਲਿਖਿਆ ਜਾਣਾ ਬਾਕੀ ਹੈ।
1: ਬਿਲਕੁਲ, ਇਹ ਤਾਂ ਗੱਲ ਹੈ ਹੀ ਹੈ ਜੀ, ਬਿਲਕੁਲ ਤੁਹਾਡੀ ਗੱਲ।
0: ਉਹ ਦਿਨ, ਉਹ ਸਮਾਂ, ਉਹ ਕਦੋਂ ਆ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ। ਬਸ ਹਾਂ, ਜੇ ਤੁਸੀਂ ਅੱਕ ਕੇ ਥੱਕ ਕੇ ਬਹਿ ਗਏ ਫਿਰ ਉਹ ਫਿਰ ਨੀ ਕੁਛ ਹੋ ਸਕਦਾ।
1: ਮੈਂ ਅਕਸਰ ਹੀ ਕਹਿੰਦਾ ਸੋਚਾਂ ਸੋਚ ਕੇ ਕੁਛ ਨੀ ਹੋਣਾ, ਦਸ ਦਿਲ ਆ ਫਿਰ ਕਾਹਦਾ ਰੋਣਾ, ਹੱਸ ਖੇਡ ਕੇ ਦਿਲ ਲੰਘਾਲਾ, ਕੱਲ ਨੂੰ ਖੋਰੇ ਕੀ ਆ ਹੁਣ, ਸਿਰ ਤੇ ਫਿਕਰਾਂ ਚੱਕੀ ਫਿਰਦਾ, ਸਭ ਟੈਨਸ਼ਨਾਂ ਭੁੱਲ ਕੇ ਜੀ ਲੈ, ਇੱਕੋ ਵਾਰੀ ਮਿਲਣੀ ਜ਼ਿੰਦਗੀ, ਦਿਲ ਆ ਮੇਰਿਆ ਇਹਨੂੰ ਖੁੱਲ ਕੇ ਜੀ ਲੈ, ਹਨਾ। ਸੋ ਖੁੱਲ ਕੇ ਜੀਣ ਚ ਸਵਾਦ ਆ ਤੇ ਖੁੱਲ ਕੇ ਜੀਣ ਚ ਉਹ ਜਿਹੜਾ ਆਨੰਦ ਆ, ਜਿੰਨਾ ਮਰਜ਼ੀ ਸੋਚੀ ਜੋ। ਸੋ ਇਹੀ ਸਾਡੀ
0: ਕਈ ਵਾਰੀ ਨਾ ਮਤਲਬ ਵੱਡੇ ਵੱਡੇ, ਇਹ ਨੀ ਕਿ ਚਲੋ ਸਾਡੀ ਹਜੇ ਓਨੀ ਉਮਰ ਨੀ ਹੈਗੀ, ਬਟ ਮੈਂ ਕਈ ਬੜੀ ਵੱਡੀਆਂ ਉਮਰਾਂ ਵਾਲਿਆਂ ਨੂੰ ਵੀ ਬੜਾ ਸੋਚਦੇ ਦੇਖਿਆ, ਮਤਲਬ ਉਹ ਉਹਨਾਂ ਨੂੰ ਐ ਲੱਗਦਾ ਹੈ ਕਿ ਅਸੀਂ ਬੜਾ ਵਧੀਆ ਫਿਊਚਰ ਪਲਾਨ ਕਰ ਸਕਦੇ ਹਾਂ ਵੀ ਕੱਲ ਨੂੰ ਐ ਹੋ ਜੂ, ਉਹ ਹੋ ਜੂ, ਉਹ ਜੂ, ਪਰ ਪਰਮਾਤਮਾ ਦੀ ਪਲੈਨਿੰਗ ਦੇ ਅੱਗੇ ਹਰ ਉਮਰ ਦਰਾਜ ਬੰਦਾ ਫੇਲ ਆ।
1: ਹਰ ਇਹ ਤੁਹਾਡੀ ਗੱਲ ਬਿਲਕੁਲ ਸਹੀ, ਇੱਕ ਗੱਲ ਇਹ ਵੀ ਹੈ ਕਿ ਹਰ ਬੰਦਾ ਦੁਖੀ ਵੀ ਹੈਗਾ, ਮਤਲਬ ਉਹ ਆਪਣੇ ਤਰੀਕੇ ਨਾਲ ਦੁਖੀ ਹੈ। ਹੁਣ ਬੰਦਾ ਮੈਂ ਗੱਲ ਕਰਾਂ ਕਿ ਯਾਰ ਮੈਂ ਪੁਲਿਸ ਚ ਲੱਗ ਜਾਂਦਾ, ਐਗਜ਼ਾਮਪਲ, ਮੇਰੇ ਘਰ ਦੇ ਕਹਿੰਦੇ ਯਾਰ ਤੇਰੀ ਹਾਈਟ ਲੰਮੀ ਹੈ, ਐਗਜ਼ਾਮਪਲ ਦੇ ਰਿਹਾ, ਮੈਨੂੰ ਕਿਹਾ ਨੀ ਕਿ ਤੂੰ ਪੁਲਿਸ ਚ ਜਾ ਸਕਦਾ ਸੀ। ਮੈਂ ਨਾ ਪਿੱਛੇ ਜੇ ਇੰਡੀਆ ਜਦੋਂ ਸੀਗਾ ਤੇ ਮੈਂ ਮੈਚ ਦੇਖਣ ਜਾਂਦਾ ਹੁੰਦਾ ਸੀ ਸਟੇਡੀਅਮ ਦੇ ਬਾਹਰ, ਤੇ ਉੱਥੇ ਇੱਕ ਪੁਲਿਸ ਵਾਲਾ ਬਾਹਰ ਬੈਠਾ, ਮੈਂ ਉੱਥੇ ਸਾਹਮਣੇ ਖੜਾ ਹੋਇਆ, ਮੈਂ ਕਿਹਾ ਭਾਜੀ ਰੌਣਕਾਂ ਬਹੁਤ ਲੱਗੀਆਂ ਆਪਣੇ ਸ਼ਹਿਰ ਚ ਵਧੀਆ। ਕਹਿੰਦਾ ਕਾਹਦਾ ਰੌਣਕਾਂ ਯਾਰ, ਸਿਆਪਾ ਪਿਆ ਸਾਡੀ ਜਾਨ ਨੂੰ। ਮੈਂ ਕਿਹਾ ਕਿਉਂ? ਕਹਿੰਦਾ ਡਿਊਟੀ ਇੰਨੀ ਔਖੀ ਹੈ, ਸੜਕਾਂ ਤੇ ਖੜੇ ਰਹੋ, ਧੂੜ ਮਿੱਟੀ ਜਰਦੇ ਰਹੋ, ਉਹ ਤੋਂ ਬਾਅਦ ਅਫਸਰ ਕੋਈ ਵੀ ਆ ਕੇ ਸਾਨੂੰ ਰੋਹ ਮਾਰਦਾ, ਕੋਈ ਬੰਦਾ ਸਾਨੂੰ ਰੋਹ ਮਾਰ ਦਿੰਦਾ, ਕਿਸੇ ਦੀ ਗੱਡੀ ਖੜੀ ਹੈ ਵੀਆਈਪੀ ਦੀ, ਅਸੀਂ ਉਹਨੂੰ ਉਹ ਸਾਡੇ ਦੇ ਰੋਹ ਮਾਰ ਜਾਂਦਾ, ਹਨਾ। ਤੇ ਮੈਂ ਯਾਰ ਦੇਖ, ਮੈਂ ਕਿਹਾ ਭਾਜੀ ਯਾਰ ਤੁਸੀਂ ਵੀ ਵਾਹਵਾ ਦੁਖੀ ਲੱਗ ਰਹੇ ਹੋ। ਕਹਿੰਦਾ ਏਦਾਂ ਹੀ ਹੈ, ਕਹਿੰਦਾ ਡਿਊਟੀ ਸਾਡੀ ਸੌਖੀ ਨੀ ਹੈਗੀ, ਤੇ ਹਰ ਬੰਦਾ ਹਰ ਆਪਣੇ ਕੰਮ ਦੇ ਵਿੱਚ ਉਹ ਪਰੇਸ਼ਾਨ ਹੈ। ਮੈਂ ਉਹਨੂੰ ਉਹੀ ਗੱਲ ਕਹਿ ਕੇ ਨਾ ਵਾਪਸ ਆਇਆ, ਮੈਂ ਕਿਹਾ ਨਾਨਕ ਦੁਖੀ ਹੈ ਸਭ ਸੰਸਾਰ। ਕਹਿੰਦਾ ਸਹੀ ਗੱਲ ਕਹੀ ਤੁਸੀਂ, ਬਿਲਕੁਲ। ਸੋ ਇਹੀ ਗੱਲ ਹੈ, ਭਾਵੇਂ ਸਾਡਾ ਤੁਹਾਡਾ ਮੇਰਾ ਲਿਸਨਰਸ ਦਾ ਹਰੇਕ ਕਿਤੇ ਕੁਛ ਨਾ ਕੁਛ ਕੁਛ ਨਾ ਮਸਲਾ ਅੜਿਆ ਹੀ ਰਹਿੰਦਾ। ਸੋ ਇਹੀ ਜ਼ਿੰਦਗੀ ਦਾ ਨਾਮ ਵੀ
0: ਜ਼ਿੰਦਗੀ ਹੈ, ਬਿਲਕੁਲ। ਸੋ ਬਸ ਇਸੇ ਸਟਰਗਲ ਦੇ ਵਿੱਚ ਕਿੱਦਾਂ ਫਿਰ ਵੀ ਆਪਣੇ ਮਨ ਨੂੰ ਸਬਰ ਸੰਤੋਖ ਚ ਰੱਖਣਾ, ਇਹੀ ਜ਼ਿੰਦਗੀ ਆ। ਸੋ ਪਰਮ ਕੱਕਲ ਜੀ ਕਹਿੰਦੇ ਨੇ ਹਾਊਜ਼ ਐਵਰੀਥਿੰਗ ਗੋਇੰਗ ਸੋ ਫਾਰ ਜੀ, ਬਿਲਕੁਲ ਬਹੁਤ ਵਧੀਆ ਵਧੀਆ ਵਧੀਆ। ਯਾਦਵਿੰਦਰ ਮਾਂਗਰ ਜੀ ਵੀ ਪਹੁੰਚ ਚੁੱਕੇ ਨੇ, ਕਹਿੰਦੇ ਨੇ ਕਬਜ਼ਾ ਬਾਏ ਮਨਮੋਹਨ ਵਾਰਿਸ, ਓਕੇ
1: ਮੈਂ ਕਬਜ਼ਾ ਬਾਏ ਕਿਤੇ ਬੱਬੂ ਮਾਨ।
0: ਅਜੇ ਨਾਲ ਉਹਨਾਂ ਦਾ ਪਹਿਲਾਂ ਵੀ ਮੈਸੇਜ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਮਨਮੋਹਨ ਵਾਰਿਸ ਦਾ ਉਹਨਾਂ ਨੇ ਮਿੱਤਰਾਂ ਦੇ ਪਿੰਡ ਕਿਹਾ, ਫਿਰ ਫਿਰ ਕਹਿੰਦੇ ਲਬਜ਼ਾ ਬਾਏ ਮਨਮੋਹਨ ਵਾਰਿਸ, ਫਿਰ ਕਹਿੰਦੇ ਕਬਜ਼ਾ ਬਾਏ ਮਨਮੋਹਨ।
1: ਕਿਆ ਬਾਤ ਹੈ ਜੀ, ਤੁਸੀਂ ਦੱਸੋ ਗਾਣਾ ਲਾਣਾ ਕਿਹੜਾ, ਕਬਜ਼ਾ ਖੋਲੀਏ ਕਿ ਲਬਜ਼ਾ ਖੋਲੀਏ।
0: ਓਕੇ ਓਕੇ, ਕੋਈ ਨਾ, ਜਿਹੜਾ ਵੀ ਲੱਭਿਆ ਆਪਾਂ ਪਲੇ ਕਰ ਦੇਣਾ। ਤੇ ਹੁਣ ਜੀ ਆਪਾਂ ਗਾਣਾ ਸੁਣਨਾ, ਸਾਨੂੰ ਮਿਲਦੀ ਗਿਲਦੀ ਰਹੋ, ਇਹ ਸੁਰਿੰਦਰ ਕੌਰ ਐਂਡ ਹਰਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ ਆ। ਬਟ ਬਟ ਬਟ ਅਟਵਾਲ ਜੀ, ਮੈਨੂੰ ਜਿਹੜਾ ਤੁਸੀਂ ਗਾਣਾ ਕਿਹਾ ਸੀਗਾ ਨਾ, ਉਹ ਮੈਨੂੰ ਹਜੇ ਫਿਲਹਾਲ ਦੋਨੋਂ ਹੀ ਨਹੀਂ ਮਿਲੇ, ਬਟ ਮੈਂ ਸੈਕਿੰਡ ਦੀ ਹਜੇ ਸਰਚ ਸਹੀ ਤਰੀਕੇ ਨਾਲ ਕਰ ਰਹੀ ਹਾਂ, ਪਰ ਫਸਟ ਤਾਂ ਮੈਨੂੰ ਨਹੀਂ ਮਿਲਿਆ, ਵੇ ਰੁੜ ਪੁੜ ਜਾਣੀ ਦੀਆ, ਇਹ ਗਾਣਾ ਮੈਨੂੰ ਨਹੀਂ ਮਿਲਿਆ ਤੁਹਾਡਾ, ਬਟ ਮੈਂ ਉਹਦੀ ਥਾਂ ਤੇ ਸੇਮ ਸਿੰਗਰਸ ਦਾ ਕੋਈ ਹੋਰ ਗਾਣਾ ਪਲੇ ਕਰ ਰਹੀ ਹਾਂ
1: ਜੀ। ਤੁਹਾਡੇ ਲਈ ਅਟਵਾਲ ਸਾਹਿਬ ਗਾਣਾ ਲੱਭ ਹੀ ਲੈਣਾ ਸੀ ਖੋਜ ਕਰਕੇ, ਖੋਜ ਹੁਣ ਸ਼ੁਰੂ ਹੋਣ ਲੱਗੀ ਹੈ। ਤੇ ਦੂਸਰੀ ਗੱਲ ਅਮਨ ਜੀ, ਮੈਂ ਤੁਹਾਡੇ ਲਈ ਇੱਕ ਟੋਰੋਂਟੋ ਸ਼ੇਅਰ ਸੁਣਾਇਆ ਸੀ, ਉਹ ਇੱਥੇ ਵੀ ਸੁਣਾਉਣਾ ਚਾਹੁੰਦਾ।
0: ਅੱਛਾ ਜੀ ਜੀ ਜੀ,
1: ਤੇ ਕਿਉਂਕਿ ਉਹ ਤੁਹਾਡੀ ਤਾਰੀਫ ਦੇ ਵਿੱਚ ਹੈਗਾ, ਤੇ ਦਿਲੋਂ ਇੱਕ ਰਿਸਪੈਕਟ ਹੈ ਜਿਹੜੀ, ਕਹਿੰਦੇ ਕਿ ਜਦ ਉਹ ਰੇਡੀਓ ਤੇ ਕੁਝ ਪੜ੍ਹਦੀ ਹੈ, ਜਦ ਉਹ ਰੇਡੀਓ ਦੇ ਵਿੱਚ ਕੁਝ ਪੜ੍ਹਦੀ ਹੈ, ਗਰਮੀ ਵਿੱਚ ਵੀ ਠੰਡ ਚੜ੍ਹਦੀ ਹੈ, ਤੇ ਤੁਸੀਂ ਕਹਿਣਾ ਆਹ
0: ਮੈਨੂੰ।
1: ਜਦ ਵੀ ਉਹ ਰੇਡੀਓ ਤੇ ਕੁਝ ਪੜ੍ਹਦੀ ਹੈ, ਗਰਮੀ ਵਿੱਚ ਠੰਡ ਚੜ੍ਹਦੀ ਹੈ।
0: ਵਾਹ ਵਾਹ ਵਾਹ,
1: ਅੱਛਾ
0: ਤੁਸੀਂ ਕਿਆ ਵਾਹ ਕਹਿਣਾ ਸੀ।
1: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ। ਸੋ ਦੋਨਾਂ ਚੋਂ ਉਹ ਵੱਧ ਸੋਹਣੀ ਲੱਗੇ, ਦੋਨਾਂ ਚੋਂ ਉਹ ਵੱਧ ਸੋਹਣੀ ਲੱਗੇ, ਜਦ ਜਦ ਉਹ ਹੱਥ ਵਿੱਚ ਫੁੱਲ ਫੜਦੀ ਹੈ, ਜਦ ਜਦ ਉਹ ਹੱਥ ਵਿੱਚ ਫੁੱਲ ਫੜਦੀ ਹੈ। ਸੋ ਮੈਂ ਤੁਹਾਡੀ ਫੁੱਲ ਤੋਂ ਵੀ ਉੱਤੇ ਦੀ।
0: ਵਾਜੀ ਵਾ, ਮੈਨੂੰ ਲੱਗਿਆ ਤੁਸੀਂ ਆਪਾਂ ਦੋਨਾਂ ਚ ਕੰਪੈਰੀਜ਼ਨ ਕਰ ਰਹੇ ਹੋ ਕਿ ਦੋਨਾਂ ਚ ਉਹ ਸੋਹਣੀ ਲੱਗਦੀ ਤੁਸੀਂ ਕਿਹਾ, ਪਰ ਜਦ ਹੱਥ ਵਿੱਚ ਫੁੱਲ ਫੜਦੀ
1: ਹੈ। ਇੱਥੇ ਤਾਂ ਮੁਕਾਬਲਾ ਨਹੀਂ ਹੈਗਾ।
0: ਕਿਆ ਬਾਤ ਹੈ ਜੀ, ਕਿਆ ਬਾਤ।
1: ਸੋ ਬਿਲਕੁਲ ਹੱਸਦੇ ਵਸਦੇ ਰਹੋ, ਖੁਸ਼ ਰਹੋ, ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰਵੇ ਰੱਖੇ।
0: ਥੈਂਕ ਯੂ ਨਾਲ ਦੀ ਨਾਲ ਸਿਮਰ, ਥੈਂਕ ਯੂ ਸੋ ਮਚ।
1: ਅਟਵਾਲ ਸਾਹਿਬ ਦੇ ਗਾਣੇ ਤੁਸੀਂ ਲੱਭ ਲੱਭ ਕੇ ਲਾਉਂਦੇ ਹੋ।
0: ਓਕੇ, ਪਵਨ ਕੁਛ ਕਹਿੰਦੇ ਨੇ, ਪੁੱਤ ਜੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ।
1: ਇਹ ਤਾਂ ਗੱਲ ਹੈ,
0: ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ।
1: ਸੋ ਇਹੀ ਗੱਲ ਹੈ ਕਿ ਤੁਸੀਂ ਆਈ ਥਿੰਕ ਪੁਰਾਣੇ ਗਾਣੇ ਬਾਰੇ ਗੱਲ ਕੀਤੀ ਹੋਣੀ, ਤੇ ਜਦੋਂ ਵੀ ਤੁਸੀਂ ਇਹੀ ਗੱਲ ਕਹਿੰਦੇ ਹੋ ਕਿ ਨਾਲ ਦੀ ਨਾਲ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਸੇਜ ਆ ਰਿਹਾ ਗੁਰਮੀਤ ਸਿੰਘ ਜੀ ਦਾ, ਕਹਿੰਦੇ ਕੀ ਹਾਲ ਚਾਲ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਠੀਕ ਠਾਕ ਹੋ
0: ਜੀ? ਬਿਲਕੁਲ, ਅਸੀਂ ਬਿਲਕੁਲ ਠੀਕ ਠਾਕ ਆ। ਓਕੇ, ਰਾਜਪਾਲ ਸਿੰਘ ਬਹਾਦਰ ਕਹਿੰਦੇ ਨੇ ਹੈਲੋ ਅਮਨ ਜੀ ਐਂਡ ਸਿਮਰ ਜੀ, ਸਤਿ ਸ਼੍ਰੀ ਅਕਾਲ ਰਾਜਪਾਲ ਜੀ, ਕਹਿੰਦੇ ਹਾਊ ਆਰ ਯੂ?
1: ਬਹੁਤ ਵਧੀਆ, ਚੜ੍ਹਦੀ ਕਲਾ ਦੇ ਵਿੱਚ ਅਮਨ ਜੀ ਨਾ ਅੱਜ ਹਸਾਈ ਜਾ ਰਹੇ, ਕੁਤਕਧਾਰੀਆਂ ਨਹੀਂ ਕਰਦੇ, ਦੋਨੋਂ ਹੀ ਹਸਾਉਂਦੇ ਆ, ਇਹਨਾਂ ਦੇ ਟੈਲੈਂਟ ਆ
0: ਚਿਹਰੇ ਤੇ ਜੋਕਰਾਂ ਵਾਲੇ ਚਿਹਰੇ ਤੇ ਸਾਡੇ ਦੇਖ ਕੇ ਹੱਸਣ ਲੱਗੇ
1: ਕੀ ਕਰਤੀ ਇਹਨਾਂ ਨੂੰ ਸੁਣਾ ਕੇ ਦਿੱਤਾ,
0: ਬਸ ਅਸੀਂ ਬਾਗੋ ਬਾਗ ਮਤਲਬ ਹਵਾ ਚ ਉੱਡ ਰਹੇ ਹਾਂ ਅਸੀਂ, ਤੇ ਮੈਂ ਦੱਸਿਆ ਸੀ ਇੱਥੇ ਆ ਕੇ ਕਿ ਮੈਂ ਉਹ ਵਾਲਾ ਕੰਟੈਂਟ ਬਣਾ ਲਿਆ ਹੋਇਆ ਵਾ, ਨਹੀਂ ਦੱਸਿਆ ਨਾ?
1: ਨਹੀਂ ਉਹ ਆਪਾਂ
0: ਇੱਥੇ ਗੱਲ ਨਹੀਂ ਕੀਤੀ, ਜਿਹੜਾ ਮੈਂ ਤੁਹਾਨੂੰ ਕੱਲ ਦੱਸ ਰਹੀ ਸੀ ਨਾ ਕਿ 80s ਵਾਲਾ ਕੰਟੈਂਟ ਅੱਜ ਕੱਲ ਬੜਾ ਵਾਇਰਲ ਹੋ ਰਿਹਾ, ਕਿਸੇ ਨੇ ਪੋਸਟ ਵੀ ਪਾਈ ਸੀ ਕਹਿੰਦਾ ਇੰਨਾ ਤਾਂ ਕਰੋਨਾ ਨੀ ਜਲਦੀ ਫੈਲਿਆ ਸੀ ਜਿੰਨਾ 80s ਵਾਲਾ ਵਾਇਰਲ ਫੈਲ ਗਿਆ। ਸੋ ਮੈਂ ਵੀ ਆਪਣੀ ਇੱਕ ਫੋਟੋ ਬਣਾ ਲਈ ਆ 80s ਵਾਲੇ ਉਹਦੇ ਵਿੱਚ, ਹਾਲਾਂਕਿ ਮੈਂ ਨੀ ਬਣਾਈ, ਮੇਰੀ ਫੈਮਿਲੀ ਦੇ ਵਿੱਚ ਕਿਸੇ ਨੇ ਬਣਾ ਕੇ ਮੈਨੂੰ ਭੇਜੀ ਤੇ ਮੈਂ ਸਟੇਟਸ ਲਾ ਲਿਆ ਆਪਣਾ। ਜਿਹੜੇ ਜਿਹੜੇ ਮੇਰੇ ਨਾਲ ਐਡ ਹੈਗੇ ਨੇ ਔਨ ਇੰਸਟਾਗ੍ਰਾਮ ਔਰ ਫੇਸਬੁੱਕ, ਤੁਸੀਂ ਚੈੱਕ ਕਰ ਸਕਦੇ ਹੋ, ਫਿਰ ਕਮੈਂਟ ਵੀ ਕਰ ਸਕਦੇ ਹੋ।
1: ਬਿਲਕੁਲ ਜੀ, ਤੇ ਬੁਝਾਰਤ ਦਾ ਟਾਈਮ ਕਦੋਂ ਹੋਣਾ ਜੀ?
0: ਜੀ ਹੋ ਗਿਆ 11 ਵਜੇ ਕੀ 11 ਮਿੰਟ ਹੋ ਗਏ ਜੀ, ਬਿਲਕੁਲ।
1: ਸੋ ਠੀਕ ਹੈ, ਧਿਆਨ ਨਾਲ ਸੁਣਿਓ ਸਾਡੇ ਪਿਆਰੇ ਪਿਆਰੇ ਲਿਸਨਰਸ, ਕਿ ਬੁਝਾਰਤ ਹੈਗੀ ਹੈ ਬੜੀ ਕਮਾਲ ਦੀ। ਤੁਸੀਂ ਜਵਾਬ ਦੇਣਾ ਜੋ ਦਿਲ ਚ ਆਇਆ, ਬਸ ਫੋਨ ਦੇ ਉੱਤੇ ਹੱਥ ਰੱਖ ਕੇ ਤੁਸੀਂ ਕਸਮ ਖਾਣੀ ਆ, ਸਾਰਿਆਂ ਨੇ ਸ਼ਪਥ ਲੈਣੀ ਹੈ ਕਿ ਕੋਈ ਵੀ AI ਦਾ ਯੂਜ ਨਹੀਂ ਕਰੂਗਾ, ਕੋਈ
0: ਮੈਨੂੰ ਨਹੀਂ ਲੱਗਦਾ ਕਰੂਗਾ ਕੋਈ।
1: ਪੱਕਾ?
0: ਪੱਕਾ।
1: ਚਲੋ ਠੀਕ ਹੈ, ਫਿਰ ਦੇਖ ਲੈਂਦੇ। ਮੈਂ ਬੁਝਾਰਤ ਪਾਉਣ ਲੱਗਾ, ਉਮੀਦ ਕਰਦਾ ਤੁਸੀਂ ਦਿਲੋਂ ਜਵਾਬ ਦਓਗੇ, ਜੋ ਦਿਲ ਚ ਆ ਰਿਹਾ ਉਹੀ ਜਵਾਬ ਦਓਗੇ, ਹੈ ਨਾ?
0: ਯੋ।
1: ਗੋਲ ਹੂੰ ਪਰ ਗੇਂਦ ਨਹੀਂ,
0: ਗੋਲ ਹੂੰ ਪਰ ਗੇਂਦ ਨਹੀਂ,
1: ਲਾਲ ਹੂੰ ਪਰ ਸੇਬ ਨਹੀਂ,
0: ਲਾਲ ਹੂੰ ਪਰ ਸੇਬ ਨਹੀਂ,
1: ਜੋ ਵੀ ਮੁਝ ਕੋ ਖਾਤੇ,
0: ਜੋ ਵੀ ਮੁਝ ਕੋ ਖਾਤੇ,
1: ਮੇਰੀ ਗੰਧ ਸਦਾ ਫੈਲਾਤੇ।
0: ਆਏ ਹਾਏ, ਮੇਰੀ ਗੰਧ ਸਦਾ ਫੈਲਾਤੇ, ਮਤਲਬ ਜਿਹੜਾ ਉਹ ਗੋਲ ਆ ਪਰ ਉਹ ਗੇਂਦ ਨਹੀਂ ਆ,
1: ਗੋਲ ਹੂੰ ਪਰ ਗੇਂਦ ਨਹੀਂ, ਲਾਲ ਹੂੰ ਪਰ ਸੇਬ ਨਹੀਂ, ਜੋ ਵੀ ਮੁਝ ਕੋ ਖਾਤੇ, ਮੇਰੀ ਗੰਧ ਸਦਾ ਫੈਲਾਤੇ। ਇਹ ਹੈਗੀ ਹੈ ਜੀ ਬੁਝਾਰਤ, ਏਦਾਂ ਦੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ, ਤੁਸੀਂ ਜ਼ਿਆਦਾ ਹੀ ਕੁਛ ਏਦਾਂ ਕਹਿ ਰਹੇ ਹੋ।
0: ਸੋ ਦੋਸਤੋ, ਕਿਹੜੀ ਏਦਾਂ ਦੀ ਚੀਜ਼ ਹੈ ਜਿਹੜੀ ਗੋਲ ਆ ਪਰ ਗੇਂਦ ਨਹੀਂ, ਲਾਲ ਆ ਪਰ ਸੇਬ ਨਹੀਂ, ਪਰ ਜਿਹੜਾ ਉਹਨੂੰ ਖਾਂਦਾ ਹੈ ਉਹ ਸਦਾ ਹੀ ਉਹਦੀ ਗੰਧ ਫੈਲਾਉਂਦਾ ਹੈ?
1: ਹਾਂਜੀ, ਤੇ ਇਹ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਕੇ
0: ਗੰਧ ਨੂੰ ਕੀ ਕਹਿੰਦੇ ਆ? ਬਦਬੂ
1: ਕਹਿ ਸਕਦੇ ਹੋ, ਬਦਬੂ ਵੀ ਕਹਿ ਸਕਦੇ ਹੋ।
0: ਓਕੇ ਠੀਕ ਆ। ਸੋ ਨੰਬਰ ਹੈ ਜੀ 6045। ਦੁਰਗੰਧ ਪੰਜਾਬੀ ਦਾ ਵਰਡ ਥੋੜਾ ਹੈ,
1: ਚਲੋ ਜੋ ਵੀ ਹੈ ਤੁਸੀਂ ਰਿਪੀਟ ਕਰੋ।
0: ਓਕੇ 6045911611604-595-9391-11 ਜਿਨ੍ਹਾਂ ਨੂੰ ਸਮਝ ਆ ਗਈ ਹੈ ਉਹ ਕਿਹੜੀ ਚੀਜ਼ ਹੈ ਇੱਦਾਂ ਦੀ, ਉਹ ਫਟਾਫਟ ਤੁਸੀਂ ਮੈਸੇਜ ਕਰ ਸਕਦੇ ਹੋ, ਕਿਉਂਕਿ ਜਿਹੜੇ ਫਸਟ 10 ਲਿਸਨਰਸ ਹੋਣਗੇ ਉਹਨਾਂ ਨੂੰ ਮਿਲਣਾ ਹੈ ਜੀ ਸਿਮਰ ਨਾਲ ਮਿਲਣ ਦਾ ਮੌਕਾ।
1: ਓ ਮਾਈ ਗੋਡ,
0: ਸੁਪਨਿਆਂ ਚ
1: ਜਿਹੜੇ ਪਹਿਲੇ 5 ਹੋਣਗੇ ਉਹਨੂੰ ਅਮਨ ਨਾਲ ਮਿਲਣ ਦਾ ਮੌਕਾ ਮਿਲੇ।
0: ਹਰਪ੍ਰੀਤ ਕਹਿੰਦੇ ਸੁਪਾਰੀ।
1: ਵੈਸੇ ਦਿਮਾਗ ਵਾਵਾ ਲਾਇਆ ਤੁਸੀਂ ਭਾਜੀ,
0: ਇਹ ਮੈਨੂੰ ਨਾ ਕੰਧ ਲਾਲ ਦਿਖੀ। ਓਕੇ ਠੀਕ ਆ। ਸੋ ਬਰਾਬਰ ਤੁਸੀਂ ਦੱਸਣਾ,
1: ਕਰਤਾ ਤੁਸੀਂ ਕਮਾਲ, ਕੰਧ ਹੋ ਗਈ ਸਾਡੀ ਲਾਲ। ਸੋ ਦੱਸਣਾ ਤੁਹਾਨੂੰ ਕਿ ਗੋਲ ਹੂੰ ਪਰ ਗੇਂਦ ਨਹੀਂ, ਲਾਲ ਹੂੰ ਪਰ ਸੇਬ ਨਹੀਂ, ਜੋ ਵੀ ਮੁਝ ਕੋ ਖਾਤੇ ਹੈ ਸਦਾ ਦੁਰਗੰਧ ਫੈਲਾਤੇ ਹੈ, ਮੇਰੀ ਦੁਰਗੰਧ ਫੈਲਾਤੇ ਹੈ।
0: ਕਿਹੜੀ ਏਦਾਂ ਦੀ ਚੀਜ਼ ਹੈ ਜਿਹਨੂੰ ਖਾ ਕੇ ਤੁਸੀਂ ਸਦਾ ਹੀ ਗੰਧ ਫੈਲਾਉਂਦੇ ਹੋ, ਇਹ ਤੁਸੀਂ ਦੱਸਣਾ। ਸਾਨੂੰ ਮਿਲਦੀ ਗਿਲਦੀ ਰਹਿ ਰਹੋ ਸੁਰਿੰਦਰ ਕੌਰ ਤੇ ਹਰਚਰਨ ਗਰੇਵਾਲ ਦੀ ਆਵਾਜ਼ ਵਿੱਚ, ਜਦ ਤੱਕ ਗਾਣਾ ਇੰਜੋਏ ਕਰਦੇ ਤੇ ਬੈਕ ਟੂ ਬੈਕ ਜਿਹੜੀ ਤੁਹਾਡੀ ਫਰਮਾਇਸ਼ਾਂ ਮੈਂ ਪਲੇ ਕਰ ਰਹੀ ਹਾਂ, ਆਈ ਐਮ ਔਨ ਮਾਈ ਡਿਊਟੀ ਦੋਸਤੋ, ਠੀਕ ਹੈ ਜੀ। ਸੋ ਕਰੋ ਫਟਾਫਟ ਰਿਪਲਾਈ ਜਿਹੜੀ ਵੀ ਇਹਨਾਂ ਨੇ ਬੁਝਾਰਤ ਬੋਲੀ ਆ
1: ਜੀ, ਸੁਣਦੇ ਰਹੋ ਦਾ ਲੇਟ ਨਾਈਟ ਸ਼ੋ, ਤੇ ਇਦਾਂ ਹੀ ਜਵਾਬਾਂ ਦੀ ਉਡੀਕ ਰਹੂਗੀ, ਦੇਖਦੇ ਕਿੰਨੇ ਜਵਾਬ ਆਉਂਦੇ ਆ।
0: ਯੋ ਮਾਨ ਆਣੇ ਸ਼ੁਰੂ।

0: अनुष्का शर्मा एंड यू लिसनिंग टू रेड एफएम।
1: इसका मजा ही कुछ और है।
0: नंबर वन साउथ एशियन रेडियो स्टेशन।
2: ਆਉਣ ਵਾਲੀ ਹੈ ਦੀਵਾਲੀ ਤੇ ਨਾਲ ਹੀ ਰੈਡ ਐਫਐਮ ਲਿਆ ਹੈ ਦੀਵਾਲੀ ਧਮਾਕਾ ਪ੍ਰੈਜੈਂਟਡ ਬਾਈ ਸਕੋਸ਼ੀਆਬੈਂਕ।
3: ਰੈਡ ਐਫਐਮ ਦੀਵਾਲੀ ਧਮਾਕਾ।
4: ਸ਼ਾਪਿੰਗ ਲਈ ਸਜੇਗਾ ਵੱਡਾ ਬਾਜ਼ਾਰ। ਆਊਟਫਿਟਸ, ਜੁਐਲਰੀ, ਗਿਫਟ, ਡੈਕੋਰ ਆਈਟਮਸ ਅਤੇ ਬਹੁਤ ਕੁਝ।
2: ਫੈਸਟਿਵ ਫੂਡ ਸਟਾਲਸ ਅਤੇ ਵੱਖ ਵੱਖ ਖਾਣੇ ਦੇ ਆਪਸ਼ਨਸ।
4: ਮਿਊਜ਼ਿਕ, ਮਸਤੀ ਐਂਡ ਫੁੱਲ ਔਨ ਸੈਲੀਬ੍ਰੇਸ਼ਨ।
2: ਆਓ ਮਿਲ ਕੇ ਮਨਾਈਏ ਦੀਵਾਲੀ ਦੀਆਂ ਖੁਸ਼ੀਆਂ।
4: ਕਮਿੰਗ ਸੂਨ ਟੂ ਯੋਰ ਸਿਟੀ।
2: ਸਟੇ ਟਿਊਨਡ।

0: ਕਰਕੇ ਮੈਨੂੰ
1: ਤੁਸੀਂ ਮੈਨੂੰ ਨਹੀਂ ਸੁਣ ਰਹੇ
0: ਮਤਲਬ ਇਹ ਤੁਸੀਂ ਬੋਲੋਗੇ ਨਾ
1: ਸੋ ਬਿਲਕੁਲ ਤੁਸੀਂ ਮੈਨੂੰ ਤੇ ਅਮਨ ਨੂੰ ਦੋਨਾਂ ਨੂੰ ਸੁਣ ਰਹੇ ਸੀ ਕਿਉਂਕਿ ਟਾਈਮ ਹੁਣ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਟਾਈਮ ਆਪਣੇ ਕੋਲ 12 ਮਿੰਟ ਬਚੇ ਹੋਏ ਆ
0: ਜੀ
1: ਸੋ ਬੁਝਾਰਤਾ ਇਹਦੀ ਸੀਗੀ ਕਿ ਗੋਲ ਹੂੰ ਪਰ ਗੇਂਦ ਨਹੀਂ ਲਾਲ ਹੂੰ ਪਰ ਸੇਬ ਨਹੀਂ ਜੋ ਵੀ ਮੁਝਕੋ ਖਾਤੇ ਹੈ ਮੇਰੀ ਦੁਰਗੰਧ ਫੈਲਾਤੇ ਹੈ ਠੀਕ ਹੈ ਜੀ ਇਹ ਆਪਣੀ ਬੁਝਾਰਤ ਸੀਗੀ ਤੇ ਬੜੇ ਸਾਰੇ ਜਵਾਬ ਵੀ ਆਈਏ ਤੇ ਉਹ ਸਹੀ ਵੀ ਸੀ ਕੁਝ ਗਲਤ ਵੀ ਸੀ ਹਨਾ ਸੋ ਕੁਝ ਆੜੂ ਕਹਿ ਰਿਹਾ ਸੀ ਕੋਈ ਖਰਬੂਜਾ ਕਹਿ ਰਿਹਾ ਕਿ ਤਰਬੂਜਾ ਕਹਿ ਰਿਹਾ ਸੀ ਬੜੇ ਸਾਰੇ ਫਨੀ ਜਵਾਬ ਵੀ ਆਏ ਹੋਏ ਹਨ ਸੋ ਤੁਹਾਨੂੰ ਦੱਸ ਦਿੰਦੇ ਅਮਨ ਜੀ ਕੀ ਹੈ ਸਹੀ
0: ਜਵਾਬ ਨੇ ਮੂਲੀ ਵੀ ਕਿਹਾ ਸੀਗਾ
1: ਗੋਲ ਮੂਲੀ ਕਿਹੜੀ ਹੁੰਦੀ ਹੈ
0: ਉਹਨਾਂ ਨੇ ਸਿਰਫ ਉਹ ਗੰਧ ਦਾ ਸੁਣਿਆ ਹੋਊਗਾ ਨਾ
1: ਜਾਂ ਫਿਰ ਉਹਨਾਂ ਨੇ ਮੂਲੀ ਨੂੰ ਨਾ ਕੱਟ ਕੇ ਜਿਹੜਾ ਗੋਲ ਕੱਟੀ ਹੋਣੀ ਤਾਂ ਕਹਿੰਦੇ ਹੋਣੀ
0: ਓਕੇ ਯਾਦਵਿੰਦਰ ਮਾਂਗਰ ਜੀ ਕਹਿੰਦੇ ਨੇ ਥੈਂਕ ਯੂ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਉਹਨਾਂ ਦਾ ਗਾਣਾ ਕਬਜ਼ਾ ਜਿਹੜਾ ਪਲੇ ਹੋ ਚੁੱਕਾ ਹੈ ਪਿੰਦਰ ਮਾਇਲ ਜੀ ਵੀ ਕਹਿੰਦੇ ਨੇ ਥੈਂਕ ਯੂ ਸੋ ਮਚ ਫਾਰ ਪਲੇਇੰਗ ਸੌਂਗ ਚਰਖਾ ਬਾਈ ਬਲਕਾਰ ਸਿੱਧੂ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਗਾਣਾ ਪਲੇ ਕਰਕੇ ਨਾ ਜਿੰਨੀ ਤੁਹਾਨੂੰ ਸੁਣ ਕੇ ਖੁਸ਼ੀ ਹੁੰਦੀ ਉਨਾ ਸਾਨੂੰ ਪਲੇ ਕਰਕੇ ਖੁਸ਼ੀ ਹੁੰਦੀ ਹੈ ਬਹੁਤ ਬਹੁਤ ਸ਼ੁਕਰੀਆ ਦੋਸਤੋ ਸੋ ਜੀ ਅੱਜ ਦੀ ਬੁਝਾਰਤ ਹੈ ਜਿਹੜੀ ਉਹਦਾ ਜਵਾਬ ਅਸੀਂ ਤੁਹਾਨੂੰ ਦੇਣ ਲੱਗੇ ਕਿਉਂਕਿ ਟਾਈਮ ਹੋ ਗਿਆ ਹੈ ਹੋਰ ਬੁਝਾਰਤ ਪਾਉਣ ਦਾ ਜਿਹਨੂੰ ਬੁਝਾਰਤ ਦੀ ਬੁਝਾਰਤ ਪਾਉਣ ਦਾ ਟਾਈਮ ਮਿਲਿਆ ਨਹੀਂ ਹੋਰ ਨਹੀਂ ਤਾਂ ਅਸੀਂ ਕਲੂ ਦਿੰਨੇ ਹੁੰਦੇ ਹਾਂ ਬਟ ਅੱਜ ਗਾਣੇ ਵੀ ਬਹੁਤ ਸਾਰੇ ਸੀਗੇ ਤੇ ਫਿਰ ਸਾਡਾ ਦਿਲ ਨਹੀਂ ਕਰਦਾ ਵੀ ਤੁਹਾਡੇ ਗਾਣੇ ਵੀ ਮਿਸ ਕਰੀਏ ਜਾਣ ਅਤੇ ਨਾਲ ਨਾਲ ਤੁਹਾਡੇ ਜਵਾਬ ਵੀ ਆ ਰਹੇ ਸੀ ਪਰਮ ਕਾਕਾ ਜੀ ਕਹਿੰਦੇ ਇਟ ਵਾਜ ਵੈਰੀ ਨਾਈਸ ਸੋ ਟੂਡੇ ਗੁੱਡ ਨਾਈਟ ਜੀ ਜੀ
1: ਬਿਲਕੁਲ ਮੈਂ ਤੁਹਾਨੂੰ ਨਾ ਇੱਕ ਕਲੂ ਛੋਟਾ ਦੇ ਦਿੰਦਾ
0: ਓਕੇ
1: ਕਿ ਜੇਕਰ ਬਣਨਾ ਸਿੰਗਰ ਤੁਸੀਂ ਤੁਹਾਨੂੰ ਰਿਆਜ਼ ਦੀ ਲੋੜ ਹੈ ਤੇ ਜੇਕਰ ਤੁਸੀਂ
0: ਲਾਉਣਾ ਤੜਕਾ ਤਾਂ ਤੁਹਾਨੂੰ ਡੈਸ਼ ਦੀ ਲੋੜ ਹੈ
1: ਬਿਲਕੁਲ ਬਿਲਕੁਲ ਜੇਕਰ ਤੁਸੀਂ ਲਾਉਣਾ ਤੜਕਾ ਤੁਹਾਨੂੰ ਡੈਸ਼ ਦੀ ਲੋੜ ਹੈ ਜੇਕਰ ਤੁਸੀਂ ਸਿੰਗਰ ਬਣਨਾ ਤੁਹਾਨੂੰ ਰਿਆਜ਼ ਦੀ ਲੋੜ
0: ਤੇ ਅੱਜ ਦਾ ਜਿਹੜਾ ਸੀ ਤੜਕਾ ਟ੍ਰੈਂਡਿੰਗ ਵਾਲਾ ਸਾਡਾ ਉਹ ਸਾਡੇ ਜਿਹੜੇ ਅੱਜ ਦੇ ਸ਼ੋਅ ਅੱਜ ਨਹੀਂ ਮਤਲਬ ਹਮੇਸ਼ਾ ਦੇ ਸ਼ੋਅ ਦਾ ਮੇਨ ਇਨਗਰੀਡੀਐਂਟ ਹੈ ਇਹ ਤੋਂ ਬਿਨਾ ਤੜਕਾ ਲੱਗ ਹੀ ਨਹੀਂ ਸਕਦਾ ਸੋ ਇੱਕ ਵਾਰੀ ਬੁਝਾਰਤ ਰਿਪੀਟ ਕਰ ਦੋ ਫਿਰ ਨਾਲ ਫਿਰ ਉਹ ਥੋੜਾ ਕਨੈਕਟ ਹੋ ਜੂਗਾ ਕਿ ਕੀ ਆਪਾਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ
1: ਬਿਲਕੁਲ ਗੋਲ ਹੂੰ ਗੇਂਦ ਨਹੀਂ ਲਾਲ ਹੂੰ ਸੇਬ ਨਹੀਂ ਜੋ ਵੀ ਮੁਝਕੋ ਖਾਤੇ ਹੈ ਮੇਰੀ ਗੰਧ ਸਦਾ ਫੈਲਾਤੇ ਹੈ ਜਿਹਨੇ ਬਣਨਾ ਸਿੰਗਰ ਉਹਨੂੰ ਰਿਆਜ਼ ਦੀ ਲੋੜ ਹੈ ਜਿਹਨੇ ਲਾਉਣਾ ਤੜਕਾ ਉਹਨੂੰ ਡੈਸ਼ ਦੀ ਲੋੜ ਹੈ ਤੇ ਤੁਸੀਂ ਇੱਕ ਵਾਰੀ ਦਿਮਾਗ ਲਾਓ ਕੀ ਹੋ ਸਕਦਾ
0: ਓਕੇ ਹਰਭਜਨ ਅਟਵਾਲ ਜੀ ਸਿੱਧੂ ਸਾਹਿਬ ਨੇ ਅੱਜ ਆਏ ਕਹਿੰਦੇ ਅਮਨਜੀਤ ਤੇ ਸਿਮਰ ਜੀ ਸੌਂਗ ਪਲੇ ਕਰਨ ਲਈ ਤੁਹਾਡਾ ਧੰਨਵਾਦ ਲੇਟ ਨਾਈਟ ਰੈਡ ਐਫ ਐਮ 93.1 ਰੇਡੀਓ ਸ਼ੋ ਬਹੁਤ ਵਧੀਆ ਜਿਉਂਦੇ ਵਸਦੇ ਰਹੋ ਹਰਭਜਨ ਅਟਵਾਲ ਥੈਂਕ ਯੂ ਅਟਵਾਲ
1: ਜੀ ਸ਼ੁਕਰੀਆ ਤੁਸੀਂ ਵੀ ਫੱਟੇ ਚੱਕ ਕੇ ਰੱਖੋ ਸ਼ੋ ਨੂੰ ਸੁਣਦੇ ਰਹੋ ਤੇ ਅਸੀਂ ਹੁਣ ਜਵਾਬ ਦੇਣ ਲੱਗੇ ਆ ਕਿਉਂਕਿ ਯਾਰ ਇਹ
0: ਉਸ ਤੋਂ ਬਾਅਦ ਵੀ ਕਿੰਨੇ ਸਾਰੇ ਜਵਾਬ ਜਿਹੜੇ ਆਏ ਨੇ ਸਹੀ ਸਭ ਨੇ ਗੈਸ ਕਰ ਲਿਆ ਹੈ ਜੀ
1: ਬਿਲਕੁਲ ਜੀ ਸੋ 3, 2, 1 ਜੇਕਰ ਬਣਨਾ ਸਿੰਗਰ ਤੁਸੀਂ ਤਾਂ ਤੁਹਾਨੂੰ ਰਿਆਜ਼ ਦੀ ਲੋੜ ਹੈ ਜੇਕਰ ਲਾਉਣਾ ਤੜਕਾ ਤੁਸੀਂ ਤੁਹਾਨੂੰ ਪਿਆਜ਼ ਦੀ ਲੋੜ ਹੈ ਸੋ ਬਿਲਕੁਲ ਪਿਆਜ਼ ਜਿਹੜਾ ਇਹਦਾ ਸਹੀ ਜਵਾਬ ਤੁਸੀਂ ਕਨਫਿਊਜ਼ ਹੋਏ ਕਈ ਜਾਣੇ ਕਿ ਯਾਰ ਮੂਲੀ ਤਾਂ ਹੈ ਹੀ ਨਹੀਂ ਸੀ ਜਵਾਬ ਕੋਈ ਸ਼ਲਗਮ ਗਈ ਜਾਂਦਾ ਸੀ ਸ਼ਲਗਮ ਦਾ ਬਿਲਕੁਲ ਵੀ ਨਹੀਂ ਸੀ
0: ਓਕੇ ਪਰ ਫਿਰ ਵੀ ਮਜ਼ਾ ਆਉਂਦਾ ਜਦੋਂ ਤੁਸੀਂ ਬਿਲਕੁਲ ਜਿਹੜੀ ਯੂ ਨੋ ਆਪਣੇ ਦਿਮਾਗ ਦੇ ਨਾਲ ਇਹ ਨਹੀਂ ਕਿ AI ਦੀ ਯੂਜ਼ ਕਰਕੇ ਤੁਸੀਂ ਜਵਾਬ ਦੇਣੇ ਜਦੋਂ ਤੁਸੀਂ ਆਪਣੇ ਇੱਦਾਂ ਹੀ ਬਸ ਰੈਂਡਮਲੀ ਜਿਵੇਂ ਅਸੀਂ ਰੈਂਡਮ ਗੱਲਾਂ ਕਰਦੇ ਹਾਂ ਨਾ ਕੋਈ ਕੁਛ ਵੀ ਕਿਸੇ ਵੀ ਟੋਪਿਕ ਤੇ ਗੱਲ ਕਰਦੇ ਹਾਂ ਓਦਾਂ ਹੀ ਜਦੋਂ ਤੁਸੀਂ ਕੁਛ ਵੀ ਜਵਾਬ ਦੇ ਦਿੰਦੇ ਹੋ ਉਹਦੇ ਚ ਜ਼ਿਆਦਾ ਨਜ਼ਾਰਾ ਆਉਂਦਾ
1: ਹੁਣ ਜਿਵੇਂ ਪਿਛਲੀ ਵਾਰ ਅਸੀਂ ਗੈਸ ਦਾ ਸੌਂਗ ਖੇਲਿਆ ਸੀ ਇਸ ਵਾਰੀ ਹੁਣ ਬੁਝਾਰਤ ਹੋ ਗਈ ਅਗਲੀ ਵਾਰੀ ਫੇਰ ਗੈਸ ਦਾ ਸੌਂਗ ਫਿਰ ਬੁਝਾਰਤ ਇੱਦਾਂ ਕਰਾਂਗੇ ਕੋਸ਼ਿਸ਼ ਕਰਾਂਗੇ
0: ਡਨ ਡਨ ਡਨ ਸੋ ਹੁਣ ਲਈ ਇਜਾਜ਼ਤ ਫਿਰ
1: ਬਿਲਕੁਲ ਜੀ ਬਿਲਕੁਲ ਟਾਈਮ ਹੁਣ ਇਜਾਜ਼ਤ ਵੈਸੇ ਵੀ ਲੈਣ ਦਾ ਹੋ ਹੀ ਗਿਆ ਤੁਸੀਂ ਸਾਰੇ ਰੱਖਿਓ ਆਪਣਾ ਖਿਆਲ ਅਮਨ ਤੇ ਸਿਮਰ ਨੂੰ ਸੁਣਦੇ ਰਹੋ ਰੈਡ ਐਫ ਐਮ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਰੱਬ ਰੱਖਾ ਜੀ
0: ਹੱਸਣਾ ਬੜਾ ਜ਼ਰੂਰੀ ਹੈ ਹਮੇਸ਼ਾ ਖੁਸ਼ ਰਿਹਾ ਕਰੋ 2 ਘੰਟੇ ਹੱਸਣ ਦਾ ਮੌਕਾ ਕਦੀ ਨਾ ਛੱਡਿਆ ਕਰੋ ਠੀਕ ਹੈ ਸੋ ਬਾਏ ਬਾਏ ਟਾਟਾ ਹਮੇਸ਼ਾ ਹਮੇਸ਼ਾ ਹਮੇਸ਼ਾ ਆਪਣਾ ਖਿਆਲ ਰੱਖੋ ਤੇ ਆਲਵੇਜ਼ ਬੀ ਹੈਪੀ ਐਂਡ ਪੋਜ਼ਿਟਿਵ ਤੇ ਕੱਲ ਨੂੰ ਮਿਲਾਂਗੇ ਬਿਲਕੁਲ ਔਨ ਟਾਈਮ
1: ਜੀ ਬਾਏ ਬਾਏ ਜੀ ਬਹੁਤ ਬਹੁਤ ਬਾਏ ਬਾਏ
0: ਬਹੁਤ ਬਹੁਤ ਬਾਏ ਬਾਏ ਬਾਏ

0: हर जाते।
1: You are listening to
2: CKYR 106.7 FM.
3: This is Red FM Calgary.
4: This is a repeated show.
5: CKYR 106.7 Red FM Calgary Day Studio तो आप जी दा हार्दिक स्वागत निके सत्कार नाल दिली जी आयां नूं जी बहुत बहुत खुशामदीद बहुत बहुत स्वागत वीरवार थर्सडे सितंबर 10 साल 2026 नानकशाही कैलेंडर के मुताबिक 26 भादों पुन्या का दिन है। गुड मॉर्निंग कैलगरी प्रोग्राम लैके मैं आप जी का मेजबान ऋषि नागर हाजिर हाँ। 11 बजे तक अपना साथ इस प्रोग्राम के जरिए बनिया रहेगा। साल का 37वां हफ्ता चल रहा है। अज 253वां दिन है इस वरे का। 112 दिन बकाया बचे ने जी। गुड मॉर्निंग कैलगरी का अज 3242वां प्रोग्राम पेश किया जा रहा है। कैलगरी ते नाल लगदे इलाकियां दे विच इस वेले 11 डिग्री सैल्सियस टैंपरेचर दर्ज किया जा रहा है। 9 डिग्री वर्गा महसूस हो रहा है। अज दिन भर बदलवाई ते सूरज दी खेड चलदी रहेगी। मौसम अज गिला सिला रहण दी भी पेशगोई की गई है। अज हल्का मीह भी पै सकता है। मिक्स ऑफ सन एंड क्लाउड्स स्कैटर्ड शावरस आउंदे रहणगे। 2 बजे तक मीह पैंदे रहण दी संभावना है। हल्का फुल्का मीह होवेगा। इस तो बाद सूरज भी निकल सकता है। आज सूरज 7:03 ते चढ़िया, शाम नू 8:02 ते अस्त हो जाएगा। 19 किलोमीटर फी घंटा की रफ्तार नाल नॉर्थ वालों आउंदी हवा चल रही है। इसकी गति वध के 28 तो 30 किलोमीटर फी घंटा ते जा सकती है। एयर क्वालिटी बेहतरीन ते अल्ट्रावायलेट रेज का असर ना दे बराबर दर्ज हो रहा है। इस वेले एडमिंटन 12, वैनकूवर 16, टोरंटो ਅਤੇ ਮੌਂਟਰੀਆਲ ਵਿੱਚ 20 ਡਿਗਰੀ ਸੈਲਸੀਅਸ ਟੈਂਪਰੇਚਰ ਦਰਜ ਕੀਤਾ ਜਾ ਰਿਹਾ ਹੈ। 7:04 ਤੇ ਸ਼ਾਮ ਨੂੰ ਚੰਡੀਗੜ੍ਹ ਵਿੱਚ ਟੈਂਪਰੇਚਰ 32 ਡਿਗਰੀ ਸੈਲਸੀਅਸ ਤੇ ਪਹੁੰਚਿਆ, ਰਿਕਾਰਡ ਹੋ ਰਿਹਾ ਹੈ। ਮੌਸਮ ਦੀ ਇਸ ਜਾਣਕਾਰੀ ਤੋਂ ਬਾਅਦ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਹੁਣ ਤੋਂ ਕੁਝ ਹੀ ਪਲਾਂ ਵਿੱਚ ਚਲੰਤ ਮਾਮਲਿਆਂ ਦੇ ਉੱਤੇ ਗੱਲਬਾਤ ਸ਼ੁਰੂ ਕਰਾਂਗੇ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਏ ਗਏ ਲੇਟੈਸਟ ਜਿਹੜੇ ਕਦਮ ਉਹਨਾਂ ਨੇ ਚੁੱਕੇ ਨੇ ਜੀ, ਜਿਹਦੇ ਵਿੱਚ ਉਹਨਾਂ ਨੇ ਕੈਨੇਡਾ ਦੀ ਸ਼ਰਾਬ ਨੂੰ, ਮੋਟਰਸਾਈਕਲਸ ਨੂੰ, ਪੇਪਰ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈ। ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਭਗਵੰਤ ਸੰਧੂ ਜੀ ਨੂੰ ਬੇਨਤੀ ਕੀਤੀ ਹੈ। ਫਾਰਮਰ ਬਿਊਰੋਕਰੈਟ ਨੇ ਅੱਜ ਵੀ ਉਹਨਾਂ ਦਾ ਇੱਕ ਆਰਟੀਕਲ ਆਇਆ ਹੈ, ਉਸ ਦੇ ਹਵਾਲੇ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਭਗਵੰਤ ਜੀ ਦੇ ਨਾਲ। ਇਹਨਾਂ ਟ੍ਰੇਡ ਰਿਲੇਸ਼ਨਸ ਨੂੰ ਲੈ ਕੇ ਸਾਡੀ ਇਕੋਨਮੀ ਦੇ ਉੱਤੇ ਕੀ ਇੰਪੈਕਟ ਪੈਣਾ ਹੈ, ਆਪਾਂ ਨੂੰ ਕੀ ਕਰਨਾ ਚਾਹੀਦਾ ਹੈ, ਇਸ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਬਾਅਦ ਓਪਨ ਲਾਈਨ ਟਾਕ ਸ਼ੋਅ ਤੁਹਾਡੇ ਨਾਲ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਮੇਰੇ ਨਾਲ ਅੰਜੁਮ ਕੁਰੈਸ਼ੀ ਸਾਹਿਬਾ ਸ਼ਾਮਲ ਹੋਣਗੇ, ਜਿਹੜੇ ਲਾਅ ਫ੍ਰੈਂਕੋ ਕੋਰੀਅਰੋ ਦੇ ਨਾਲ ਕੋਆਰਡੀਨੇਟਰ ਨੇ। ਪਰਸਨਲ ਇੰਜਰੀ ਲਾਅ ਦੇਖਦੀ ਇਹ ਫਰਮ ਹੈ, ਉਹ ਆਪਣੇ ਪੁਆਇੰਟ ਸਾਡੇ ਨਾਲ ਸਾਂਝੇ ਕਰਨਗੇ। ਪੰਜਾਬ ਦੀ ਖਬਰਸਾਰ ਦਿੱਲੀ ਦਰਬਾਰ ਦੀਆਂ ਖਬਰਾਂ ਸੁਣਾਂਗੇ ਸਵਰਨ ਸਿੰਘ ਟਹਿਣਾ ਜੀ ਤੋਂ। ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਸਾਡੇ ਨਾਲ ਹਰਜੀਤ ਸਿੰਘ ਅੱਜ ਸ਼ਾਮਲ ਹੋ ਰਹੇ ਨੇ। ਹਰਜੀਤ ਸਿੰਘ ਸਰਬ ਅਕਾਲ ਮਿਊਜ਼ਿਕ ਸੋਸਾਇਟੀ ਆਫ ਕੈਲਗਰੀ ਰਨ ਕਰ ਰਹੇ ਨੇ ਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ ਆ ਰਿਹਾ ਹੈ ਜੀ 11, 12 ਤੇ 13 ਤਰੀਕ ਨੂੰ। ਕੱਲ੍ਹ ਨੂੰ ਇਹ ਸ਼ੁਰੂ ਹੋ ਜਾਏਗਾ। 11, 12 ਤੇ 13 ਸਤੰਬਰ ਨੂੰ ਇਹ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਹੋ ਰਿਹਾ ਜੀ, ਜਿੱਥੇ ਬਹੁਤ ਵੱਡੇ ਕਲਾਕਾਰ ਆਪੋ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਲਈ ਇੱਥੇ ਹਾਜ਼ਰ ਹੋਣਗੇ। ਉਹਨਾਂ ਦੀ ਜਾਣਕਾਰੀ ਅਤੇ ਕਲਾਕਾਰਾਂ ਨੂੰ ਲੈ ਕੇ ਅੱਜ ਹਰਜੀਤ ਜੀ ਸਾਡੇ ਸਟੂਡੀਓ ਵਿੱਚ ਹੋਣਗੇ। ਇਹੀ ਅੱਜ ਦੇ ਸਾਡੇ ਪ੍ਰੋਗਰਾਮ ਦੀ ਤਫਸੀਲ ਹੈ। ਇਸੇ ਅਨੁਸਾਰ ਪ੍ਰੋਗਰਾਮ ਚੱਲੇਗਾ। ਅਤੇ ਚਲੰਤ ਮਾਮਲਿਆਂ 'ਤੇ ਜਾਣ ਤੋਂ ਪਹਿਲਾਂ ਅੱਜ ਦਾ ਵਿਚਾਰ। ਅੰਗਰੇਜ਼ੀ ਦੀ ਇੱਕ ਕਹਾਣੀ, ਇੱਕ ਲਾਈਨ ਹੈ, ਕਲੋਜ਼ ਦਾ ਡੋਰਸ ਦੈਟ ਕੋਜ਼ ਯੂ ਪੇਨ, ਐਂਗਰ ਐਂਡ ਸਫਰਿੰਗ, ਸੋ ਯੂ ਮੇ ਓਪਨ ਦਾ ਵਨ ਦੈਟ ਬ੍ਰਿੰਗਸ ਯੂ ਲਵ, ਐਕਸੈਪਟੈਂਸ ਐਂਡ ਪੀਸ। ਕਿਰਪਾ ਕਰਕੇ ਉਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਦਿਓ ਜਿਨ੍ਹਾਂ ਦਰਵਾਜ਼ਿਆਂ ਰਾਹੀਂ ਦਰਦ, ਗੁੱਸਾ ਤੇ ਤਕਲੀਫਾਂ ਅੰਦਰ ਆਉਂਦੀਆਂ ਨੇ, ਤੇ ਤੁਸੀਂ ਦੂਸਰਾ ਦਰਵਾਜ਼ਾ ਖੋਲੋ ਜਿਨ੍ਹਾਂ ਰਾਹੀਂ ਪਿਆਰ, ਸਵੀਕਾਰਤਾ ਤੇ ਪੀਸ, ਸ਼ਾਂਤੀ ਅੰਦਰ ਆਉਂਦੀ ਹੋਵੇ। ਉਹਨਾਂ ਦਰਵਾਜ਼ਿਆਂ ਨੂੰ ਖੁੱਲ੍ਹਾ ਰੱਖੋ। ਕਦੇ ਕਦੇ ਜ਼ਿੰਦਗੀ ਸਾਨੂੰ ਕਹਿੰਦੀ ਹੈ ਕਿ ਆਪਾਂ ਪਹਿਚਾਨੀਏ ਉਹਨਾਂ ਦਰਵਾਜ਼ਿਆਂ ਨੂੰ ਜਿਨ੍ਹਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ, ਜਾਂ ਜਿਹੜੇ ਹਮੇਸ਼ਾ ਬੰਦ ਰਹਿਣੇ ਚਾਹੀਦੇ ਨੇ। ਜੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਬਿਟਰਨੈਸ ਹੋਵੇ, ਜਿਹੜੀ ਯਾਦ ਤੁਹਾਨੂੰ ਤੰਗ ਕਰਦੀ ਰਹੇ, ਜਿਹੜੀ ਬਹਿਸ ਤੁਹਾਨੂੰ ਸੌਖਿਆ ਨਾ ਹੋਣ ਦੇਵੇ, ਤੇ ਕੋਈ ਐਸੀ ਆਸ ਜਾਂ ਐਸੀ ਉਮੀਦ ਜਿਹੜੀ ਲਗਾਤਾਰ ਤੁਹਾਨੂੰ ਡਿਸਅਪੁਆਇੰਟ ਕਰਦੀ ਹੋਵੇ, ਉਹ ਸਾਡੀ ਸ਼ਾਂਤੀ ਹਮੇਸ਼ਾ ਲਈ ਚੋਰੀ ਕਰ ਲੈਂਦੀ ਹੈ, ਸਾਡੀ ਸ਼ਾਂਤੀ ਚੁਰਾ ਲੈਂਦੀ ਹੈ। ਇਹੋ ਜਿਹੇ ਦਰਵਾਜ਼ਿਆਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਹ ਵੀਕਨੈਸ ਦਾ ਸਿੰਬਲ ਨਹੀਂ ਹੈ, ਬਲਕਿ ਇਹ ਸਿਆਣਪ ਦਾ ਪ੍ਰਤੀਕ ਹੈ, ਇਹ ਸਿਆਣਪ ਦਾ ਸਿੰਬਲ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਪੇਨ ਨੂੰ, ਕੱਲ੍ਹ ਦੀ ਬੀਤੀ ਹੋਈ ਪੇਨ ਨੂੰ ਐਂਟਰ ਨਹੀਂ ਕਰਨਾ ਚਾਹੁੰਦੇ, ਐਂਟਰਟੇਨ ਨਹੀਂ ਕਰਨਾ ਚਾਹੁੰਦੇ, ਤੇ ਅੱਜ ਦੀ ਖੁਸ਼ੀ ਨੂੰ ਗੁਆਉਣਾ ਨਹੀਂ ਚਾਹੁੰਦੇ। ਫੋਰਗਿਵਨੈਸ, ਮਾਫ਼ ਕਰ ਦੇਣਾ, ਸਵੀਕਾਰ ਕਰ ਲੈਣਾ, ਪਿਆਰ ਕਰਨਾ, ਆਪਣੀ ਅੰਦਰੂਨੀ ਸ਼ਾਂਤੀ ਹਾਸਲ ਕਰਨਾ ਸਾਡਾ ਉਦੇਸ਼ ਹੁੰਦਾ ਹੈ, ਸਾਡਾ ਟੀਚਾ ਹੁੰਦਾ ਹੈ। ਸਮਟਾਈਮਸ ਪੀਸ ਬਿਗਿਨਸ ਵੈਨ ਵੀ ਸਟੋਪ ਨੋਕਿੰਗ ਔਨ ਡੋਰਸ ਦੈਟ ਓਨਲੀ ਬ੍ਰਿੰਗ ਅਸ ਪੇਨ। ਉਹਨਾਂ ਦਰਵਾਜ਼ਿਆਂ ਨੂੰ ਨਾ ਖੜਕਾਓ ਜਿਨ੍ਹਾਂ ਰਾਹੀਂ ਸਿਰਫ ਤਕਲੀਫਾਂ ਅੰਦਰ ਆਉਂਦੀਆਂ ਹੋਣ। ਤੇ ਹੁਣ ਚਲੰਤ ਮਾਮਲੇ, ਦੀ ਕਰੰਟ ਅਫੇਅਰ। ਚਲੰਤ ਮਾਮਲਿਆਂ ਦੇ ਤਾਜ਼ਾ ਤਰੀਨ ਮਾਮਲਿਆਂ ਦੇ ਵਿੱਚ ਅੱਜ ਆਪ ਜੀ ਦਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੌਸਮ ਦੀ ਅੱਜ ਗੱਲ ਕਰੀਏ ਕਿ ਕੱਲ੍ਹ ਸਾਡਾ ਟੈਂਪਰੇਚਰ 24°C 25°C ਤੱਕ ਗਿਆ ਦਿਨੇ, ਤੇ ਅੱਜ ਇਹ 16° ਤੱਕ ਜਾਣ ਦੀ ਸੰਭਾਵਨਾ ਹੈ। ਅੱਜ ਤਾਪਮਾਨ ਜ਼ਿਆਦਾ ਨਹੀਂ ਹੋਵੇਗਾ, ਅੱਜ ਠੰਡਾ ਦਿਨ ਰਹਿਣਾ ਹੈ ਤੇ ਅੱਜ ਤੋਂ ਬਾਅਦ ਹੁਣ ਠੰਡਕ ਦਾ ਦੌਰ ਸ਼ੁਰੂ ਹੋ ਰਿਹਾ ਹੈ। ਤੇ ਅੱਜ ਦਾ ਜਿਹੜਾ ਸਭ ਤੋਂ ਜ਼ਿਆਦਾ ਟੈਂਪਰੇਚਰ ਹੈ 16 ਤੋਂ 18 ਦੇ ਦਰਮਿਆਨ ਤੱਕ ਜਾਣ ਦੀ ਸੰਭਾਵਨਾ ਹੈ। 9 ਵਜੇ ਤੋਂ ਲੈ ਕੇ 2 ਵਜੇ ਤੱਕ ਅੱਜ ਮੀਂਹ ਪੈਂਦਾ ਰਹਿ ਸਕਦਾ ਹੈ। ਰਿਸਕ ਆਫ ਸਕੈਟਰਡ ਥੰਡਰ ਸਟੋਰਮਸ, ਕਿਤੇ ਕਿਤੇ ਥੰਡਰ ਸਟੋਰਮ ਵੀ ਆ ਸਕਦਾ ਹੈ, ਹਲਕਾ ਫੁਲਕਾ ਹੋਵੇਗਾ। 1 ਤੋਂ 3 ਮਿਲੀਮੀਟਰ ਮੀਂਹ ਪੈ ਸਕਦਾ ਹੈ। 50 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ ਤੱਕ ਹਵਾ ਵੀ ਇਕੱਲੇ ਕੈਲਗਰੀ 'ਚ ਨਹੀਂ, ਆਲੇ ਦੁਆਲੇ ਹੋਰ ਇਲਾਕਿਆਂ ਵਿੱਚ ਚੱਲ ਸਕਦੀ ਹੈ। ਦੂਜੇ ਪਾਸੇ ਸੁਪਰ ਐਲ ਨੀਨੋ, ਇਹ ਮੌਸਮ ਦਾ ਇੱਕ ਅਜਿਹਾ ਪੱਖ ਹੈ ਜਿਹੜਾ ਸਾਡੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ ਪੂਰੇ ਕੈਨੇਡਾ ਦੇ ਵਿੱਚ ਅਤੇ ਵੈਸਟਰਨ ਕੈਨੇਡਾ ਦੇ ਵਿੱਚ ਇਸ ਦਾ ਪੂਰਾ ਅਸਰ ਰਹੇਗਾ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਇਸਦਾ ਪੂਰੀ ਵਿੰਟਰ, ਪੂਰੀ ਸਰਦੀਆਂ, ਪੂਰਾ ਪੱਛਮੀ ਕੈਨੇਡਾ ਐਤਕੀ ਬਰਫ਼ ਤੋਂ ਸੱਖਣਾ ਰਹਿ ਸਕਦਾ ਹੈ। ਇਹ ਬੜੀ ਵਾਤਾਵਰਨ ਦੀ ਜਿਹੜੀ ਤਬਦੀਲੀ ਆ ਰਹੀ ਹੈ ਉਸ ਦਾ ਇੱਕ ਬੜਾ ਭਿਆਨਕ ਰੂਪ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇੱਕ ਤਾਂ ਵਿੰਟਰ ਬਹੁਤ ਮਾਈਲਡ ਰਹੇਗੀ, ਠੰਡ ਜ਼ਿਆਦਾ ਨਹੀਂ ਹੋਏਗੀ ਅਤੇ ਮੀਂਹ ਘੱਟ ਪਵੇਗਾ, ਬਰਫ਼ ਘੱਟ ਪਵੇਗੀ। ਵੈਸਟਰਨ ਕੈਨੇਡਾ ਅਤੇ ਰੌਕੀਜ਼ ਵਿੱਚ ਇਸ ਵਾਰ ਬਰਫ਼ ਦਾ ਕਾਲ ਰਹੇਗਾ। ਜੇ ਬਰਫ਼ ਘੱਟ ਪੈਂਦੀ ਹੈ ਤਾਂ ਆਉਂਦਾ ਸਪਰਿੰਗ ਸੀਜ਼ਨ ਸੋਕਾ ਪਵੇਗਾ, ਪਾਣੀ ਦੀ ਮਾਤਰਾ ਘਟੇਗੀ। ਲੋਅਰ ਦੈਨ ਨੋਰਮਲ ਸਨੋ ਪੈਕ ਹੋਣ ਕਰਕੇ ਡੇਂਜਰਸਲੀ ਡਰਾਈ ਸਪਰਿੰਗ ਕਿਹਾ ਜਾ ਰਹੀ ਹੈ ਮੌਸਮ ਮਾਹਰੀਨ ਵੱਲੋਂ। ਉਹਨਾਂ ਦਾ ਕਹਿਣਾ ਹੈ ਜੀ ਕਿ ਇਸ ਵਾਰ ਜੇ ਬਰਫ਼ ਨਾ ਪਈ ਤਾਂ ਅਗਲੀਆਂ ਫਸਲਾਂ ਦਾ ਬਹੁਤ ਨੁਕਸਾਨ ਹੋਏਗਾ, ਪਾਣੀ ਦੀ ਮਾਤਰਾ ਘਟਣ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ। ਐਕਸਪਰਟਸ ਨੇ ਚੇਤਾਵਨੀ ਦਿੱਤੀ ਹੈ ਕਿ ਡਰਾਈ ਕੰਡੀਸ਼ਨਸ ਨਾਲ ਅਰਲੀ ਵਾਈਲਡ ਫਾਇਰ ਐਕਟੀਵਿਟੀ ਹੋਵੇਗੀ, ਅੱਗਾਂ ਲੱਗਣਗੀਆਂ, ਪਰਟੀਕੁਲਰਲੀ ਲੇਟ ਅਪ੍ਰੈਲ ਅਤੇ ਅਰਲੀ ਮਈ ਦੇ ਵਿੱਚ ਹੀ ਅੱਗ ਲੱਗਣ ਦੇ ਖਦਸ਼ੇ ਜ਼ਾਹਿਰ ਕਰ ਦਿੱਤੇ ਗਏ ਨੇ। ਵਰਲਡ ਮੈਟਰੋਲੋਜੀਕਲ ਆਰਗਨਾਈਜੇਸ਼ਨ ਨੇ ਕਿਹਾ ਹੈ, WMO ਨੇ ਕਿਹਾ ਹੈ ਕਿ ਐਲ ਨੀਨੋ ਐਕਸੈਪਸ਼ਨਲੀ ਸਟਰੋਂਗ ਹੋ ਸਕਦਾ ਹੈ। ਜੇ ਇਹੀ ਹਾਲਾਤ ਬਣੇ ਰਹਿੰਦੇ ਨੇ ਤਾਂ ਬਹੁਤ ਜ਼ਿਆਦਾ ਐਲ ਨੀਨੋ ਸਟਰੋਂਗ ਹੋਏਗਾ ਅਤੇ ਇਸ ਨਾਲ ਵਾਤਾਵਰਨ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਜਾ ਰਹੀ ਹੈ ਉਹ ਭਿਆਨਕ ਰੂਪ ਵੀ ਦਿਖਾ ਸਕਦੀ ਹੈ। ਕੈਲਗਰੀ ਦੇ ਕ੍ਰਾਈਮ ਅਤੇ ਰੋਡ ਸੇਫਟੀ ਦੀਆਂ ਕੁਝ ਖਬਰਾਂ ਨੇ ਜੀ, ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। 49 ਸਾਲਾ ਜੇਮਸ ਡੀਨ ਗੈਰੀਓਕ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ਼ ਚਾਰਜਸ ਲਾਏ ਗਏ ਨੇ। ਉਸ ਨੇ ਵੁੱਡਬਾਈਨ ਸੇਫਵੇ, ਵੁੱਡਬਾਈਨ ਏਰੀਆ ਦੇ ਵਿੱਚ ਇੱਕ ਸੇਫਵੇ ਦੇ ਸਟੋਰ 'ਤੇ ਇੱਕ ਵਿਅਕਤੀ ਨੂੰ ਉਸਦੀ ਪਤਨੀ ਅਤੇ ਉਸਦੇ ਬੱਚੇ ਦੇ ਸਾਹਮਣੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਅਤੇ ਉਸਨੇ ਕਿਹਾ ਕਿ ਤੈਨੂੰ ਗੋਲੀ ਮਾਰ ਦਿਆਂਗਾ ਮੈਂ। 2-3 ਵਾਰ ਝਈਆਂ ਲੈ ਕੇ ਇਹ ਵਿਅਕਤੀ ਉਹਨਾਂ ਦੇ ਉੱਤੇ ਆ ਪਿਆ ਉਹਨਾਂ ਨੂੰ, ਅਤੇ ਕਨਫਰੰਟੇਸ਼ਨ ਸ਼ੁਰੂ ਹੋਈ ਜਦੋਂ ਕੈਨੇਡਾ US ਟੈਰਿਫ ਦੀ ਉਹ ਗੱਲ ਕਰਦਾ ਕਰਦਾ ਅਚਾਨਕ ਉਹ ਐਂਟੀ ਕੈਨੇਡੀਅਨ ਹੋ ਗਿਆ, ਪ੍ਰੋ ਅਮੈਰੀਕਨ ਹੋ ਗਿਆ। ਉਹ ਕਹਿਣ ਲੱਗਿਆ ਕਿ ਸਾਨੂੰ ਅਮੈਰੀਕਾ 'ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਪੁਲਿਸ ਨੇ ਬਾਅਦ ਵਿੱਚ ਇਹਨੂੰ ਲਾਗੇ ਇੱਕ ਘਰ ਤੋਂ ਗ੍ਰਿਫਤਾਰ ਕੀਤਾ ਜਿੱਥੇ ਇਸਨੇ ਗੋਲੀ ਚਲਾ ਦਿੱਤੀ ਘਰ ਦੇ ਅੰਦਰ। 0.40 ਕੈਲੀਬਰ ਦਾ ਪਿਸਤੌਲ ਇਸਦੇ ਕੋਲੋਂ ਬਰਾਮਦ ਕੀਤਾ ਗਿਆ ਹੈ। ਲੋਡਡ 12 ਗਜ਼ ਦੀ ਸ਼ੋਟ ਗਨ ਵੀ ਸੀ, BB ਗਨ ਵੀ ਸੀ, ਹੋਰ ਸਿੱਕਾ ਵੀ ਲਈ ਫਿਰਦਾ ਸੀ ਇਹ, ਪਰ ਕੋਈ ਜ਼ਖਮੀ ਨਹੀਂ ਹੋਇਆ ਹੈ। ਪਰ ਇਹਨੇ ਵਾਰ ਵਾਰ ਧਮਕੀਆਂ ਦਿੱਤੀਆਂ ਕਿ ਤੁਸੀਂ ਇੱਥੇ ਰੁਕ, ਕਹਿੰਦਾ ਮੈਂ ਹੁਣੇ ਆਇਆ ਜਿਹੜਾ ਹਥਿਆਰ ਲੈ ਕੇ। ਇਹ ਗੋਲੀ ਮਾਰਨ ਤੱਕ ਜਾਣ ਦੀ ਉਹਨੂੰ ਧਮਕੀ ਦੇ ਰਿਹਾ ਸੀ। ਅਖੀਰ ਇਸ ਨੂੰ ਗ੍ਰਿਫਤਾਰ ਕਰਕੇ ਇਸ ਦੇ ਖਿਲਾਫ਼ ਚਾਰਜਸ ਲਾ ਦਿੱਤੇ ਗਏ ਨੇ। ਦੂਜੀ ਖਬਰ ਹੈ, 34 ਸਾਲਾ ਮੁਹੰਮਦ ਹੁਸੈਨ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸਦੇ ਖਿਲਾਫ਼ ਚਾਰਜਸ ਲਾ ਦਿੱਤੇ ਗਏ ਨੇ। ਦੱਸਿਆ ਹੈ ਜੀ ਕਿ ਇਹ ਔਨ ਡਿਊਟੀ ਸਿਕਿਉਰਿਟੀ ਗਾਰਡ ਸੀ, ਡਿਊਟੀ ਦੇ ਉੱਤੇ ਸੀ ਫੋਰੈਸਟ ਲੋਨ ਦੇ ਵਿੱਚ ਏਰੀਆ ਦੇ ਵਿੱਚ। ਬੀਤੀ 10 ਜੂਨ ਵਾਲੇ ਦਿਨ, ਜੂਨ ਮਹੀਨੇ ਦੀ 10 ਤਰੀਕ ਨੂੰ ਇਸਨੇ ਇੱਕ ਔਰਤ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਅਤੇ ਇੰਡਸਟਰੀਅਲ ਏਰੀਆ ਦੇ ਵਿੱਚ ਲੈ ਗਿਆ ਜਿੱਥੇ ਇਸਨੇ ਉਸਦੇ ਉੱਤੇ ਸੈਕਸ਼ੂਅਲ ਅਸੋਲਟ ਕੀਤਾ। ਇਹ ਉਸ ਵੇਲੇ ਡਿਊਟੀ 'ਤੇ ਸੀ, ਗੱਡੀ ਵੀ ਇਹਦੇ ਕੋਲ ਕੰਪਨੀ ਦੀ ਸੀ ਅਤੇ ਇਹਦੀ ਖਬਰ ਬਾਹਰ ਨਹੀਂ ਸੀ ਆਉਣੀ ਉਹ ਤਾਂ ਜਦੋਂ ਕੰਪਨੀ ਵਾਲਿਆਂ ਨੇ ਕਾਰ ਦੇ ਵਿੱਚ ਲੱਗੇ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਾ ਇਹ ਤਾਂ ਪੁੱਠੇ ਕੰਮ ਕਰ ਰਿਹਾ ਸੀ ਗੱਡੀ ਦੇ ਵਿੱਚ ਉਸ ਔਰਤ ਨੇ ਵੀ ਸ਼ਿਕਾਇਤ ਨਹੀਂ ਕੀਤੀ
4: ਦਿਸ ਇਜ਼ ਅ ਰਿਪੀਟਿਡ ਸ਼ੋ
5: ਪਰ ਕੰਪਨੀ ਨੇ ਪਤਾ ਕਰ ਲਿਆ ਜੀ ਸਾਰਾ ਤੇ ਫਿਰ ਇਸ ਕੇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜਾਂਚ ਤੋਂ ਬਾਅਦ ਹੁਣ ਇਸ ਵਿਅਕਤੀ ਦੇ ਖਿਲਾਫ ਚਾਰਜਸ ਲਾ ਦਿੱਤੇ ਗਏ ਨੇ ਮੁਹੰਮਦ ਹੁਸੈਨ 34 ਸਾਲ ਦੀ ਇਸ ਦੀ ਉਮਰ ਦੱਸੀ ਗਈ ਹੈ ਸਿਕਿਉਰਿਟੀ ਗਾਰਡ ਸੀ ਇਹ ਔਨ ਡਿਊਟੀ ਸੀ ਸਰਕਾਰੀ ਗੱਡੀ ਸੀ ਸਰਕਾਰੀ ਮਤਲਬ ਕੰਮ ਵਾਲੀ ਗੱਡੀ ਸੀ ਇਹਦੇ ਕੋਲ ਜਿਸ ਦੇ ਵਿੱਚ ਇਹ ਕਾਰਾ ਅੰਜਾਮ ਦਿੱਤਾ ਗਿਆ ਹੈ ਦੋ ਵੱਡੇ ਸੀਰੀਅਸ ਹਾਦਸੇ ਹੋਏ ਨੇ ਜੀ ਇੱਕ ਸਿੰਗਲ ਵਹੀਕਲ ਰੋਲ ਓਵਰ ਕੱਲ੍ਹ ਰਿਪੋਰਟ ਕੀਤਾ ਗਿਆ ਅਤੇ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਸਾਊਥ ਬਾਊਂਡ ਸਟੋਨੀ ਟਰੇਲ ਦੇ ਉੱਤੇ ਹਾਦਸਾ ਵਾਪਰਿਆ ਕਰੋਚਾਈਲ ਟਰੇਲ ਨੌਰਥ ਵੈਸਟ ਦੇ ਰੈਂਪ ਦੇ ਨੇੜੇ ਜਿੱਥੇ ਗੱਡੀ ਪਲਟ ਗਈ ਅਤੇ ਇਸ ਵਿਅਕਤੀ ਨੂੰ ਬਹੁਤ ਹੀ ਸੀਰੀਅਸ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜੇ ਇਹ ਬਚ ਰਹਿੰਦਾ ਹੈ ਤਾਂ ਇਸ ਦੀ ਜ਼ਿੰਦਗੀ ਕਦੇ ਵੀ ਨੋਰਮਲ ਸ਼ਾਇਦ ਨਾ ਹੋ ਸਕੇ ਡਾਕਟਰਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਜ਼ਿੰਦਗੀ ਕਦੇ ਵੀ ਨੋਰਮਲ ਸ਼ਾਇਦ ਨਾ ਹੋ ਸਕੇਗੀ ਇਸ ਤਰ੍ਹਾਂ ਦਾ ਡਰ ਪ੍ਰਗਟ ਕੀਤਾ ਗਿਆ ਹੈ ਦੂਜੀ ਘਟਨਾ ਵਾਪਰੀ 64 Avenue 4 Street ਨੌਰਥ ਵੈਸਟ 'ਤੇ 64 Avenue ਅਤੇ 4 Street ਨੌਰਥ ਵੈਸਟ 'ਤੇ ਜਿੱਥੇ ਇੱਕ ਵਿਅਕਤੀ ਨੂੰ ਇੱਕ ਗੱਡੀ ਨੇ ਟੱਕਰ ਮਾਰੀ ਅਤੇ ਪਹਿਲਾਂ ਤਾਂ ਉਹ ਭੱਜ ਗਿਆ ਪਰ ਛੇਤੀ ਹੀ ਇੱਕ ਇਹ ਟ੍ਰੈਂਡ ਰਨ ਕੀਤੀ ਉਹਨੇ ਅਤੇ ਫਿਰ ਅੱਗੇ ਜਾ ਕੇ ਦੂਜਾ ਹਾਦਸਾ ਇਸਨੇ ਅੰਜਾਮ ਦੇ ਦਿੱਤਾ ਇੱਕ ਜਗ੍ਹਾ 'ਤੇ ਟੱਕਰ ਮਾਰ ਕੇ ਭੱਜਿਆ ਅਤੇ ਅੱਗੇ ਜਾ ਕੇ ਫਿਰ ਟੱਕਰ ਹੋ ਗਈ ਮੰਨਿਆ ਜਾਂਦਾ ਹੈ ਕਿ ਇਹ ਨਸ਼ੇ ਦੇ ਪ੍ਰਭਾਵ ਹੇਠ ਹੋਵੇਗਾ ਅਤੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੀਜੀ ਖਬਰ ਹੈ ਜੀ ਕਿ ਅਲਬਰਟਾ RCMP ਨੇ ਆਹ ਜਿਹੜਾ ਹੁਣੇ ਹੁਣੇ ਲੇਬਰ ਲੌਂਗ ਵੀਕਐਂਡ ਲੰਘ ਕੇ ਗਿਆ ਹੈ ਪਿਛਲਾ ਹਫ਼ਤਾ ਜਿਹੜਾ ਲੰਘ ਕੇ ਗਿਆ ਜੀ ਵੀਕਐਂਡ 125 ਇੰਪੇਅਰਡ ਡਰਾਈਵਰਸ ਕਾਬੂ ਕੀਤੇ ਗਏ ਨੇ ਜੀ ਅਲਬਰਟਾ ਭਰ ਦੇ ਵਿੱਚ 125 ਬੰਦਾ ਦਾਰੂ ਪੀ ਕੇ ਲੇਬਰ ਡੇ ਵੀਕਐਂਡ ਦੇ ਉੱਤੇ ਗੱਡੀਆਂ ਚਲਾ ਰਿਹਾ ਸੀ 125 ਬੰਦਾ 1125 ਟ੍ਰੈਫਿਕ ਟਿਕਟਸ ਦਿੱਤੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਅੱਧਿਆਂ ਤੋਂ ਜ਼ਿਆਦਾ ਸਪੀਡਿੰਗ ਟਿਕਟ ਨੇ ਵੀਕਐਂਡ ਦੇ ਵਿੱਚ 3 ਇੰਜਰੀ ਕੋਲੀਜਨਸ ਹੋਏ ਨੇ 3 ਹਾਦਸੇ ਅਜਿਹੇ ਹੋਏ ਨੇ ਜਿਨ੍ਹਾਂ ਵਿੱਚ ਸੱਟਾਂ ਲੱਗੀਆਂ ਨੇ 2 ਦੇ ਵਿੱਚ ਮੌਤਾਂ ਹੋਈਆਂ ਨੇ ਅਤੇ ਇਹਦੇ ਨਾਲ 2 ਵਿਅਕਤੀ ਜਿਹੜੇ ਮਾਰੇ ਗਏ ਨੇ ਇਹ ਹਾਦਸੇ ਰਿਪੋਰਟ ਕੀਤੇ ਗਏ ਨੇ ਸੋ ਕੁੱਲ ਮਿਲਾ ਕੇ ਫਿਰ ਇੱਕ ਵਾਰ ਅਪੀਲ ਕੀਤੀ ਗਈ ਹੈ ਕਿ ਸਾਵਧਾਨੀ ਨਾਲ ਗੱਡੀ ਚਲਾਈ ਜਾਵੇ ਮਿਡਲ ਈਸਟ ਦੇ ਵਿੱਚ ਚੱਲ ਰਿਹਾ ਬਹਰਾਨ ਜਿਹੜਾ ਸੰਕਟ ਆਇਆ ਹੋਇਆ ਹੈ ਲੜਾਈ ਦਾ US ਇਰਾਨ ਵਾਲਾ ਮਾਮਲਾ ਜਿਹੜਾ ਫਸਿਆ ਹੋਇਆ ਹੈ ਗੈਸੋਲੀਨ ਪ੍ਰਾਈਸਿਸ ਕਰੂਡ ਆਇਲ ਦੀਆਂ ਕੀਮਤਾਂ $100 ਪਾਰ ਕਰ ਗਈਆਂ ਨੇ ਅਤੇ ਸਾਡੇ ਲੋਕਲ ਗੈਸ ਸਟੇਸ਼ਨ ਦੇ ਉੱਤੇ ਪੰਪਾਂ ਦੇ ਉੱਤੇ $1.80-85 ਪਰ ਲੀਟਰ ਗੈਸੋਲੀਨ ਤੋਂ ਉੱਪਰ ਰੇਟ ਚਲਾ ਗਿਆ ਹੈ ਇੱਕ ਦਿਨ ਦੇ ਵਿੱਚ 4 ਸੈਂਟ ਰੇਟ ਵਧਿਆ ਹੈ ਗੈਸ ਬੱਡੀ ਦੇ ਐਨਾਲਿਸਟ ਪੈਟ੍ਰਿਕ ਡਿਹਾਨ ਨੇ ਕਿਹਾ ਹੈ ਕਿ ਇਹ ਰੇਟ 1.85 ਤੋਂ ਉੱਪਰ ਵੀ ਜਾ ਸਕਦਾ ਹੈ ਸੋ 1.85 ਤੋਂ ਉੱਪਰ ਵੀ ਜਾ ਸਕਦਾ ਹੈ ਅਤੇ ਇਹ 2 ਹਫ਼ਤੇ ਤੱਕ ਰਹਿਣ ਦੀ ਵੀ ਸੰਭਾਵਨਾ ਹੈ ਇਸ ਰੇਟ ਦੇ ਉੱਤੇ ਬ੍ਰੈਂਟ ਕਰੂਡ ਆਇਲ ਦੀ ਕੀਮਤ $100 ਬੈਰਲ ਤੋਂ ਉੱਪਰ ਜਾਣ ਕਰਕੇ ਇਹ ਰੇਟ ਆਏ ਨੇ ਉੱਧਰ ਯੂਕਰੇਨ ਦੇ ਅਟੈਕ ਹੋਏ ਨੇ ਰਸ਼ੀਅਨ ਰਿਫਾਈਨਰੀਜ਼ ਦੇ ਉੱਤੇ ਜਿਹਦੇ ਕਰਕੇ ਹੋਰ ਪ੍ਰੈਸ਼ਰ ਵੱਧ ਗਿਆ ਹੈ ਯੂਕਰੇਨ ਨੇ ਹਮਲੇ ਕਰਕੇ ਰਸ਼ੀਅਨ ਰਿਫਾਈਨਰੀਜ਼ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਉਹ ਰਿਫਾਈਨਰੀਜ਼ ਬੰਦ ਪਈਆਂ ਨੇ ਜਿਹਦੇ ਕਰਕੇ ਜਿਹੜੀ ਸਪਲਾਈ ਰੂਸ ਕਰਦਾ ਸੀ ਉਹ ਵੀ ਰੁਕ ਗਈ ਹੈ ਅਤੇ ਤੇਲ ਦੀ ਇੱਕ ਵੱਡੀ ਕਮੀ ਇਸ ਵੇਲੇ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਕਰਕੇ ਸਾਡੇ ਆਪਣੇ ਲੋਕਲ ਗੈਸ ਸਟੇਸ਼ਨਾਂ ਦੇ ਉੱਤੇ ਗੈਸੋਲੀਨ ਦਾ ਰੇਟ ਹੋਰ ਜ਼ਿਆਦਾ ਵਧਣ ਦਾ ਖਦਸ਼ਾ ਪੇਸ਼ ਕੀਤਾ ਗਿਆ ਹੈ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਸਵੇਰੇ ਪਹੁੰਚੇ ਨੇ ਜੀ ਕੈਲਗਰੀ ਦੇ ਵਿੱਚ ਅਤੇ ਉਹਨਾਂ ਦੀ ਪੂਰੀ ਕੈਬਨਿਟ ਇੱਥੇ ਪਹੁੰਚ ਰਹੀ ਹੈ ਅੱਜ ਸ਼ਾਮ ਤੋਂ ਉਹਨਾਂ ਦਾ ਵੈਸੇ ਤਾਂ ਕੱਲ੍ਹ ਤੋਂ ਫਾਰਮਲੀ ਰੀਟਰੀਟ ਬੈਂਫ ਦੇ ਵਿੱਚ ਉਹ ਆਪਣੀ ਕੈਬਨਿਟ ਦੀ ਰੀਟਰੀਟ ਕਰ ਰਹੇ ਨੇ ਉਹਨਾਂ ਦੀ ਕਾਬੀਨਾ ਦੇ ਸਾਰੇ ਮੈਂਬਰਸ ਇੱਥੇ ਪਹੁੰਚ ਰਹੇ ਨੇ ਕੈਲਗਰੀ ਦੇ ਵਿੱਚ ਅਤੇ ਅੱਜ ਸ਼ਾਮ ਤੋਂ ਬੈਂਫ ਦੇ ਵਿੱਚ ਡੇਰੇ ਲੱਗਣੇ ਸ਼ੁਰੂ ਹੋ ਜਾਣਗੇ ਅਗਲੇ 3 ਦਿਨ ਰੀਟਰੀਟ ਚੱਲਣੀ ਹੈ ਇਹਦਾ ਮਤਲਬ ਹੈ ਕਿ ਸਾਡੀ ਪਾਰਲੀਮੈਂਟ ਦੇ ਵਿੱਚ ਕਿਹੜੇ ਕਿਹੜੇ ਮੁੱਦੇ ਵਿਚਾਰੇ ਜਾਣੇ ਨੇ ਉਸ ਨੂੰ ਲੈ ਕੇ ਬੜੀ ਵਿਚਾਰ ਮੰਥਨ ਵਿਚਾਰ ਚਰਚਾ ਅੱਜ ਕੀਤੀ ਜਾਣੀ ਹੈ ਪ੍ਰਾਈਮ ਮਿਨਿਸਟਰ ਕਾਰਨੀ ਦੇ ਦੁਆਲੇ ਹੁਣ 2 ਇਸ ਵੇਲੇ ਵੱਡੇ ਘੇਰੇ ਪੈ ਰਹੇ ਨੇ 2 ਚੈਲੰਜਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਇੱਕ ਤਾਂ ਚੈਲੰਜ ਹੈ ਕੈਨੇਡਾ US ਟ੍ਰੇਡ ਵਾਰ ਦਾ ਦੂਸਰਾ ਚੈਲੰਜ ਹੈ ਅਲਬਰਟਾ ਸੈਪਰੇਸ਼ਨ ਦਾ ਇਹ 2 ਵੱਡੇ ਚੈਲੰਜਸ ਦਾ ਸਾਹਮਣਾ ਫੈਡਰਲ ਸਰਕਾਰ ਨੂੰ ਕਰਨਾ ਪੈ ਰਿਹਾ ਹੈ ਜਿੱਥੇ US ਨੇ ਨਾ ਕੇਵਲ 50% ਟੈਰਿਫ ਲਾਏ ਨੇ ਬਲਕਿ ਕਈ ਚੀਜ਼ਾਂ ਦੇ ਉੱਤੇ ਉਹਨਾਂ ਨੇ ਪਾਬੰਦੀਆਂ ਲਾ ਦਿੱਤੀਆਂ ਨੇ ਕੈਨੇਡੀਅਨ ਪ੍ਰੋਡਕਟ ਕੈਨੇਡੀਅਨ ਐਲਕੋਹਲ ਡੇਅਰੀ ਪ੍ਰੋਡਕਟ ਮੋਟਰਸਾਈਕਲ ਪੇਪਰ ਪ੍ਰੋਡਕਟ ਹੁਣ ਉਧਰ ਨਹੀਂ ਜਾ ਸਕਣਗੇ ਤੇ ਆਲਰੇਡੀ ਆਟਵਾ ਵੱਲੋਂ ਵੀ 27 ਬਿਲੀਅਨ ਡਾਲਰ ਦੀਆਂ ਅਮਰੀਕਨ ਗੁੱਡਸ ਉੱਤੇ ਟੈਰਿਫ ਲਾਏ ਜਾ ਚੁੱਕੇ ਨੇ ਉਹਨੇ ਸਾਡੀਆਂ ਲਗਭਗ ਹਰ ਵਸਤੂ ਦੇ ਉੱਤੇ ਟੈਰਿਫ ਲਾ ਦਿੱਤਾ ਹੈ ਸੋ ਕਾਰਨੀ ਤੇ ਕੈਨੇਡਾ ਦੋਵੇਂ ਇਹ ਚਾਹੁੰਦੇ ਨੇ ਜੀ ਕਿ ਅਸੀਂ ਹੁਣ ਆਪਣਾ ਡਿਪੈਂਡੈਂਸ ਸਾਡੀ ਜਿਹੜੀ ਰਿਲਾਇੰਸ ਹੈ US ਦੇ ਉੱਤੇ ਘਟਾਈ ਜਾਵੇ ਤੇ ਇਸ ਨੂੰ ਵੱਖ-ਵੱਖ ਕੰਟਰੀਆਂ ਤੱਕ ਡਾਈਵਰਟ ਕੀਤਾ ਜਾਵੇ ਉਹਦੀ ਕੋਸ਼ਿਸ਼ ਸ਼ੁਰੂ ਹੋ ਗਈ ਹੈ ਦੂਜੇ ਪਾਸੇ 19 ਅਕਤੂਬਰ ਨੂੰ ਅਲਬਰਟਾ ਦਾ ਰੈਫਰੈਂਡਮ ਹੋ ਰਿਹਾ ਹੈ ਉਹ ਇੱਕ ਹੋਰ ਮੇਜਰ ਫੋਕਸ ਰਹੇਗਾ ਕੈਬਨਿਟ ਦੀ ਮੀਟਿੰਗ ਦੀ ਚਰਚਾ ਦੇ ਵਿੱਚ ਇਹ ਦੋ ਵੱਡੇ ਮੁੱਦਿਆਂ ਦਾ ਸਾਹਮਣਾ ਇਸ ਵੇਲੇ ਸਾਡੀ ਫੈਡਰਲ ਸਰਕਾਰ ਨੂੰ ਹੋ ਰਿਹਾ ਹੈ ਪੋਲਸਟਰ ਡੇਵਿਡ ਕੋਲੈਟੋ ਨੇ ਕਿਹਾ ਹੈ ਕਿ ਕਾਰਨੀ ਦੀ ਪਾਪੂਲੈਰਿਟੀ ਲਗਾਤਾਰ ਬਣੀ ਹੋਈ ਹੈ ਪਰ ਅਫੋਰਡੇਬਿਲਿਟੀ ਜੋਬ ਲੋਸ ਅਤੇ ਰਾਈਜ਼ਿੰਗ ਕੋਸਟ ਇਹ ਵੱਡਾ ਚੈਲੰਜ ਹੈ ਉਹਨਾਂ ਨੂੰ ਜੇ ਇਹ ਹੋਰ ਜ਼ਿਆਦਾ ਲੰਬਾ ਸਮਾਂ ਖਿੱਚਦਾ ਹੈ ਤਾਂ ਉਹਨਾਂ ਦੀ ਪਾਪੂਲੈਰਿਟੀ ਨੂੰ ਨੁਕਸਾਨ ਹੋ ਸਕਦਾ ਹੈ ਇਸ ਵੇਲੇ ਲਿਬਰਲਸ ਦੀ ਪਾਪੂਲੈਰਿਟੀ ਕੰਜ਼ਰਵੇਟਿਵਸ ਦੇ ਮੁਕਾਬਲੇ 14 ਪੁਆਇੰਟ ਉੱਤੇ ਚਲੀ ਗਈ ਹੈ ਅਤੇ ਪੀਅਰ ਪੋਲੀਆਵ ਨੂੰ ਲੀਡਰਸ਼ਿਪ ਦੇ ਵਿੱਚ ਵੱਡਾ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਮੰਨਿਆ ਜਾ ਰਿਹਾ ਹੈ ਯੂਕਰੇਨ ਦੇ ਸਦਰ ਵਲਾਦੀਮੀਰ ਜ਼ੈਲੈਂਸਕੀ ਬੀਤੀ ਰਾਤ ਆਪਣੀ ਪਤਨੀ ਦੇ ਨਾਲ ਇੱਥੇ ਪਹੁੰਚ ਗਏ ਜੀ ਓਲੈਨਾ ਜ਼ੈਲੈਂਸਕੀ ਦੇ ਨਾਲ ਉਹ ਇੱਥੇ ਪਹੁੰਚੇ ਨੇ ਓਲੈਨਾ ਜ਼ੈਲੈਂਸਕਾ ਉਹਨਾਂ ਦਾ ਨਾਮ ਹੈ ਉਹ ਬੀਤੀ ਰਾਤ ਕੈਲਗਰੀ ਦੇ ਏਅਰਪੋਰਟ 'ਤੇ ਲੈਂਡ ਕੀਤਾ ਉਹਨਾਂ ਨੇ ਫੋਰਨ

0: ਦੇ ਫੋਰਨ ਆਫਿਸ ਨੇ ਕਿਹਾ ਹੈ ਕਿ ਉਹ ਇਸ ਐਗਰੀਮੈਂਟ ਨੂੰ ਫਿਲਹਾਲ ਐਕਸਪੈਂਡ ਨਹੀਂ ਕਰ ਰਹੇ। ਮਤਲਬ ਕਿ ਇਸ ਤਿੰਨ ਮੁਲਕਾਂ ਦੇ ਇਸ ਐਗਰੀਮੈਂਟ ਦੇ ਵਿੱਚ ਕੋਈ ਹੋਰ ਮੁਲਕ ਫਿਲਹਾਲ ਸ਼ਾਮਲ ਨਹੀਂ ਕੀਤਾ ਜਾ ਰਿਹਾ। ਉਧਰ ਖਵਾਜਾ ਆਸਿਫ ਨੇ ਕਿਹਾ ਹੈ ਜੀ ਕਿ ਅਨਪ੍ਰੋਵੋਕਡ ਅਟੈਕ ਕੀਤਾ ਗਿਆ ਹੈ ਹੂਤੀਆਂ ਨੇ ਸਾਊਦੀ ਅਰੇਬੀਆ ਦੇ ਉੱਤੇ ਕੀਤਾ ਹੈ ਅਤੇ ਐਜ਼ ਜਿਵੇਂ ਕਿ ਇਹਨਾਂ ਦਾ ਸਮਝੌਤਾ ਹੋ ਚੁੱਕਿਆ ਹੈ ਕਿ ਇੱਕ ਦੇ ਉੱਤੇ ਹਮਲਾ ਤਿੰਨਾਂ ਦੇ ਉੱਤੇ ਹਮਲਾ ਮੰਨਿਆ ਜਾਵੇਗਾ ਤਾਂ ਪਾਕਿਸਤਾਨ ਵੱਲੋਂ ਆਪਣੀ ਤਿਆਰੀ ਕੀਤੀ ਜਾ ਰਹੀ ਹੈ ਕਿ ਹੂਤੀ ਵਿਦਰੋਹੀਆਂ ਨਾਲ ਕਿਵੇਂ ਨਜਿੱਠਣਾ ਹੈ। ਜੇ ਹੂਤੀ ਵਿਦਰੋਹੀਆਂ ਦੇ ਉੱਤੇ ਪਾਕਿਸਤਾਨ ਦੀ ਫੌਜ ਨੂੰ ਇਸਤੇਮਾਲ ਕੀਤਾ ਜਾਂਦਾ ਤਾਂ ਈਰਾਨ ਨਾਲ ਉਹਦੇ ਰਿਲੇਸ਼ਨਸ ਖਰਾਬ ਹੋ ਸਕਦੇ ਨੇ। ਈਰਾਨ ਨਾਲ ਲੰਬਾ ਚੌੜਾ ਬਾਰਡਰ ਵੀ ਪਾਕਿਸਤਾਨ ਦਾ ਲੱਗਦਾ ਹੈ ਜਿਹਦੇ ਕਰਕੇ ਇਸ ਸਿਚੁਏਸ਼ਨ ਨੂੰ ਗੰਭੀਰਤਾ ਨਾਲ ਬੜੀ ਸੀਰੀਅਸ ਨੋਟ ਲੁੱਕ ਨਾਲ ਦੇਖਿਆ ਜਾ ਰਿਹਾ ਹੈ। ਨੇਟੋ ਸਟਾਈਲਡ ਕਲੈਕਟਿਵ ਡਿਫੈਂਸ ਪ੍ਰਿੰਸੀਪਲ ਸੀ ਕਿ ਅਗਰੈਸ਼ਨ ਅਗੇਂਸਟ ਵਨ ਇਜ਼ ਕੰਸਿਡਰਡ ਅਗਰੈਸ਼ਨ ਅਗੇਂਸਟ ਆਲ। ਇੱਕ ਦੇ ਉੱਤੇ ਹਮਲਾ ਸਾਰਿਆਂ ਦੇ ਉੱਤੇ ਹਮਲਾ ਗਰਦਾਨਿਆ ਗਿਆ ਸੀ। ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਹੂਤੀਆਂ ਨੇ ਸਾਊਦੀ ਅਰੇਬੀਆ ਦੇ ਸਦਰਨ ਹਿੱਸੇ ਦੇ ਉੱਤੇ ਹਮਲਾ ਕੀਤਾ ਹੈ ਅਤੇ ਰਿਆਦ ਜਿਹੜੀ ਉੱਥੋਂ ਦੀ ਰਾਜਧਾਨੀ ਹੈ ਉੱਥੋਂ ਦੱਸਿਆ ਗਿਆ ਹੈ ਕਿ 73 ਲੋਕ ਜ਼ਖਮੀ ਹੋ ਗਏ ਨੇ ਇਸ ਹਮਲੇ ਦੇ ਵਿੱਚ। ਈਰਾਨ ਨਾਲ ਈਰਾਨ ਵੱਲ ਝੁਕਾਅ ਰੱਖਦੇ ਨੇ ਹੂਤੀ ਵਿਦਰੋਹੀ ਅਤੇ ਯਮਨ ਦੇ ਵਿੱਚ ਉਹ ਬਹੁਤ ਐਕਟਿਵ ਨੇ ਅਤੇ ਯਮਨ ਦੀ ਧਰਤੀ ਤੋਂ ਇਹ ਹਮਲਾ ਸਾਊਦੀ ਅਰੇਬੀਆ ਦੇ ਉੱਤੇ ਕੀਤਾ ਗਿਆ ਹੈ। ਸੋ ਹਾਲਾਤ ਉੱਧਰ ਵੀ ਖਰਾਬ ਹੁੰਦੇ ਜਾ ਰਹੇ ਨੇ। ਸਾਊਦੀ ਏਅਰ ਸਟ੍ਰਾਈਕਸ ਜਿਹੜੀਆਂ ਮਾਰੀਬ ਅਲਜਾਫ ਅਤੇ ਤਾਈਜ਼ ਦੇ ਵਿੱਚ ਹੋਈਆਂ ਨੇ ਉਹਦੇ ਨਾਲ ਸਾਊਦੀ ਫੋਰਸਿਸ ਨੇ ਫਿਲਹਾਲ ਕੋਈ ਰੱਦੇ ਅਮਲ ਦਿੱਤਾ ਕਿ ਨਹੀਂ ਦਿੱਤਾ, ਕੋਈ ਰਿਐਕਸ਼ਨ ਦਿੱਤਾ ਹੈ ਕਿ ਨਹੀਂ ਅਜੇ ਨਹੀਂ ਪਤਾ ਲੱਗਿਆ, ਪਰ ਬੜੀ ਸੀਰੀਅਸ ਸਿਚੁਏਸ਼ਨ ਉੱਥੇ ਬਣਦੀ ਜਾ ਰਹੀ ਹੈ। ਅਤੇ ਨਾਲ ਹੀ ਇਹ ਵੀ ਪਤਾ ਲੱਗਾ ਜੀ ਕਿ ਬਾਬਲ ਮਨਦੇਵ ਖਾੜੀ ਦੇ ਵਿੱਚ ਆਬਨਾਏ ਬਾਬਲ ਮਨਦੇਵ ਦੇ ਵਿੱਚ ਵੀ ਕੰਸਰਨਸ ਜ਼ਾਹਿਰ ਹੋ ਰਹੇ ਨੇ ਅਤੇ ਉੱਥੇ ਗਲੋਬਲ ਸ਼ਿਪਿੰਗ ਅਤੇ ਐਨਰਜੀ ਕੋਰੀਡੋਰ ਬਣ ਰਿਹਾ ਸੀ ਜਿਸ ਨੂੰ ਨੁਕਸਾਨ ਪਹੁੰਚਿਆ ਹੈ ਇਹਨਾਂ ਹਮਲਿਆਂ ਤੋਂ ਬਾਅਦ। ਉੱਧਰ ਐਪਲ ਆਈਫੋਨ ਕੰਪਨੀ ਨੇ ਨਵਾਂ ਆਈਫੋਨ ਲਾਂਚ ਕਰ ਦਿੱਤਾ ਹੈ। ਪਹਿਲਾ ਫੋਲਡੇਬਲ ਆਈਫੋਨ ਹੈ, ਇਹ ਫੋਲਡ ਹੋ ਜਾਂਦਾ ਜਿੱਦਾਂ ਕਾਪੀ ਖੁੱਲਦੀ ਹੈ ਇਸ ਤਰ੍ਹਾਂ ਖੁੱਲ ਜਾਂਦਾ ਇਹ, ਅਤੇ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਡਿਜ਼ਾਈਨ ਮਾਰਕੀਟ ਦੇ ਵਿੱਚ ਆਈਫੋਨ ਨੇ ਉਤਾਰ ਦਿੱਤਾ ਹੈ। ਨਵਾਂ ਆਈਫੋਨ ਡਿਊਓ ਇਸ ਦਾ ਨਾਮ ਰੱਖਿਆ ਹੈ ਜੀ। ਇਹ ਕਿਤਾਬ ਵਾਂਗ ਖੁੱਲਦਾ ਹੈ, ਕਾਪੀ ਵਾਂਗ ਖੁੱਲਦਾ ਹੈ ਅਤੇ ਛੋਟਾ ਆਈਪੈਡ ਬਣ ਜਾਂਦਾ ਹੈ। ਜਦੋਂ ਇਹਨੂੰ ਅਸੀਂ ਖੋਲ੍ਹਦੇ ਹਾਂ ਤਾਂ ਛੋਟੇ ਆਈਪੈਡ ਦਾ ਇਹ ਸਾਈਜ਼ ਲੈ ਜਾਂਦਾ ਹੈ ਅਤੇ ਜੇ ਇਹਨੂੰ ਬੰਦ ਕਰ ਦਿਓ ਤਾਂ ਫਿਰ ਆਈਫੋਨ ਥੋੜ੍ਹਾ ਜਿਹਾ ਚੌੜਾ ਹੋ ਜਾਂਦਾ ਹੈ। ਚੌੜੇ ਆਈਫੋਨ ਦਾ ਸਾਈਜ਼ ਇਸ ਨੂੰ ਦਿੱਤਾ ਗਿਆ ਹੈ। US ਦੇ ਵਿੱਚ ਇਸ ਦੀ ਕੀਮਤ $1,999 ਰੱਖੀ ਗਈ ਹੈ। ਪ੍ਰੀਮੀਅਮ ਵਰਜ਼ਨ ਇਸ ਦੇ $3,200 ਤੱਕ ਜਾਂਦੇ ਨੇ US ਦੇ ਵਿੱਚ, ਅਤੇ ਐਪਲ ਦਾ ਇਹ ਸਭ ਤੋਂ ਮਹਿੰਗਾ ਪ੍ਰੋਡਕਟ ਹੁਣ ਤੱਕ ਦਾ ਲਾਂਚ ਕੀਤਾ ਗਿਆ ਹੈ 2007 ਤੋਂ ਬਾਅਦ। ਇਹਦੇ ਵਿੱਚ ਨਵੇਂ ਜਿਹੜੇ ਐਪਲ ਦੇ CEO ਆਏ ਨੇ ਜੌਨ ਟਰਨਸ, ਉਹਨਾਂ ਦੀ ਅਗਵਾਈ ਦੇ ਵਿੱਚ ਟੋਮਸ ਕੁੱਕ ਦੇ ਜਾਣ ਤੋਂ ਬਾਅਦ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਨਵਾਂ ਫੋਨ ਨਵਾਂ ਪ੍ਰੋਡਕਟ ਲਾਂਚ ਕਰ ਦਿੱਤਾ ਗਿਆ ਹੈ। ਕੁਝ ਐਨਾਲਿਸਟ ਨੇ ਚੇਤਾਵਨੀ ਦਿੱਤੀ ਹੈ ਕਿ ਹਾਈ ਪ੍ਰਾਈਸ, ਬਹੁਤ ਜ਼ਿਆਦਾ ਕੀਮਤ ਹੈ ਇਸ ਦੀ, $3,000 ਕੀਮਤ ਬਹੁਤ ਔਖੀ ਹੈ। ਤਾਂ ਉਹਨਾਂ ਨੇ ਕਿਹਾ ਕਿ ਸਿਰਫ 2% ਜਿਹੜੇ ਗਲੋਬਲ ਸਮਾਰਟਫੋਨ ਸੇਲਸ ਹੈ ਉਸ ਦੇ ਵਿੱਚ ਇਸ ਦਾ ਹਿੱਸਾ ਪਵੇਗਾ, ਸਿਰਫ 2%। ਇੰਨਾ ਮਹਿੰਗਾ ਫੋਨ ਲੈਣਾ ਸਾਰਿਆਂ ਦੇ ਵੱਸ ਦਾ ਰੋਗ ਨਹੀਂ ਹੈ। ਜਿਹੜਾ ਫੋਨ ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਜਿਹੜੇ ਲਾਂਚ ਕੀਤੇ ਗਏ ਨੇ ਕੱਲ੍ਹ ਹੀ, ਉਸ ਦੇ ਵਿੱਚ ਸੀਰੀ AI ਇੰਟਰੋਡਿਊਸ ਕੀਤੀ ਗਈ ਹੈ। ਇਹ ਸੀਰੀ ਹੁਣ ਜਿਹੜੇ ਪੁਰਾਣੇ ਤੁਸੀਂ ਮੈਸੇਜ ਭੇਜੇ ਹੋਏ ਨੇ, ਪੁਰਾਣੀਆਂ ਜਿਹੜੀਆਂ ਈਮੇਲਸ ਭੇਜੀਆਂ ਹੋਈਆਂ ਨੇ, ਉਹਨਾਂ ਨੂੰ ਵੀ ਇਹ ਸੀਰੀ ਵੱਲੋਂ ਆਪਣੇ ਵਿੱਚ ਇਨਕਲੂਡ ਕੀਤਾ ਜਾਏਗਾ। ਤੁਸੀਂ ਕਹੋ ਕਿ ਜਿਹੜੀਆਂ ਮੈਂ 5 ਈਮੇਲਾਂ DP ਢਿੱਲੋਂ ਨੂੰ ਭੇਜੀਆਂ ਨੇ ਉਹਦੀ ਇੱਕ ਈਮੇਲ ਬਣਾ ਕੇ ਮੈਨੂੰ ਭੇਜ ਦੇ, ਤਾਂ ਸੀਰੀ ਤੁਹਾਨੂੰ ਇਹ ਕੰਮ ਕਰਕੇ ਤੁਹਾਡਾ ਦੇ ਸਕਦੀ ਹੈ। ਡਿਵਾਈਸ ਦੇ ਉੱਤੇ ਹੀ ਪ੍ਰੋਸੈਸਿੰਗ ਅਤੇ ਪ੍ਰਾਈਵੇਸੀ ਦਾ ਖਿਆਲ ਵੀ ਰੱਖਿਆ ਜਾਵੇਗਾ, ਪਰ ਇਹ ਕਾਫੀ ਮਹਿੰਗਾ ਪ੍ਰੋਡਕਟ ਬਣਾਇਆ ਦੱਸਿਆ ਜਾ ਰਿਹਾ ਹੈ। US ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਅਖੀਰ ਇਹ ਮੰਨ ਲਿਆ ਹੈ ਕਿ ਈਰਾਨ ਨਾਲ ਚੱਲ ਰਹੀ ਲੜਾਈ ਨਵੰਬਰ ਦੀਆਂ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਹੀ ਖਤਮ ਹੋਵੇਗੀ। ਇਹ ਗੱਲ ਖੁਦ ਰਾਸ਼ਟਰਪਤੀ ਟਰੰਪ ਨੇ ਮੰਨ ਲਈ ਹੈ। ਉਹ ਕਹਿੰਦੇ ਜੀ ਕਿ ਸਮਝੌਤਾ ਕਿਸੇ ਵੇਲੇ ਵੀ ਹੋ ਸਕਦਾ ਹੈ, ਪਰ ਬਹੁਤੀ ਸੰਭਾਵਨਾ ਹੈ ਕਿ US ਮਿਡ ਟਰਮ ਇਲੈਕਸ਼ਨ ਤੋਂ ਬਾਅਦ ਹੀ ਨਵੰਬਰ ਦੇ ਵਿੱਚ ਇਹਦੀ ਕੋਈ ਗੱਲ ਬੰਨੇ ਕੰਢੇ ਲੱਗੇਗੀ। ਉਦੋਂ ਤੱਕ ਇਹ ਕੰਬਲ ਸਾਨੂੰ ਹੁਣ ਲਪੇਟ ਕੇ ਰੱਖਣਾ ਪਵੇਗਾ। ਟਰੰਪ ਨੇ ਵਾਸ਼ਿੰਗਟਨ ਦੇ ਵਿੱਚ ਕਿਹਾ ਕਿ ਮੈਂ ਕੋਈ ਡੀਲ ਇਸ ਵੇਲੇ ਨਹੀਂ ਲੱਭ ਰਿਹਾ, ਨਾ ਮੈਨੂੰ ਡੀਲ ਦੀ ਕਾਹਲੀ ਹੈ ਤੇ ਡੀਲ ਦੀ ਕਾਹਲੀ ਇਸ ਵੇਲੇ ਈਰਾਨ ਨੂੰ ਪਈ ਹੋਈ ਹੈ। ਈਰਾਨ ਦੀ ਜਾਨ ਬਹੁਤ ਫਸੀ ਹੋਈ ਹੈ, ਉਹ ਕਹਿੰਦੇ ਈਰਾਨ ਬਹੁਤ ਕਾਲਾ ਪਿਆ ਹੋਇਆ ਹੈ, ਉਸ ਨੂੰ ਡੀਲ ਆਈ ਹੋਈ ਹੈ ਬਹੁਤ ਤੇਜ਼ ਤੇ ਉਹ ਚਾਹੁੰਦਾ ਕਿ ਮੈਨੂੰ ਡੀਲ ਮੇਰੇ ਨਾਲ ਕਰ ਲਓ ਪਰ ਮੈਂ ਕਰਨੀ ਨਹੀਂ। ਫਾਈਟਿੰਗ ਲਗਾਤਾਰ ਜਾਰੀ ਹੈ ਜੀ, ਹੁਣ ਲੜਾਈ ਦਾ ਦਾਇਰਾ ਵੱਧ ਗਿਆ ਜਿਵੇਂ ਮੈਂ ਦੱਸਿਆ ਜੀ, ਹੂਤੀ ਵਿਦਰੋਹੀਆਂ ਨੇ ਹਮਲੇ ਕਰ ਦਿੱਤੇ ਨੇ ਸਾਊਦੀ ਅਰਬ ਦੇ ਸਦਰਨ ਹਿੱਸੇ ਦੇ ਉੱਤੇ। ਉੱਧਰ ਕੁਝ ਸਟ੍ਰਾਈਕਸ ਹੋਈਆਂ ਨੇ ਸਿਰੀਕ ਦੇ ਵਿੱਚ, ਈਰਾਨ ਦੇ ਵਿੱਚ ਅਮਰੀਕਾ ਨੇ ਇਹ ਸਟ੍ਰਾਈਕਸ ਕੀਤੀਆਂ ਨੇ। ਕੁਐਸ਼ਮ ਆਈਲੈਂਡ ਦੇ ਉੱਤੇ, ਮਿਨਾਬ ਆਈਲੈਂਡ ਦੇ ਉੱਤੇ ਵੀ ਹਮਲੇ ਹੋਏ ਨੇ। ਰੀਜਨਲ ਡਾਇਲੋਗ ਜੇ ਗਲਫ ਸਿਕਿਉਰਿਟੀ ਨੂੰ ਲੈ ਕੇ ਇਸ ਵੇਲੇ ਚਰਚਾ ਸ਼ੁਰੂ ਹੋ ਗਈ ਹੈ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ IAEA ਜਿਹਨੂੰ ਅਸੀਂ ਕਹਿੰਦੇ ਹਾਂ, ਇਹਨੂੰ ਲੈ ਕੇ ਵੀ ਮਾਮਲਾ ਉਲਝ ਗਿਆ ਹੈ। ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੇ ਵਿੱਚ IAEA ਵੱਲੋਂ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਨੇ ਇਹ ਮਾਮਲਾ ਰੈਫਰ ਕਰ ਦਿੱਤਾ ਹੈ ਯੂਨਾਈਟਿਡ ਨੇਸ਼ਨ ਦੀ ਕੌਂਸਲ ਨੂੰ ਅਤੇ ਕਿਹਾ ਗਿਆ ਹੈ ਕਿ 20 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਮਾਮਲਾ ਉੱਥੇ ਪਹੁੰਚਿਆ ਜਦੋਂ ਈਰਾਨ ਨੇ ਨਾਂਹ ਕਰ ਦਿੱਤੀ ਹੈ ਕਿ ਕੋਈ ਨਿਊਕਲੀਅਰ ਇੰਸਪੈਕਸ਼ਨ ਮੈਂ ਨਹੀਂ ਹੋਣ ਦੇਣੀ। ਅਮਰੀਕਾ ਚਾਹੁੰਦਾ ਕਿ ਨਿਊਕਲੀਅਰ ਇੰਸਪੈਕਸ਼ਨ ਕੀਤੀ ਜਾਵੇ, ਉਹ ਕਹਿੰਦਾ ਮੈਂ ਨਹੀਂ ਆਉਣ ਦੇਣੀ, ਖਬਰਦਾਰ ਜੇ ਇੱਥੇ ਵੜੇ ਤਾਂ। ਅਤੇ ਉੱਧਰ ਈਰਾਨ ਦੀ ਫੌਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਮੈਰੀਟਾਈਮ ਏਰੀਆ ਦੇ ਵਿੱਚ ਚਾਬਹਾਰ ਦੀ ਬੰਦਰਗਾਹ ਤੋਂ ਲੈ ਕੇ ਗਲਫ ਆਫ ਓਮਾਨ ਅਤੇ ਅਰੇਬੀਅਨ ਸੀ ਤੱਕ ਦਾ ਇਲਾਕਾ ਕਵਰ ਕਰ ਲਿਆ ਹੈ। ਈਰਾਨ ਦੀ ਫੌਜ ਨੇ ਕਿਹਾ ਹੈ ਕਿ ਚਾਬਹਾਰ ਤੋਂ ਲੈ ਕੇ ਗਲਫ ਆਫ ਓਮਾਨ ਅਤੇ ਅਰੇਬੀਅਨ ਸੀ ਦਾ ਕੁਝ ਹਿੱਸਾ ਕਵਰ ਕੀਤਾ ਹੋਇਆ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਯਮਨ ਦੇ ਹੂਤੀ ਸਾਡੇ ਕਹਿਣ ਦੇ ਉੱਤੇ ਹਮਲੇ ਨਹੀਂ ਕਰ ਰਹੇ, ਉਹ ਉਹਨਾਂ ਦੀ ਆਪਣੀ ਲੜਾਈ ਹੈ। ਰਾਸ਼ਟਰਪਤੀ ਟਰੰਪ ਨੇ ਇੱਕ ਲਾਲਚ ਦੇ ਦਿੱਤਾ ਹੈ ਜੀ ਭਗਵੰਤ ਮਾਨ ਦੀ ਸਰਕਾਰ ਵਾਂਗੂੰ। ਮੈਨੂੰ ਲੱਗਦਾ ਭਗਵੰਤ ਮਾਨ ਦੀ ਉਹਨਾਂ ਨੇ ਸਲਾਹ ਮੰਨ ਲਈ ਹੈ ਬਾਬਾ ਜੀ ਨੇ। ਅਤੇ ਉਹਨਾਂ ਨੇ ਕਿਹਾ ਜੀ ਕਿ ਜੇ ਮੈਂ ਮਿਡ ਟਰਮ ਇਲੈਕਸ਼ਨ ਜਿੱਤ ਗਿਆ ਨਵੰਬਰ ਵਾਲੀ, ਤਾਂ ਇਕੱਲੇ ਇਕੱਲੇ ਅਡਲਟ ਅਮੈਰੀਕਨ ਜਿਹਦੀ ਉਮਰ 18 ਸਾਲ ਤੋਂ ਉੱਪਰ ਹੈ ਉਹਦੇ ਖਾਤੇ ਵਿੱਚ $5,000 ਦੀ ਟੂੰ ਟੂੰ ਕਰਵਾ ਦੂੰਗਾ। ਜਿੱਦਾਂ ਭਗਵੰਤ ਮਾਨ ਨੇ ਪੰਜਾਬ ਦੀਆਂ ਬੀਬੀਆਂ ਦੇ ਫੋਨਾਂ ਦੇ ਵਿੱਚ ਟੂੰ ਟੂੰ ਕਰਵਾਈ ਹੈ ਨਾ, ਅਤੇ ਉਸੇ ਤਰ੍ਹਾਂ ਇਹ ਕਹਿੰਦਾ ਮੈਂ $5,000 ਦੀ ਟੂੰ ਟੂੰ ਕਰਾਊਂਗਾ ਤੁਹਾਡੇ ਫੋਨਾਂ ਦੇ ਵਿੱਚ ਅਤੇ ਤੁਹਾਡੇ ਖਾਤੇ ਦੇ ਵਿੱਚ ਇਕੱਲੇ ਇਕੱਲੇ ਵਿਅਕਤੀ ਦੇ ਖਾਤੇ ਨੂੰ $5,000 ਦਿੱਤੇ ਜਾਣਗੇ। ਸੋ ਉਹ ਪੈਸੇ ਦੇ ਕੇ ਵੋਟਾਂ ਖਰੀਦਣ ਦੇ ਦਾ ਪੇਚ ਖੇਡਣ ਲੱਗ ਪਿਆ ਹੈ। ਅਤੇ 270 ਮਿਲੀਅਨ ਅਡਲਟਸ ਨੇ ਅਮਰੀਕਾ ਦੇ ਵਿੱਚ, 270 ਮਿਲੀਅਨ US ਅਡਲਟਸ ਨੇ। ਜੇ $5,000 ਉਹਨਾਂ ਨੂੰ ਦੇਣਾ ਪਿਆ ਤਾਂ 1.35 ਟ੍ਰਿਲੀਅਨ ਡਾਲਰ ਇਹ ਬਣਦਾ ਹੈ, $1.35 ਟ੍ਰਿਲੀਅਨ ਬਣਦਾ ਹੈ। ਇੰਨੀ ਰਕਮ ਦੇਣ ਤੋਂ ਪਹਿਲਾਂ ਉਹਨੂੰ ਸੰਸਦ ਤੋਂ ਪ੍ਰਵਾਨਗੀ ਲੈਣੀ ਪੈਣੀ ਹੈ, ਇੰਨੇ ਪੈਸੇ ਦੇਣ ਤੋਂ ਪਹਿਲਾਂ ਉਹਨੂੰ ਸੰਸਦ ਵਿੱਚ ਪ੍ਰਵਾਨਗੀ ਲੈਣੀ ਪੈਣੀ ਹੈ ਕਾਂਗਰਸ ਤੋਂ। ਅਤੇ ਉਹ ਕਹਿੰਦਾ ਮੈਨੂੰ ਕਾਂਗਰਸ ਵਿੱਚ ਬਹੁਮਤ ਦਵਾਓ, ਜੇ $5,000 ਲੈਣੇ ਆ ਤਾਂ ਮੈਨੂੰ ਬਹੁਮਤ ਦਵਾਓ ਤਾਂ ਕਿ ਮੈਂ ਸੰਸਦ ਵਿੱਚ ਬਿੱਲ ਪਾਸ ਕਰਵਾ ਸਕਾਂ ਅਤੇ ਤੁਹਾਨੂੰ ਇਕੱਲੇ ਇਕੱਲੇ ਨੂੰ $5,000 ਦਵਾ ਦਿਆਂ। ਇਹਨੇ ਸਾਰਾ ਹੀ ਰੋਲ ਕਚੋਲਾ ਵਧਾ ਦਿੱਤਾ ਹੈ, ਪਤਾ ਨਹੀਂ ਹੁਣ ਕੀ ਬਣੇਗਾ। ਬ੍ਰੈਂਟ ਕਰੂਡ ਆਇਲ ਦੀ ਕੀਮਤ ਇਸ ਵੇਲੇ US ਵਿੱਚ ਪਰ ਬੈਰਲ $103.09 'ਤੇ ਪਹੁੰਚ ਗਈ ਹੈ। WTI ਅਲਬਰਟਾ ਵਾਲੇ ਤੇਲ ਦੀ ਕੀਮਤ US ਵਿੱਚ ਪਰ ਬੈਰਲ $99.03 'ਤੇ ਪਹੁੰਚੀ ਦਰਜ ਹੋਈ ਹੈ। ਹੁਣ ਤੱਕ ਦੀਆਂ ਖਬਰਾਂ ਵਿੱਚ ਇੰਨਾ ਹੀ, ਧੰਨਵਾਦ।
1: ਦਿਸ ਇਜ਼ ਅ ਰਿਪੀਟਿਡ ਸ਼ੋਅ,
0: ਰੈਡ FM ਸੁਣ ਰਹੇ ਜੀ ਤੁਸੀਂ। ਫਿਊਲਿੰਗ ਬ੍ਰੇਨਸ ਅਕੈਡਮੀ ਸਾਡੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਜੀ, ਇਹ ਡੇ ਕੇਅਰ ਤੋਂ ਵੀ ਵੱਧ ਕੇਅਰ ਪ੍ਰੋਵਾਈਡ ਕਰਦੇ ਨੇ। ਫਿਊਲਿੰਗ ਬ੍ਰੇਨਸ ਅਕੈਡਮੀ ਦੇ ਵਿੱਚ ਬੱਚੇ ਲਰਨਿੰਗ ਫੋਕਸ ਇੰਡੀਪੈਂਡੈਂਸ ਤੇ ਫਰੈਂਡਸ਼ਿਪ ਡਿਵੈਲਪ ਕਰਦੇ ਨੇ। 6 ਹਫ਼ਤਿਆਂ ਤੋਂ ਲੈ ਕੇ 6 ਸਾਲ ਤੱਕ ਦੀ ਉਮਰ ਦੇ ਹਰ ਬੱਚੇ ਦੀ ਅਕੈਡੈਮਿਕ ਪਰਸਨਲ ਡਿਵੈਲਪਮੈਂਟ ਤੇ ਡਿਸਿਪਲਿਨ ਉੱਤੇ ਸਪੈਸ਼ਲ ਫੋਕਸ ਕੀਤਾ ਜਾਂਦਾ ਹੈ, ਕਿਉਂਕਿ ਇਹ ਸਿਰਫ ਡੇ ਕੇਅਰ ਨਹੀਂ ਹੈ ਬਲਕਿ ਹੋਲ ਚਾਈਲਡ ਡਿਵੈਲਪਮੈਂਟ ਦਾ ਕੇਂਦਰ ਹੈ। ਆਪਣਾ ਟੂਰ ਤੁਸੀਂ ਬੁੱਕ ਕਰਵਾ ਸਕਦੇ ਹੋ ਜੀ। ਟੈਲੀਫੋਨ ਨੰਬਰ ਹੈ ਫਿਊਲਿੰਗ ਬ੍ਰੇਨਸ ਅਕੈਡਮੀ ਦਾ 1855-805-4378 1855-805-4378। ਸ਼ਨੀਵਾਰ ਨੂੰ ਪਰਸੋਂ ਨੂੰ ਰੈਡ FM ਦੀ ਲਾਈਵ ਔਨ ਲੋਕੇਸ਼ਨ ਹੋ ਰਹੀ ਹੈ ਸੈਡਲ ਕ੍ਰੈਸਟ ਲਿਵਿੰਗ ਤੇ ਯੂਨਿਟ 101-95 ਸੈਡਲ ਕ੍ਰੈਸਟ ਸਰਕਲ। ਸ਼ੋਅ ਹੋਮ ਦੇਖੋ, ਸਪੈਸ਼ਲ ਮੂਵ ਇਨ ਪੈਕੇਜਿਸ ਬਾਰੇ ਜਾਣੋ ਅਤੇ ਰਿਫਰੈਸ਼ਮੈਂਟਸ ਦਾ ਵੀ ਮਜ਼ਾ ਲਓਗੇ। ਸੈਡਲ ਕ੍ਰੈਸਟ ਲਿਵਿੰਗ ਵੇਅਰ ਹੋਮ ਮੀਟਸ ਕਮਿਊਨਿਟੀ। ਅਤੇ ਅਫਿਨਿਟੀ ਕੈਬਨਿਟਸ ਵਾਲੇ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀ। ਵਾਕ ਇਨ ਕਲੋਜ਼ਟਸ, ਕਸਟਮ ਸਟੋਰੇਜ ਸੋਲਿਊਸ਼ਨਸ, ਕਸਟਮਾਈਜ਼ਡ ਕੈਬਨਿਟਸ ਤਿਆਰ ਕਰਦੇ ਨੇ, ਹਾਈ ਕੁਆਲਿਟੀ ਪ੍ਰੋਡਕਟਸ ਨੇ। ਪ੍ਰੀਸੀਜਨ ਇੰਸਟਾਲੇਸ਼ਨ ਹੈ। ਪ੍ਰੋਫੈਸ਼ਨਲ ਸਰਵਿਸਿਜ਼ ਨੇ, ਬਿਲਡਰਸ ਤੇ ਕੰਟਰੈਕਟਰਸ ਵਾਸਤੇ ਖਾਸ ਕੀਮਤਾਂ ਇਹਨਾਂ ਦੇ ਕੋਲ ਨੇ। ਬੇਸਮੈਂਟ ਕੰਟਰੈਕਟਰਸ ਤੇ ਰੈਨੋਵੇਟਰਸ ਵਾਸਤੇ ਕੈਬਨਿਟ ਸਪਲਾਈ $175 ਪਰ ਕੈਬਨਿਟ ਦੇ ਹਿਸਾਬ ਨਾਲ। ਤੁਸੀਂ ਸਾਹਿਲ ਜੀ ਨਾਲ ਸੰਪਰਕ ਕਰੋ, ਨਾਰਥ ਈਸਟ ਵਿੱਚ ਇਹਨਾਂ ਦੀ ਫੈਕਟਰੀ ਹੈ, 548-400-0001 5484000001 ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਜਿਵੇਂ ਕਿ ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ, ਅਸੀਂ ਅੱਜ ਰਿਕੁਐਸਟ ਕੀਤੀ ਹੈ ਭਗਵੰਤ ਸੰਧੂ ਜੀ ਨੂੰ, ਜਿਹੜੇ ਸਾਡੇ ਸਾਬਕ ਬਿਊਰੋਕਰੈਟ ਨੇ, ਕੋਲਮਨਿਸਟ ਨੇ, ਪੋਲੀਟੀਕਲ ਐਨਾਲਿਸਟ ਨੇ। ਅਤੇ ਹੁਣ ਇਸ ਵੇਲੇ ਅਸੀਂ ਬੜੀ ਸੰਘਣੀ ਟਰੇਡ ਵਾਰ ਦੇ ਵਿੱਚ ਫਸ ਗਏ ਹਾਂ। ਅਮਰੀਕਾ ਨੇ ਕੁਝ ਨਵੀਆਂ ਪਾਬੰਦੀਆਂ ਵੀ ਲਾਈਆਂ ਨੇ, ਟਿਟ ਫੋਰ ਟੈਟ ਦੇ ਜਿਹੜੇ ਸਾਡੇ ਟੈਰਿਫ ਨੇ ਉਹ ਵੀ ਲਾਗੂ ਹੋ ਚੁੱਕੇ ਨੇ। ਸਾਡੀ ਇਕੋਨਮੀ ਟਫ ਹੋ ਸਕਦੀ ਹੈ, ਇਸ ਗੱਲ ਦਾ ਸੰਕੇਤ ਪ੍ਰਾਈਮ ਮਿਨਿਸਟਰ ਨੇ ਆਪਣੇ ਵੀਡੀਓ ਸੁਨੇਹੇ ਦੇ ਵਿੱਚ ਵੀ ਦਿੱਤਾ ਹੈ। ਅਤੇ ਹੋਰ ਕੀ ਹੋ ਸਕਦਾ ਹੈ, ਇਸ ਦਾ ਇੰਪੈਕਟ ਕੀ ਹੈ? ਅਤੇ ਇੱਕ ਆਰਟੀਕਲ ਜਿਹੜਾ ਸੰਧੂ ਸਾਹਿਬ ਨੇ ਲਿਖਿਆ ਹੈ ਕਿ ਕਾਰਨੀ ਦਾ ਜਿਹੜਾ $1 trillion ਦੀ ਜਿਹੜੀ ਪਿੱਚ ਉਹਨਾਂ ਨੇ ਲਾਈ ਹੈ, ਇਹ ਬੜਾ ਹੀ ਬੋਰੋਡ ਰਿਸਕ ਉਹਨਾਂ ਨੇ ਇਹ ਸ਼ਬਦ ਦਿੱਤਾ ਹੈ। ਇਸ ਦੇ ਬਾਰੇ ਵਿੱਚ ਅੱਜ ਦੀ ਗੱਲਬਾਤ ਉਹਨਾਂ ਨਾਲ ਕਰਦੇ ਹਾਂ। ਭਗਵੰਤ ਜੀ, ਤੁਹਾਡਾ ਬਹੁਤ ਸਵਾਗਤ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਰਿਸ਼ੀ ਜੀ,
0: ਬਹੁਤ ਮਿਹਰਬਾਨੀ ਸਾਨੂੰ ਸਮਾਂ ਦੇਣ ਲਈ ਸਰ, ਥੈਂਕ ਯੂ। ਅਤੇ ਪਹਿਲਾਂ ਤਾਂ ਇਹ ਦੱਸੋ ਕਿ ਇਹ ਬੋਰੋਡ ਰਿਸਕ ਤੁਸੀਂ ਕਹਿ ਰਹੇ ਹੋ ਜੀ, ਇਹਨੂੰ ਤੁਸੀਂ ਦੋ ਹਿੱਸਿਆਂ 'ਚ ਵੀ ਵੰਡਿਆ, ਇੱਕ ਤਾਂ ਓਪਰੇਟਿੰਗ ਖਰਚਾ ਹੈ, ਇੱਕ ਕੈਪੀਟਲ ਇਨਵੈਸਟਮੈਂਟ ਹੈ। ਸੋ ਥੋੜ੍ਹਾ ਜਿਹਾ ਸਾਨੂੰ ਦੱਸੋਗੇ ਕਿ ਬੋਰੋਡ ਰਿਸਕ ਕਿਉਂ ਹੈ ਇਹ?
2: ਹਾਂਜੀ, ਜਿਹੜਾ ਨਾ ਬੋਰੋਡ ਰਿਸਕ ਦਾ ਮਤਲਬ ਹੁੰਦਾ ਆ ਕਿ ਜੇ ਤੁਸੀਂ ਕੈਪੀਟਲ ਨੂੰ ਅਟਰੈਕਟ ਕਰਨਾ ਆ, ਹੈ ਨਾ, ਅਤੇ ਜਿਹੜਾ ਕੈਪੀਟਲ ਆ, ਜਿਵੇਂ ਕਿ ਮਨੀ ਆ ਜਿਹੜਾ, ਉਹ ਕਹਿੰਦਾ ਆ ਵੀ ਮੈਂ ਆਊਂਗਾ ਜੇ ਤੂੰ ਮੇਰੇ ਵਾਸਤੇ ਰਿਸਕ ਮਿਨੀਮਾਈਜ਼ ਕਰੇਗਾ, ਅਤੇ ਦੂਜਾ ਆ ਕਿ ਮੈਨੂੰ ਗਰੰਟੀ ਰਿਟਰਨ ਕਰੇਗਾ। ਠੀਕ, ਸੋ ਉਹ ਮਾਰਕਾਰੀ ਨੇ ਕਿਹਾ ਆ ਵੀ ਹਾਂ ਕੋਈ ਗੱਲ ਨਹੀਂ, ਜਿਹੜਾ ਵੀ ਰਿਸਕ ਜਿਹੜਾ ਆ, ਜਿਵੇਂ ਹੁੰਦਿਆ ਵੀ ਯੂਨੋ ਇਨਵਾਇਰਮੈਂਟਲ ਅਸੈਸਮੈਂਟਸ ਅਤੇ ਇਵੇਂ ਰੈਗੂਲੇਸ਼ਨਸ, ਉਹ ਵੀ ਸਾਰੀਆਂ ਰਿਮੂਵ ਕਰਤੀਆਂ। ਹੁਣ ਉਹਨਾਂ ਨੇ ਕੱਲ੍ਹ ਹੀ ਜਿਵੇਂ ਅਨਾਊਂਸਮੈਂਟ ਆਈ ਆ ਵੀ ਜਿਹੜੀਆਂ ਪਾਈਪਲਾਈਨਾਂ ਜਾਂ ਹੋਰ ਵੀ ਮੇਜਰ ਪ੍ਰੋਜੈਕਟਸ ਹੋਣਗੇ, ਉਹ 'ਚ ਕੋਈ ਰਿਵਿਊ ਰਿਵਾਇਆ ਨਹੀਂ ਹੋਊਗੀ, ਸਿੱਧੀ ਉਸ ਡਾਇਰੈਕਟ ਆਫਿਸ ਨੂੰ ਜਾਊ, ਰਾਈਟ
0: ਜੀ।
2: ਸੋ ਇਹਦਾ ਮਤਲਬ ਕਿ ਡੋਂਟ ਵਰੀ, ਰਿਸਕ ਤੁਹਾਡਾ ਘਟਿਆ
0: ਜੀ।
2: ਦੂਜਾ ਹੁੰਦਾ ਵੀ ਸਾਡੀ ਰਿਟਰਨ, ਉਹ ਰਿਟਰਨ ਵਾਸਤੇ ਉਹਨੇ ਕਿਹਾ ਵੀ ਹੁਣ $820 billion ਆ, $200 billion ਜਿਹੜਾ ਆ ਕਿ ਵੀ ਨਾ ਅਸੀਂ ਆਲਰੇਡੀ ਆ ਪ੍ਰੋਜੈਕਟ 'ਤੇ ਸਪੈਂਡ ਕਰ ਰਹੇ ਹਾਂ, ਤਾਂ ਕਿ ਜਿਹੜਾ ਹਾਰਡ ਵਰਕ ਆ, ਜਿਹੜਾ ਹੈਵੀ ਲਿਫਟਿੰਗ, ਉਹ ਅਸੀਂ ਕਰ ਲਈ ਆ, ਅਤੇ ਤੁਸੀਂ ਆਓ ਅਤੇ ਹੁਣ ਮਾੜਾ ਜਿਹਾ ਹੋਰ ਪਾ ਕੇ ਇੰਜੋਏ ਕਰੋ
0: ਜੀ।
2: ਸੋ ਇਹ ਹੁੰਦਾ ਆ ਕਿ ਜਿਹੜਾ ਉਹ, ਪਰ ਜਿਹੜਾ ਉਹ ਰਿਸਕ ਹੁੰਦਾ ਆ, ਉਹਨੇ ਤਾਂ ਇੰਜੋਏ ਕਰਨਾ, ਉਹਨੇ ਆਪਣੇ ਪੈਸੇ ਕੱਢ ਲੈਣੇ
0: ਜੀ।
2: ਪਰ ਜਿਹੜੇ ਅਸੀਂ ਕੈਨੇਡੀਅਨ ਹੈ, ਕਿਉਂਕਿ ਐਂਡ ਦੇ ਵਿੱਚ ਉਹ ਸਾਡੇ ਪੈਸੇ ਆ, ਤੁਹਾਡੇ ਅਤੇ ਮੇਰੇ, ਰਾਈਟ? ਅਸੀਂ ਉਹ ਓਨ ਕਰਦੇ ਹਾਂ, ਜਿਹੜਾ ਕੋਈ ਡੀਪ ਪੋਰਟ ਆ ਜਾਂ ਪਾਈਪਲਾਈਨ ਆ ਜਾਂ ਜੋ ਵੀ ਕੋਈ ਇਨਫਰਾਸਟਰਕਚਰ ਪ੍ਰੋਜੈਕਟ ਆ, ਕਿ ਉਹਦੇ ਵਿੱਚ ਜੇ ਉਹ ਕੈਪੀਟਲ ਆਪਣੇ ਇੰਜੋਏ ਕਰਕੇ ਅਤੇ ਕਹਿੰਦਾ ਵੀ ਹਾਂ ਥੈਂਕ ਯੂ ਵੈਰੀ ਮੱਚ, ਹੁਣ ਮੈਂ ਚੱਲਿਆ, ਅਤੇ ਉਹ ਰਿਸਕ ਜਿਹੜਾ ਫਿਰ ਕਿਹਦੇ ਕੋਲ ਰਹਿ ਜਾਂਦਾ? ਉਹ ਫਿਰ ਬਜਟ ਸਿਰ ਤੇ ਪੈ ਜਾਂਦਾ, ਡੈਟ ਬਣ ਜਾਂਦੀ ਆ। ਹੁਣ US ਦੇ ਵਿੱਚ ਤੁਸੀਂ ਵੇਖੋ, ਸੇਮ ਇਹੋ ਪ੍ਰੋਬਲਮ ਆ,
0: ਜਿਵੇਂ
2: ਆਪਾਂ ਲਾਸਟ ਟਾਈਮ ਕਰਦੇ ਸਾਂ ਗੱਲ, ਹਾਂਜੀ ਵੀ $40 trillion, ਰਾਈਟ?
0: ਤੇ
2: ਉਹਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੋਊਗਾ ਵੀ ਹੁਣ ਉਹਦੇ ਐਨੂਅਲ ਬਜਟ ਜਿਹੜੀ ਆ ਨਾ ਡੋਨਲਡ ਟਰੰਪ ਦੀ, ਉਹ ਜਿਹੜਾ ਡੈਟ ਨੂੰ ਪੇ ਆਫ ਕਰਨਾ ਬਜਟ ਦੇ ਵਿੱਚੋਂ
0: ਜੀ,
2: ਉਹ ਹੈਗਾ ਜੇ $1 trillion।
0: ਵਾਓ,
2: ਯਾਨੀ ਕਿ ਉਹ ਜਿਹੜੀ ਡੈਟ ਦੀ ਪੇਮੈਂਟ ਹੈ ਉਹਨਾਂ ਦੀ ਐਨੂਅਲ ਬਜਟ ਦੇ ਵਿੱਚ ਜ਼ਿਆਦਾ ਆ, ਬਲਕਿ ਉਹਨਾਂ ਜਿਹੜੀ ਆਰਮੀ ਦੀ ਜਾਂ ਮੈਡੀਕੇਅਰ ਦੀ। ਸੋ ਇਹੋ ਜਿਹੀ ਪ੍ਰੋਬਲਮ ਹੋ ਜਾਂਦੇ ਆ ਕਿ ਤੁਹਾਡੇ ਸ਼ਾਰਟ ਟਰਮ ਤੁਸੀਂ ਉਹ ਪੈਸੇ ਆ ਜਾਂਦੇ ਆ, ਪਰ ਜੇ ਤੁਹਾਡੇ ਕੋਲ ਉੱਥੇ ਮੈਕਨਿਜ਼ਮ ਨਹੀਂ ਹੁੰਦੇ, ਤੁਹਾਡਾ ਆਪਣੀ ਇਨਵੈਸਟਮੈਂਟ ਨਹੀਂ ਹੁੰਦੀ, ਤੇ ਫਿਰ ਉਹ ਜਿਹੜਾ ਕੈਪੀਟਲ ਇਨਵਾਈਟ ਕਰ ਲਓ, ਪਰ ਕੈਪੀਟਲ ਨੇ ਨੈਕਸਟ ਟਾਈਮ ਉਹਨੇ ਹੋਰ ਕਿਤੇ ਚੱਲ ਜਾਣਾ। ਪਹਿਲਾਂ ਬਹੁਤ ਚਿਰ ਚੀਨ ਦੇ ਵਿੱਚ ਰਿਹਾ, 1990s ਦੇ ਵਿੱਚ, 2000 ਵਿੱਚ, ਫਿਰ ਇੰਡੀਆ ਚਲਾ ਗਿਆ, ਕਿਉਂਕਿ ਕੈਪੀਟਲ ਨੂੰ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ।
0: ਬਿਲਕੁਲ,
2: ਜਿੱਥੇ ਮੇਰੇ ਪੈਸੇ ਬਣਦੇ ਆ, ਠੀਕ ਹੈ, ਉੱਥੇ ਜਾਣਾ। ਤੇ ਹੁਣ ਉਹਨੇ ਨਾਲ ਜਿਹੜੀਆਂ ਬਿਗ ਫੰਡਸ ਨੇ ਤੇ ਆਪਣੀ ਜਿਹੜੀ CPP ਵਾਲਿਆਂ ਨੇ ਵੀ ਸਪਾਂਸਰ ਕਰ ਰਹੇ ਨੇ, ਜਿਹੜਾ ਇਹਨਾਂ ਦੀ ਮੀਟਿੰਗ ਹੋਣੀ ਆ ਨਾ September 14-15 ਨੂੰ।
0: ਹਾਂਜੀ,
2: ਤੇ ਕੈਨੇਡਾ ਪੈਨਸ਼ਨ ਪਲਾਨ, ਹੁਣ ਕੈਨੇਡਾ ਪੈਨਸ਼ਨ ਪਲਾਨ ਜਿਹੜੀ ਆ ਉਹ ਵੀ ਸਾਡੀ ਆ, ਤੁਹਾਡੀ ਮੇਰੀ।
0: ਬਿਲਕੁਲ ਠੀਕ ਹੈ ਜੀ,
2: ਰਾਈਟ?
0: ਹਾਂਜੀ,
2: ਉਹ ਜੇ ਰਿਸਕ ਵਿੱਚ ਪੈ ਜਾਂਦੀ ਆ, ਸਾਡਾ ਕੀ ਬਣੂਗਾ? ਹੁਣ ਕਈ ਕੰਟਰੀਆਂ ਦੇ ਵਿੱਚ ਹੋ ਚੁੱਕਿਆ ਕਿ ਜਿੱਥੇ ਪੈਨਸ਼ਨ ਫੰਡਾਂ ਨੇ ਨਾ, ਮਲੇਸ਼ੀਆ ਦੇ ਵਿੱਚ ਫੋਰ ਐਗਜ਼ਾਮਪਲ, ਉਹਨਾਂ ਨੇ ਨਾ ਸੋਵਰਨ ਫੰਡ ਸੀਗੀ
0: ਜੀ,
2: ਤੇ ਉਹਨਾਂ ਇੰਝ ਹੀ ਕੋਈ ਮੂਵੀਆਂ ਬਣਾਉਣੀਆਂ ਸ਼ੁਰੂ ਕਰਤੀਆਂ, ਹਾਲੀਵੁੱਡ ਕੋਈ ਇਹ ਵੋ, ਤੇ ਉਹਨੇ ਬਸ 3-4 ਸਾਲਾਂ ਦੇ ਵਿੱਚ ਉਹ ਸਭ ਉਹਦਾ ਖਾਤਮਾ ਹੋ ਗਿਆ। ਇਹੋ ਜਿਹੇ ਰਿਸਕ ਹੁੰਦੇ ਆ।
0: ਅੱਛਾ, ਸਿੰਗਾਪੁਰ ਨੇ ਪ੍ਰਾਈਮ ਮਿਨਿਸਟਰ ਦੀ ਤਨਖਾਹ ਚ $1.1 million ਸਾਲ ਦਾ ਵਾਅਦਾ ਕਰ ਦਿੱਤਾ, $3 million ਸੈਲਰੀ ਹੋ ਗਈ ਹੈ ਪ੍ਰਾਈਮ ਮਿਨਿਸਟਰ ਦੀ। ਇਹ ਜਿਹੜੇ ਇੰਨੇ ਖਰਚੇ ਉਹ ਕਰ ਲੈਂਦੇ ਆ, ਇੰਨੀ ਇਨਕਮ ਹੈਗੀ ਹੈ ਉਹਨਾਂ ਨੂੰ?
2: ਹਾਂਜੀ, ਇਹਦਾ ਵੀ ਮਾੜਾ ਜਿਹਾ ਨਾ ਤੁਸੀਂ ਸ਼ੁਰੂ ਥੋੜ੍ਹਾ ਜਿਹਾ ਬੈਕਗਰਾਉਂਡ ਵੇਖੀਏ, ਕਿਉਂਕਿ ਇਹਨਾਂ ਦਾ ਜਿਹੜਾ ਪਹਿਲਾ ਪ੍ਰਾਈਮ ਮਿਨਿਸਟਰ ਹੋਇਆ ਨਾ
0: ਜੀ
2: ਲੀਕਾ ਸਿੰਘ ਕੇ ਇੰਜ ਕੋ ਮੈਨੂੰ ਚੇਤਾ ਨਹੀਂ ਆ ਰਿਹਾ,
0: ਜੀ
2: ਉਹ ਬ੍ਰਿਟਿਸ਼ ਐਜੂਕੇਟਡ ਸੀਗਾ ਕੈਂਬਰਿਜ ਯੂਨੀਵਰਸਿਟੀ ਦਾ, ਰਾਈਟ?
0: ਜੀ ਜੀ
2: ਤੇ ਉਦੋਂ ਜਦੋਂ ਉਹ ਬਣਿਆ ਪ੍ਰਾਈਮ ਮਿਨਿਸਟਰ, ਉਹਨੇ ਕਿਹਾ ਵੀ ਹੁਣ ਮੈਂ ਸਿੰਗਾਪੁਰ ਨੂੰ ਟੋਟਲੀ ਮਾਡਰਨਾਈਜ਼ ਕਰ ਦੇਣਾ, ਕਿਉਂਕਿ ਪਹਿਲਾਂ ਉਹ ਬਹੁਤ ਬੈਕਵਰਡ ਜਿਹਾ ਏਰੀਆ ਸੀਗਾ, ਬਹੁਤ ਕੋਈ ਕਲੀਨਲੀਨੈਸ ਨਹੀਂ ਸੀ, ਡਿਫਰੈਂਟ ਜਿਵੇਂ ਗਰੁੱਪਸ, ਐਥਨਿਕ ਗਰੁੱਪਸ ਆਪਸ ਜਿਵੇਂ ਮਲੇਜ਼, ਸਿੱਖ, ਚੀਨੇ, ਯੇ
0: ਹਾਂਜੀ
2: ਵੋ,
0: ਹਾਂਜੀ
2: ਬਹੁਤ ਕੋ ਰੇਂਜ ਸੀਗਾ। ਫਿਰ ਉਹਨੇ ਨਾ ਮਾਡਰਨਾਈਜ਼ ਕੀਤਾ, ਤੇ ਮਾਡਰਨਾਈਜ਼ ਕਰਨ ਦੇ ਵਿੱਚ ਹੁਣ ਉਹਨਾਂ ਨੇ ਵੀ ਰੂਲ ਬੜੇ ਤਕੜੇ ਬਣਾਏ, ਉੱਥੇ ਜਿਸੇ ਸੜਕ ਤੇ ਥੁੱਕਦੇ ਵੀ ਹੋ ਨਾ ਤੇ ਤੁਹਾਨੂੰ ਉਹਨਾਂ ਨੇ ਫਾਈਨ ਕਰ ਦੇਣਾ, ਰਾਈਟ?
0: ਜੀ
2: ਫਿਰ ਉਹਨੇ ਉਹਦਾ ਪੋਰਟ ਬਣਾਇਆ ਉੱਥੇ, ਬਹੁਤ ਕੇ ਵੀ ਇਕਾਨਮੀ ਵਧਾਈ, ਤੇ ਨਾਲ ਨਾਲ ਉਹਨੇ ਕਿਹਾ ਵੀ ਇੱਕ ਹੋਰ ਚੀਜ਼ ਜ਼ਰੂਰ ਕਰਨੀ ਆ ਕਿ ਜਿਹੜੀ ਕਰਪਸ਼ਨ ਆ ਉਹ ਬੰਦ ਕਰਨੀ ਆ।
0: ਜੀ ਜੀ
2: ਤੇ ਕਿਵੇਂ ਕਰਨੀ ਆ? ਇੱਕ ਤਾਂ ਹੈਗੇ ਕਿ ਪੁਲਿਸ ਤੇ ਛਾਪੇ ਮਾਰਨੇ, ਦੂਜੀ ਆ ਕਿ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਨਫ ਤਨਖਾਹ ਦਓ ਕਿ ਉਹ ਕਰਪਸ਼ਨ ਦੇ ਪਿੱਛੇ ਨਾ ਪੈਣ।
0: ਬਿਲਕੁਲ ਠੀਕ।
2: ਸੋ ਉਹਨਾਂ ਦੇ ਜਿਹੜੇ ਪੋਲੀਟੀਸ਼ੀਅਨਸ ਨੇ ਸਿੰਗਾਪੁਰ ਦੇ ਦੁਨੀਆ ਦੇ ਵਿੱਚ ਸਭ ਤੋਂ ਹਾਈਐਸਟ ਪੇਡ ਨੇ,
0: ਬਿਲਕੁਲ,
2: ਤੇ ਨਾਲੇ ਜਿਹੜੇ ਲੋਐਸਟ ਕਰਪਸ਼ਨ ਜਿਹੜੀ ਆ ਉਹ
0: ਉੱਥੇ
2: ਤੁਹਾਨੂੰ ਮਿਲੂਗੀ ਸਿੰਗਾਪੁਰ ਦੇ ਵਿੱਚ। ਸੋ ਇਹਦਾ ਉਹਦਾ ਰੀਜ਼ਨ ਸੀਗਾ।
0: ਅੱਛਾ, ਤੇ ਜਿਹੜਾ ਤੁਸੀਂ ਆਪਣਾ ਆਰਟੀਕਲ ਲਿਖਿਆ ਇਹਦੇ ਵਿੱਚ ਤੁਸੀਂ ਸੇਬਾਂ ਦੇ ਇੱਕ ਬਾਗ ਦਾ ਜ਼ਿਕਰ ਕੀਤਾ ਜੀ, ਥੋੜੀ ਜੀ ਉਹ ਸਾਨੂੰ ਸਮਝਾਓਗੇ ਕਿ ਉਹ ਕਿਵੇਂ ਆਪਾਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਤੁਹਾਡਾ ਜਿਹੜਾ ਆਰਟੀਕਲ ਹੈ ਕਿ ਬਾਗ ਕਿਵੇਂ ਕੰਮ ਕਰ ਰਿਹਾ ਹੈ?
2: ਹਾਂਜੀ, ਇਹ ਬਾਗ ਜਿਹੜਾ ਹੁੰਦਾ ਨਾ ਉਹਦਾ ਮੈਂ ਜਿਵੇਂ ਕਹਿ ਸਕਦੇ ਨਾ
0: ਮੈਟਾਫੋਰ ਯੂਜ਼ ਕੀਤਾ ਜੀ।
2: ਤੇ ਇਹਦਾ ਬਾਗ ਹੁੰਦਾ ਜਿਵੇਂ ਸਪੋਜ਼ ਆਪਣੇ ਕੋਲ, ਤੁਹਾਡੇ ਕੋਲ ਮੇਰੇ ਕੋਲ ਬਾਗ ਆ, ਹੈ ਨਾ, ਐਪਲ ਔਰਚਰਡ ਆ, ਹੁਣ ਜਿਵੇਂ ਓਕਨਾਗਨ ਦੇ ਵਿੱਚ ਆਪਣੇ ਵੀ ਕਾਫੀ ਲੋਕਾਂ ਦੇ ਨੇ, ਬਲੂਬੈਰੀ ਫਾਰਮ ਨੇ, ਪਰ ਲੈਟਸ ਟੇਕ ਵੀ ਐਪਲ ਔਰਚਰਡ ਆ
0: ਜੀ।
2: ਸੋ ਦਾ ਐਪਲ ਔਰਚਰਡ ਦੇ ਵਿੱਚ ਨਾ ਉਹਦੇ ਦੋ ਟਾਈਪ ਦੀ ਉਹਦੀ ਹੁੰਦਾ ਵਾ, ਉਹਦੀ ਜਿਹੜੀ ਆਮਦਨ ਤੇ ਉਹਦੀ ਵੈਲਿਊ
0: ਜੀ।
2: ਇੱਕ ਤੇ ਹੁੰਦੀ ਆ ਵੀ ਹਰ ਸਾਲ ਉਹ ਐਪਲ ਅਸੀਂ ਤੋੜ ਕੇ ਤੇ ਵੇਚ ਦਿੰਦੇ ਆ,
0: ਹਾਂਜੀ,
2: ਠੀਕ, ਤੇ ਉਹ ਆਪਾਂ ਕਹਿ ਸਕਦੇ ਹਾਂਜੀ ਐਸ ਬੜਾ ਅੱਜ ਕੀ ਹਾਰਵੈਸਟ ਹੋਇਆ, ਬੜੇ ਪੈਸੇ ਬਣੇ ਆ
0: ਜੀ।
2: ਤੇ ਦੂਜਾ ਹੁੰਦਾ ਕਿ ਜਿਹੜੇ ਦਰਖਤ ਨੇ ਉਹ ਖਲੋਤੇ ਆ, ਉਹ ਜਿਹੜੇ ਦਰਖਤ ਨੇ ਉਹ ਸਿਰਫ ਤੁਹਾਡੇ ਵਾਸਤੇ ਤਾਂ ਮੇਰੇ ਵਾਸਤੇ ਨਹੀਂ, ਗਾਂ ਸਾਡੇ ਨਿਆਣਿਆਂ ਦੇ, ਗਾਂ ਨਿਆਣਿਆਂ ਦੇ, ਪੜਨਾਣਿਆਂ ਦੇ, ਪੁਸ਼ਤਾਂ ਤੱਕ ਉਹ ਚੱਲਦੇ ਆ।
0: ਬਿਲਕੁਲ ਸਹੀ।
2: ਪਰ ਜਦੋਂ ਕੋਈ ਪੋਲੀਟੀਸ਼ੀਅਨ ਆ ਜਾਂਦੇ ਆ ਨਾ, ਉਹ ਇੰਜ ਨਹੀਂ ਵਹਿੰਦੇ, ਉਹ ਹੁੰਦੇ ਆ ਕਿ ਉਹਨਾਂ ਦੀ ਨਾ ਐਨੂਅਲ ਬਜਟ ਵੱਲ ਧਿਆਨ ਹੁੰਦਾ ਕਿ ਹਾਂਜੀ ਡੈਫੀਸਿਟ ਨਹੀਂ ਵਧਿਆ, ਇਹ ਨਹੀਂ ਹੋਇਆ, ਉਹ ਨਹੀਂ ਹੋਇਆ, ਫਿਰ ਉਸ ਧਿਆਨ ਰੱਖਦੇ ਕਿ ਆਮਦਨ ਕੀ ਆ।
0: ਹਾਂਜੀ,
2: ਤੇ ਹੁਣ ਆਮਦਨ ਇੱਕ ਤਾਂ ਹੋ ਸਕਦੀ ਆ ਕਿ ਮੈਂ ਉਹ ਜਿਹੜੇ ਐਪਲ ਵੇਚ ਦਿੱਤੇ
0: ਜੀ,
2: ਦੂਜੀ ਆਮਦਨ ਇਹ ਵੀ ਆ ਮੈਂ ਦਰਖਤ ਵੱਢ ਕੇ ਤੁਹਾਨੂੰ ਟਿੰਬਰ ਕਰਕੇ ਵੇਚ ਦਿੰਦਾ,
0: ਫਿਰ ਆਮਦਨੀ ਵੱਧ ਗਈ,
2: ਆਮਦਨ ਵੀ ਵੱਧ ਗਈ, ਤੇ ਦੇਖਣ ਵਾਲੇ ਨੇ ਬੁੱਕ ਤੇ ਲੱਗਣਾ ਵੀ ਉਹ ਵੈਰੀ ਗੁੱਡ ਨਾਈਸ ਈਅਰ, ਰਾਈਟ? ਪਰ ਜਿਹੜੇ
0: ਦਰਖਤ ਘਟਾ ਲਏ
2: ਉਹ ਘਟ ਗਏ ਨੇ
0: ਜੀ।
2: ਸੋ ਇਹ ਜਿਹੜੀ ਸੋਚਣੀ ਹੁੰਦੀ ਹੈ ਨਾ, ਕਿਉਂਕਿ ਪੋਲੀਟੀਸ਼ੀਅਨਸ ਲੌਂਗ ਟਰਮ ਨਹੀਂ ਸੋਚਦੇ, ਉਹਨਾਂ ਹੁੰਦਾ ਸ਼ਾਰਟ ਟਰਮ ਕਿ ਵੀ ਹਾਂਜੀ ਆ 4 ਮਹੀਨੇ 6 ਮਹੀਨੇ 1 ਸਾਲ ਬਚਾ ਲਵਾਂ, ਆਪਣੇ ਆਪਣੀ ਥੋੜੀ ਪਾਵਰ ਰਵੇ।
0: ਹਾਂਜੀ,
2: ਸੋ ਉਹ ਫਿਰ ਤੁਹਾਡੇ ਮੇਰੇ ਵਰਗਿਆਂ ਨੂੰ ਉਹਨਾਂ ਨੂੰ ਦੱਸਣਾ ਪੈਂਦਾ ਵੀ ਨਹੀਂ ਇਹ ਤੁਹਾਡਾ ਨਹੀਂ ਗਾ, ਇਹ ਸਾਡਾ ਆ ਓਵਰ ਦਾ ਲੌਂਗ ਟਰਮ
0: ਜੀ।
2: ਸੋ ਇਹ ਐਨਾਲੋਜੀ ਮੈਂ ਯੂਜ਼ ਕੀਤੀ ਸੀ ਇਹਦੇ ਵਿੱਚ ਐਪਲ ਔਰਚਰਡ।
0: ਦੈਟਸ ਗ੍ਰੇਟ। ਹਾਂਜੀ,
1: ਦਿਸ ਇਜ਼ ਅ ਰਿਪੀਟਿਡ ਸ਼ੋ।
0: ਤੇ ਹੁਣ ਜਿਹੜੇ ਜੋ ਕੁਝ ਸਾਡਾ ਸਦਰ ਟਰੰਪ ਦੇ ਨਾਲ, ਜੋ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਸਾਡੀ ਚੱਲ ਰਹੀ ਹੈ ਟਿਟ ਫੋਰ ਟੈਟ, ਕੱਲ ਉਹਨੇ ਫਿਰ ਸਾਡੀ ਐਲਕੋਹਲ ਬੈਨ ਕਰ ਦਿੱਤੀ, ਸਾਡੇ ਮੋਟਰਸਾਈਕਲ ਬੈਨ ਕਰਤੇ, ਡੇਅਰੀ ਬੈਨ ਕਰ ਦਿੱਤੀ, ਇਹ ਇੰਪੈਕਟ ਹੁਣ ਵੱਧਦਾ ਹੀ ਜਾਏਗਾ ਜੀ ਇਹਦਾ, ਇਹਦਾ ਇਹਦੇ ਬਦਲੇ ਵਿੱਚ ਅਸੀਂ ਵੀ ਕੁਝ ਕਰਾਂਗੇ ਹੁਣ?
2: ਰਿਸ਼ੀ ਜੀ, ਤੇ ਤੁਸੀਂ ਨਾ ਆਪਣੇ ਜਿਹੜੇ ਐਕਡੈਮਿਕਸ ਕੇ ਨਾ,
0: ਹਾਂਜੀ,
2: ਤੇ ਉਹ ਜਿਸ ਤਰ੍ਹਾਂ ਪੋਲੀਟੀਕਲ ਥਿਊਰਿਸਟ,
0: ਹਾਂਜੀ,
2: ਉਹ ਯੂਜ਼ ਕਰਦੇ ਨੇ ਇੱਕ ਐਨਾਲੋਜੀ, ਕਹਿ ਲਓ ਕਿ ਫਾਰਮੂਲਾ ਵੀ ਨਾ, ਜਿਵੇਂ ਗੇਮ ਥੀਰੀ ਕਹਿੰਦੇ ਉਹਨੂੰ, ਰਾਈਟ
0: ਜੀ?
2: ਤੇ ਕਈ ਵਾਰ ਪ੍ਰਿਜ਼ਨਰਸ ਡਿਲੇਮਾ ਵੀ ਕਹਿੰਦੇ ਆ, ਤੇ ਉਹਦੇ ਵਿੱਚ ਜਦੋਂ ਤੁਸੀਂ ਫਸ ਜਾਂਦੇ ਆ ਨਾ, ਤੇ ਫਿਰ ਉਹਦੀ ਇੱਕ ਬਣ ਜਾਂਦੀ ਐਸਕਲੇਸ਼ਨ ਲੈਡਰ।
0: ਯੈਸ,
2: ਤੇ ਮੈਂ ਪੰਜਾਬੀ ਤੁਹਾਨੂੰ ਮੈਂ ਤੁਹਾਨੂੰ ਸਮਝਾਉਣਾ, ਤੁਸੀਂ ਹੱਸਿਓ ਨਾ ਕਿਉਂਕਿ ਮੈਨੂੰ ਇਹ ਬੈਸਟ ਐਗਜ਼ਾਮਪਲ ਹੈ ਜੀ।
0: ਜੀ ਜੀ,
2: ਸਪੋਜ਼ ਤੁਸੀਂ ਤੇ ਮੈਂ ਹੋ ਜਿਵੇਂ, ਹੈ ਨਾ,
0: ਹਾਂਜੀ,
2: ਤੁਸੀਂ ਮੈਨੂੰ ਕਹਿੰਦੇ ਆ ਭਗਵੰਤ ਸਿੰਘ ਤੂੰ ਕੌਣ ਹੁੰਦਾ, ਤੇ ਮੈਂ ਕਹਿੰਦਾ ਵੀ ਮੈਂ ਹੁੰਦਾ ਵਾਂ, ਤੇ ਤੁਸੀਂ ਕਹਿੰਦੇ ਅੱਛਾ ਫਿਰ ਯੂ ਨੋ ਵੇਖ ਲੈ ਤੇ ਘਸੁਣ ਵਾਏ ਹੋਊਗੀ, ਮਾਰ ਲਾ ਘਸੁਣ ਕੀ ਕਰ ਲਏਗਾ, ਫਿਰ ਇੰਜ ਆਪਾਂ ਉਸੇ ਉਹਦੇ ਵਿੱਚ ਫਸ ਜਾਂਦੇ ਨਾ, ਐਸਕਲੇਸ਼ਨ ਵਨ ਲੈਵਲ, ਤੁਸੀਂ ਆਹ ਕਰਦੇ ਹੋ ਮੈਂ ਵਾਧਾ, ਫਿਰ ਮੈਂ ਕਿਰਪਾਨ ਲੈ ਕੇ ਆਉਣਾ ਸੀ, ਤੁਸੀਂ ਕਹਿੰਦੇ ਮੇਰੇ ਕੋਲ ਬੰਦੂਕ ਆ, ਤੇ ਉਹ ਵਾਧਾ ਵਾਧਾ ਵਾਧਾ ਵਾਧਾ ਜਾਂਦਾ ਹੈ, ਤੇ ਉਹ ਜਦੋਂ ਵਾਧਾ ਜਾਂਦਾ ਨਾ, ਉਹਦੇ ਵਿੱਚ ਜਿਹੜਾ ਸਿਆਣਾ ਹੁੰਦਾ ਨਾ ਉਹ ਬਚਾ ਸਕਦਾ ਹੈ, ਤੇ ਗੇਮ ਥੀਰੀ ਦੇ ਹਿਸਾਬ ਨਾਲ ਜਿਹੜਾ ਸਿਆਣਾ ਉਹ ਆ ਜਿਹੜਾ ਕਵੇ ਕਿ ਵੀ ਚੱਲ ਠੀਕ ਆ, ਤੇ ਮੈਨੂੰ ਗਾਲ ਕੱਢ ਲਈ ਆ, ਤੇ ਕੋਈ ਗੱਲ ਨਹੀਂ, ਪਰ ਚੇਤੇ ਰਹੀ ਜੇ ਹੋਰ ਵੀ ਗਾਂ ਕੀਤਾ ਨਾ ਤੇ ਮੈਂ ਤੇਰਾ ਇਹੋ ਬੁਰਾ ਹਾਲ ਹੋਊਗਾ ਕਿ ਤੂੰ ਪਛਤਾਏਗਾ। ਕਰਨਾ ਨਹੀਂ ਮੈਂ ਕੁਝ ਵੀ, ਪਰ ਤੂੰ ਪਛਤਾਏਗਾ।
0: ਜੀ
2: ਸੋ ਉਹ ਜਿਹੜਾ ਮੂਵ ਹੈ ਨਾ, ਮਾਰਕਾਰਨੀ ਨੇ ਕੀਤਾ ਆ, ਇਰਾਨ ਨੇ ਵੀ ਇੰਜ ਹੀ ਕੀਤਾ।
0: ਜੀ
2: ਇਰਾਨ ਨੇ ਵੀ ਇਹ ਨਹੀਂ ਕਿਹਾ ਵੀ, ਉਹਨਾਂ ਨੇ ਹਮੇਸ਼ਾ ਦੋਵਾਂ ਕੰਟਰੀਆਂ ਨੇ ਕਿਹਾ ਵੀ ਚੱਲ ਟਰੰਪ ਤੂੰ ਪਹਿਲੋਂ ਕਰ,
0: ਸਹੀ
2: ਉਹਦਾ ਜਵਾਬ ਹੈ ਵੀ ਸਾਡਾ ਆ ਜਵਾਬ ਦੇਵਾਂਗੇ। ਐਟ ਦ ਸੇਮ ਟਾਈਮ ਮਾਰਕਾਰਨੀ ਨੇ, ਇਰਾਨ ਨੇ, ਦੋਵਾਂ ਕੰਟਰੀਆਂ ਨੇ ਕਿਹਾ ਵੀ ਹਾਂ ਤੁਸੀਂ ਨਾ ਆਪਣੀਆਂ ਨੈਗੋਸ਼ੀਏਸ਼ਨ ਲਈ ਅਸੀਂ ਓਪਨ ਆ, ਵੀ ਜੇ ਤੇ ਬੰਦਾ ਬਣ ਜਾਣਾ ਹੈ ਤੇ ਫਿਰ ਠੀਕ ਹੈ ਆਪਾਂ ਸਭ ਕੁਝ ਕਾਮ ਡਾਊਨ ਹੋਵਾਂਗੇ, ਜੇ ਨਹੀਂ ਤੇ ਫੈਸਲਾ ਕਰੀ ਜਾ, ਪਰ ਅਸੀਂ ਐਸਕਲੇਟ ਨਹੀਂ ਕਰਨਾ, ਤੂੰ ਕਰਨਾ। ਉਹਨੂੰ ਸਮਝਾਉਣਾ ਹੈ ਕਿ ਐਸਕਲੇਟ ਨਾਲ ਤੇਰਾ ਫਾਇਦਾ ਨਹੀਂ ਹੋ ਰਿਹਾ,
0: ਜੀ
2: ਸਮਝਿਓ ਨਾ। ਸੋ
0: ਜੀ
2: ਇਹਨੂੰ ਕਹਿੰਦੇ ਨੇ ਗੇਮ ਥੀਰੀ। ਤੇ ਦੂਜੀ ਜਿਹੜੀ ਤੁਸੀਂ ਗੱਲ ਕਹੀ ਆ ਵੀ ਆ ਜਿਹੜਾ ਹੁਣ ਉਹਨਾਂ ਨੇ ਟਰੰਪ ਨੇ ਅਨਾਊਂਸ ਕੀਤਾ ਹੈ, ਪਰ ਉਹ ਹਾਲੇ ਇੰਪਲੀਮੈਂਟ ਨਹੀਂ ਹੋਇਆ,
0: ਆ 29
2: ਉਹਨੇ
0: ਤਰੀਕ ਤੋਂ,
2: ਅਨਾਊਂਸ ਕੀਤਾ ਹੈ।
0: 29 ਤਰੀਕ ਤੋਂ ਕਰਨਾ ਉਹਨੇ।
2: ਹਾਂਜੀ,
0: ਜੀ
2: ਵੀ ਉਹ ਵੀ ਵੇਖ ਲਓ ਵੀ ਉਹ ਜਿਹਦਾ ਨਾ ਫੋਕਲਾ ਜਾਂਦਾ, ਨਹੀਂ ਤੇ ਜੇ ਤੇ ਘਸੁੰਨ ਮਾਰਨਾ ਤੇ ਫਿਰ ਮਾਰੋ। ਪਰ ਉਹਨੇ ਕਿਹਾ ਵੀ ਨਹੀਂ, ਮੈਂ 3 ਹਫ਼ਤੇ ਠਹਿਰ ਕੇ ਨਾ ਮੈਂ ਤੁਹਾਨੂੰ ਇਹ ਕਰ ਦੇਣਾ ਵਾ। ਤੇ ਉਹਦੇ ਵਿੱਚ ਉਹਨੇ ਇੱਕ ਚੀਜ਼ ਜਿਹੜੀ ਕੀਤੀ ਆ, ਉਹ ਵੀ ਬਹੁਤ ਇਸ ਤਰ੍ਹਾਂ ਵੀ ਇੰਨੀ ਸਟਰੋਂਗ ਨਹੀਂ ਗੀ, ਉਹ ਜਿਹੜਾ ਹੈ ਨਾ ਇੰਪੋਰਟ ਬੈਨ ਲਾਇਆ ਹੋਇਆ।
0: ਹਾਂਜੀ
2: ਤੇ ਇੰਪੋਰਟ ਬੈਨ ਜਿਹੜਾ, ਤੁਸੀਂ ਉਹ ਲਿਸਟ ਪੜ੍ਹੋ ਕਿਤੇ ਨਾ, ਜਿਹੜੀਆਂ ਕਿਹੜੀਆਂ ਚੀਜ਼ਾਂ ਨੇ, ਸੀਮੈਂਟ ਤੇ ਇਹ। ਹੁਣ ਸੀਮੈਂਟ ਕੌਣ ਉੱਥੇ ਐਕਸਪੋਰਟ ਕਰਦਾ ਅਮਰੀਕਾ 'ਚ? ਵੀ ਡੋਨਟ ਐਕਸਪੋਰਟ ਐਨੀ ਦੋ ਥਿੰਗਸ। ਮੋਟਰਸਾਈਕਲ ਅਮਰੀਕਾ 'ਚ ਬਹੁਤ ਵੱਧਦੇ ਨੇ।
0: ਜੀ
2: ਇੱਕੋ ਜਿਹੜਾ ਹੈਗਾ ਇੱਥੇ ਅਸਰ ਪਊਗਾ ਉਹ ਹੋਊਗਾ ਐਲਕੋਹਲ ਤੇ।
0: ਜੀ ਜੀ ਜੀ
2: ਤੇ ਐਲਕੋਹਲ ਜਿਹੜਾ ਲਾਸਟ ਈਅਰ 2025 ਦੇ ਵਿੱਚ ਕੈਨੇਡੀਅਨ ਸੇਲਸ ਜਿਹੜੀ US ਨੂੰ ਐਲਕੋਹਲ ਦੀ ਹੋਈ ਸੀਗੀ, ਉਹ ਅਬਾਊਟ 550 ਮਿਲੀਅਨ। ਠੀਕ, ਪਰ ਟੋਟਲ ਜਿਹੜਾ ਆਪਣਾ ਐਕਸਪੋਰਟ ਹੋਇਆ ਕੈਨੇਡਾ ਨੇ US ਨੂੰ ਕੀਤਾ, ਉਹ ਹੈਗਾ ਜੀ 575 ਬਿਲੀਅਨ।
0: ਯੈਸ,
2: ਸੋ ਇਟਸ ਅ ਸਮਾਲ ਪਰਸੈਂਟੇਜ। ਉਸ ਪਰਸੈਂਟੇਜ ਦੇ ਵਿੱਚ ਵੀ ਜੇ ਆਪਾਂ ਬ੍ਰੇਕ ਡਾਊਨ ਕਰੀਏ, ਹੁਣ ਤੁਹਾਨੂੰ ਪਤਾ ਮੈਂ ਰਿਟਾਇਰਡ ਬੰਦਾ ਤੇ ਮੈਂ ਇਹੋ ਹੀ ਗੱਲਾਂ ਹੀ ਸੋਚਦਾ ਰਹਿੰਦਾ ਵਾਂ।
0: ਜੀ
2: ਉਹਦੀਆਂ ਨਾ ਜੇ 3 ਟਾਈਪ ਦੇ ਹੁੰਦੇ ਐਲਕੋਹਲ। ਇੱਕ ਤਾਂ ਹੁੰਦੀ ਆ ਵੀ ਜਿਹੜੀ ਆ ਬੀਅਰ,
0: ਬੀਅਰ, ਵਾਈਨ ਤੇ ਵਿਸਕੀ।
2: ਤੇ ਹਾਂ, ਵਿਸਕੀ ਵੀ, ਸਪੈਸ਼ਲ ਵਿਸਕੀ ਸਾਡੀ ਰਾਈ ਵਿਸਕੀ।
0: ਜੀ
2: ਤੇ ਜਿਹੜੀ ਬੀਅਰ ਆ, ਅਮਰੀਕਾ 'ਚ ਬਹੁਤ ਵਾਧੂ ਬੀਅਰ ਬਣਦੀ ਆ, ਅਤੇ ਅਮਰੀਕਨ ਬੀਅਰ ਉਹ ਆਪਣੀ ਉੱਥੋਂ ਦੀ ਪੀਂਦੇ ਆ, ਜਿਹੜੇ ਉਹਨਾਂ ਦੇ ਹੈਗੇ ਬ੍ਰਾਂਡ, ਰਾਈਟ?
0: ਓਕੇ,
2: ਤੇ ਆਪਣੀ ਇੰਨੀ ਸੇਲ ਬੀਅਰ ਦੀ ਨਹੀਂ ਗੀ ਉੱਥੇ,
0: ਅੱਛਾ ਜੀ,
2: ਵਾਈਨ ਦੀ ਵੀ ਨਹੀਂ ਗੀ। ਵਾਈਨ ਦੀ ਆ ਉਹਨਾਂ ਦੇ ਕੈਲੀਫੋਰਨੀਆ ਵਾਈਨ ਸੀ, ਸਾਡੇ ਨੂੰ ਵੀ ਬੈਟਰ ਆ, ਰਾਈਟ?
0: ਓਕੇ,
2: ਸੋ ਵਾਈਨ ਦੀ ਵੀ ਨਹੀਂ ਉੱਥੇ ਹੈਗੀ। ਹੈਗੀ ਜਿਹੜੀ ਸੀਗੀ ਉਹ ਰਾਈ ਵਿਸਕੀ ਦੀ,
0: ਜੀ,
2: ਕਿਉਂਕਿ ਰਾਈ ਉੱਥੇ ਨਹੀਂ ਬਣਦੀ, ਰਾਈ ਹੈਗੀ ਕੈਨੇਡੀਅਨ ਪ੍ਰੋਡਕਟ,
0: ਰਾਈਟ?
2: ਸੋ ਉਹਦੇ ਹੁਣ ਰਾਈ ਮੇਕਰਸ ਨੂੰ ਫਰਕ ਪਊਗਾ,
0: ਹਾਂ ਹਾਂ,
2: ਪਰ ਉਹ ਫਿਰ ਉਹਨਾਂ ਤੇ ਪ੍ਰੈਸ਼ਰ ਪਊਗਾ ਵੀ ਹੁਣ ਐਕਸਪੋਰਟ ਕਰੋ ਹੋਰ ਕੰਟਰੀਆਂ 'ਚ ਲੱਭੋ, ਕਿਉਂਕਿ ਜੋ ਐਕਸਪੋਰਟ ਬੈਨ ਹੋ ਜਾਂਦਾ ਉਹ ਟੈਰਿਫ ਤੋਂ ਡਿਫਰੈਂਟ ਹੁੰਦਾ। ਟੈਰਿਫ ਜਿਹੜਾ ਉਹ ਕਹਿੰਦਾ ਵੀ ਮੈਂ ਪ੍ਰਾਈਸ ਤੇਰਾ ਵਧਾ ਦੇਣਾ, ਕੰਜ਼ਿਊਮਰ ਨੂੰ ਪ੍ਰਾਈਸ। ਬੈਨ ਜਿਹੜਾ ਹੁੰਦਾ ਨਾ ਉਹ ਕਹਿੰਦਾ ਵੀ ਤੁਸੀਂ ਲਿਆ ਨਹੀਂ ਸਕਦੇ ਸਾਡੀ ਮਾਰਕੀਟ 'ਚ।
0: ਹਾਂਜੀ ਹਾਂਜੀ,
2: ਸੋ ਇੱਕ ਸਟਾਪ ਨਾ ਮੈਂ ਕਹੂੰਗਾ ਕਿ ਹਾਂ ਵੀ ਨਾਟ ਵਿਦਸਟੈਂਡਿੰਗ ਕਿ ਵੀ ਅਸਰ ਪੈਣਾ ਆ ਜਿਹੜੇ ਵਿਚਾਰੇ ਬਿਜ਼ਨਸ ਲੋਕੀ ਨੇ,
0: ਜੀ,
2: ਪਰ ਇੰਨਾ ਸਾਨੂੰ ਨਾ ਸਾਡੇ ਸਾਡੀ ਕੰਟਰੀ ਨੂੰ ਹੁਣ ਵੀ ਸਾਨੂੰ ਨਾ ਸੁਧਰ ਗਏ ਆ ਵੀ ਨਾ ਤੁਸੀਂ ਇੱਕ ਸਿੰਗਲ ਮਾਰਕੀਟ ਤੇ ਨਹੀਂ ਡਿਪੈਂਡ ਕਰਨਾ ਚਾਹੀਦਾ। ਹੁਣ ਸਾਡੇ
0: ਜੀ
2: ਉੱਥੇ
0: ਜੀ
2: ਓਵਰ 70% ਜਿਹੜਾ ਐਕਸਪੋਰਟ ਆ ਸਿਰਫ ਓਨਲੀ ਟੂ US ਜਾਂਦਾ। ਵਾਈ ਇਜ਼ ਦੈਟ? ਕਿਉਂ ਨਹੀਂ ਅਸੀਂ ਬਾਕੀ ਕੰਟਰੀਆਂ ਤੇ ਡਾਈਵਰਸਿਫਾਈ ਕੀਤਾ, ਜਿਵੇਂ ਚੀਨ ਨੂੰ, ਹਿੰਦੁਸਤਾਨ ਨੂੰ, ਰਾਈਟ, ਯੂਰਪ ਤੇ? ਪਰ ਉਹ ਚਾਰਾ ਕਰ ਰਿਹਾ ਪ੍ਰਾਈਮ ਮਿਨਿਸਟਰ, ਤੇ ਹੁਣ ਉਹਨੇ ਜਾਣਾ ਅਗਲੇ ਹਫ਼ਤੇ ਜਾਂ ਬੋਲਣਾ ਉੱਥੇ ਯੂਰਪੀਅਨ ਯੂਨੀਅਨ ਤੇ,
0: ਯੂਰਪੀਅਨ ਯੂਨੀਅਨ ਨੂੰ ਅਡਰੈਸ ਕਰਨਾ ਉਹਨਾਂ ਨੇ। ਹਾਂਜੀ,
2: ਅਡਰੈਸ ਕਰਨਾ। ਆਲਰੇਡੀ ਸਾਡੀ ਉਹਨਾਂ ਨਾਲ ਅਗਰੀਮੈਂਟ ਹੈਗੀ ਆ ਜਿਹਨੂੰ ਕਹਿੰਦੇ ਨਾ ਸੀਟਾ, ਕੰਪ੍ਰੀਹੈਂਸਿਵ ਟ੍ਰੇਡ ਪਾਰਟਨਰਸ਼ਿਪ।
0: ਜੀ ਜੀ,
2: ਸੋ ਇਹੋ ਜਿਹੀਆਂ ਵਧਣਗੇ ਤੇ ਹੌਲੀ ਹੌਲੀ ਫਰਕ ਪਊਗਾ, ਪਰ ਉਹਨੂੰ ਟਾਈਮ ਲੱਗਣਾ ਹੈ। ਸੋ ਇਨ ਦ ਮੀਨ ਟਾਈਮ
0: ਰਾਈਟ,
2: ਸ਼ਾਰਟ ਟਰਮ ਪੇਨ ਹੋਊਗੀ, ਪਰ ਲੌਂਗ ਟਰਮ
0: ਫਾਇਦਾ
2: ਕਾਫੀ
0: ਹੋਏਗਾ।
2: ਹੋਊਗਾ ਫਾਇਦਾ।
0: ਤੁਸੀਂ ਪਲੀਜ਼ ਹੋਲਡ ਰੱਖਣਾ ਜੀ, ਆਪਣੀ ਗੱਲਬਾਤ ਜਾਰੀ ਰਹੇਗੀ, ਇੱਕ ਬ੍ਰੇਕ ਦਾ ਟਾਈਮ ਹੈ ਜੀ।
2: ਓਕੇ,
0: ਸਾਡੇ ਨਾਲ ਫਾਰਮਰ ਬਿਊਰੋਕਰੈਟ, ਐਨਾਲਿਸਟ, ਕਾਲਮਨਿਸਟ ਭਗਵੰਤ ਜੀ, ਭਗਵੰਤ ਸੰਧੂ ਜੀ ਸਾਡੇ ਨਾਲ ਨੇ। ਅਸੀਂ US ਦੇ ਨਾਲ ਜਿਹੜੀ ਸਾਡੀ ਟ੍ਰੇਡ ਵਾਰ ਸ਼ੁਰੂ ਹੋਈ ਹੈ ਉਸ ਨੂੰ ਲੈ ਕੇ ਸਾਡੀ ਗੱਲਬਾਤ ਚੱਲ ਰਹੀ ਹੈ। ਤੇ ਭਗਵੰਤ ਜੀ, ਹੁਣ ਅਸੀਂ ਸੁਣ ਰਹੇ ਹਾਂ ਕਿ ਰਾਸ਼ਟਰਪਤੀ ਟਰੰਪ ਨੇ ਕੱਲ ਇੱਕ ਬੜੀ ਅਜੀਬੋ ਗਰੀਬ ਅਨਾਊਂਸਮੈਂਟ ਕੀਤੀ। ਪਹਿਲੀ ਵਾਰ ਅਸੀਂ ਇਸ ਇਲਾਕੇ 'ਚ ਇੱਦਾਂ ਸੁਣੀ ਹੈ ਕਿ ਉਹ ਕਹਿੰਦੇ ਕਿ ਜੇ ਤੁਸੀਂ ਮੈਨੂੰ ਜਿਤਾਉਂਦੇ ਹੋ ਮਿਡ ਟਰਮ ਇਲੈਕਸ਼ਨਸ ਦੇ ਵਿੱਚ, ਤੇ ਇਕੱਲੇ ਇਕੱਲੇ ਅਡਲਟ ਨੂੰ, ਜਿਹੜਾ US ਦਾ ਅਡਲਟ ਹੈ ਜਿਨ੍ਹਾਂ ਦੀ ਗਿਣਤੀ 270 ਮਿਲੀਅਨ ਬਣਦੀ ਹੈ, ਉਹਦੇ ਖਾਤੇ 'ਚ ਕਹਿੰਦੇ $5,000 ਅਸੀਂ ਭੇਜਾਂਗੇ, ਤੇ $1.35 ਟ੍ਰਿਲੀਅਨ ਦਾ ਖਰਚਾ ਆਏਗਾ, ਤੇ ਕਾਂਗਰਸ ਇਹਨੂੰ ਮਨਜ਼ੂਰੀ ਦੇਵੇਗੀ, ਉਹ ਤਾਂ ਹੀ ਦੇਵੇਗੀ ਜੇ ਤੁਸੀਂ ਮੈਨੂੰ ਜਿਤਾਓਗੇ। ਇਹ ਜਿਹੜਾ ਲਾਲਚ ਦਿੱਤਾ, ਇਹਦੇ ਨਾਲ ਕੋਈ ਇੰਪੈਕਟ ਪੈ ਸਕਦਾ ਜੀ?
2: ਇਫੈਕਟ ਦੇ ਮੇਰੇ ਤੇ ਪੈਣ ਡਿਆ ਵਾ। ਮੈਂ ਹੁਣ ਕਹਿੰਦਾ ਵੀ ਹਾਂ ਉਹਨੂੰ ਲਿਖਾਂ ਵੀ ਮੈਂ ਵੀ US ਸਿਟੀਜ਼ਨ ਆ, ਵੋਟ ਪਾਉਂ ਕਿ ਕਿਉਂ ਫ੍ਰੀ ਮਨੀ ਜਿਹੜਾ ਜਿਹਨੂੰ ਮਿਲਦਾ ਬੰਦੇ ਤੇ ਕਿਉਂ ਨਹੀਂ ਇਫੈਕਟ ਪੈਂਦਾ? ਪਰ ਜਿਹੜਾ ਇਫੈਕਟ ਦੀ ਤੁਸੀਂ ਗੱਲ ਛੱਡੋ, ਇਹਦਾ ਵੇਖੋ ਵੀ ਹੁਣ ਕਿੰਨਾ ਉਹ ਡੈਸਪਰੇਸ਼ਨ ਕਿੰਨੀ ਉਹਦੇ ਵਿੱਚ, ਰਾਈਟ?
0: ਯੈਸ,
2: ਕਿ ਹੁਣ ਉਹਦਾ ਬੇਸਿਕਲੀ ਹੀ ਨੋਜ਼ ਕਿ ਹੀ ਇਜ਼ ਫਿਨਿਸ਼ਡ,
0: ਜੀ
2: ਇਸ ਵੇਲੇ ਜਿੰਨੇ ਵੀ ਕੋਈ ਵੀ ਪਬਲਿਕ ਓਪੀਨੀਅਨ ਪੋਲਸ ਆ ਰਹੀ ਆ ਉਹਦੇ ਵਿੱਚ ਸਿਰਫ ਇਹਨਾਂ ਨੇ ਹਾਰਨਾ ਨਹੀਂ ਗਾ ਰਿਪਬਲਿਕਨਸ ਨੇ, ਪਰ ਬਹੁਤ ਬਹੁਤ ਬੁਰੀ ਤਰ੍ਹਾਂ ਹਾਰਨਾ ਹੈ ਹੈ।
0: ਜੀ
2: ਤੇ ਇਹਦੇ ਇੰਡੀਕੇਸ਼ਨਸ ਕੀ ਨੇ? ਹੁਣ ਤੁਹਾਨੂੰ ਪਤਾ ਵੀ ਜਿਹੜਾ ਇਰਾਨ ਦੀ ਇਹਨੇ ਲੜਾਈ ਹਾਲ ਤੱਕ ਬੰਦ ਨਹੀਂ ਕੀਤੀ,
0: ਜੀ
2: ਸੋ ਹੁਣ ਆਪੇ ਇਸ ਹਫਤੇ ਡੀਜ਼ਲ ਪ੍ਰਾਈਸ ਆਲ ਟਾਈਮ ਹਾਈ ਚੜ ਗਿਆ ਰਾਈਟ,
0: ਯੈਸ ਹਾਂ ਜੀ
2: ਤੇ ਜਿਹੜਾ ਬ੍ਰੈਂਟ ਕਰੂਡ ਸੀਗਾ ਉਹ ਓਵਰ $100 ਫਿਰ ਹੋ ਗਿਆ। US ਦੇ ਵਿੱਚ ਇਨਫਲੇਸ਼ਨ ਬਹੁਤ ਜ਼ਿਆਦਾ ਕ੍ਰੇਜ਼ੀ ਰਨ ਕਰ ਰਹੀ ਆ, ਹੁਣ ਫੈਡਰਲ ਰਿਜ਼ਰਵ ਨੇ ਮੋਸਟ ਲਾਈਕਲੀ ਨੈਕਸਟ ਟਾਈਮ ਉਹ ਆਪਣਾ ਜਿਹੜਾ ਇੰਟਰਸਟ ਰੇਟ ਵਧਾਉਣਗੇ। ਦੂਜੇ
0: ਜੀ
2: ਪਾਸੇ ਜਿਹੜੀਆਂ ਕੰਟਰੀਆਂ ਨੇ, ਤੁਸੀਂ ਇਹ ਵੀ ਸੁਣਿਆ ਹੋਊਗਾ ਵੀ ਜਿਵੇਂ ਹਾਲੈਂਡ ਆ, ਫਰਾਂਸ ਨੇ ਇਹਨਾਂ ਦਾ ਨਾ ਜਿਹੜਾ ਗੋਲਡ ਸੀਗਾ ਸੋਨਾ
0: ਉਹ
2: ਤੇ
0: ਟਨਸ ਆਫ
2: US ਦੇ
0: ਟਨਸ
2: ਵਿੱਚ
0: ਜਿਹੜੇ
2: ਸੀਗਾ,
0: ਲੈ ਲਏ ਆ ਵਾਪਸ ਕਰ ਲਏ।
2: ਉਹਨਾਂ ਕਿਹਾ ਵੀ ਹਾਂ ਤੁਹਾਡੇ ਤੇ ਹਿੱਸਾ, ਤੁਹਾਡਾ ਕੁਝ ਨਹੀਂ ਪਤਾ ਵੀ ਕੀ ਹੋਣਾ ਤੁਹਾਡੇ, ਸਾਡਾ ਸੋਨਾ ਸੋਨਾ ਵਾਪਸ ਦੇ ਦਿਓ, ਥੈਂਕ ਯੂ ਵੈਰੀ ਮੱਚ ਰਾਈਟ।
0: ਜੀ
2: ਤੇ ਦੂਜਾ ਆ ਵੀ ਆ ਜਿਹੜੀਆਂ ਕੰਟਰੀਆਂ ਜਿਹੜੀਆਂ ਇਹਨਾਂ ਦੀਆਂ US ਟ੍ਰੈਜਰੀ ਜਿਹੜੀਆਂ ਹੋਲਡ ਕਰਦੀਆਂ ਨੇ, ਜਿੰਨਾ ਕਿ ਵੀ ਡੈਟ ਆ ਜਿੰਨਾ ਕੋਲ, ਜਪਾਨ, ਚੀਨ, ਉਹਨਾਂ ਨੇ ਆਪਣੇ ਟ੍ਰੈਜਰੀ ਬਿਲ ਡੰਪ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਵੀ ਇਹ ਵੀ ਜਿਹਦਾ ਇਹਨਾਂ ਦੀ ਵੈਲਿਊ ਨਹੀਂ ਹੈਗੀ। ਹੁਣ ਜਪਾਨ ਨੇ ਬਹੁਤ ਡੰਪ ਕੀਤਾ ਹੋਇਆ ਇਸ ਵੇਲੇ, ਇਸ ਵੇਲੇ ਆਪਾਂ ਲਾਸਟ ਟਾਈਮ ਜਦੋਂ ਤੁਹਾਡੇ ਨਾਲ ਇੰਟਰਵਿਊ ਹੋਈ ਸੀ ਨਾ, ਮੈਂ ਤੁਹਾਨੂੰ ਦੱਸਿਆ ਕਿ ਵੀ ਆ ਜਿਹੜੇ ਟ੍ਰੈਜਰੀ ਬਿਲ ਦੇ ਵੱਲ ਧਿਆਨ ਰੱਖੋ ਕਿ
0: ਹਾਂ
2: ਇਹਨਾਂ
0: ਜੀ
2: ਦਾ ਟ੍ਰੈਜਰੀ ਬੌਂਡਸ ਰਾਈਟ।
0: ਜੀ ਜੀ ਜੀ
2: ਤੇ ਹੁਣ ਉਹ NGO ਆ ਗਿਆ ਵੀ ਵਿਦਿਨ ਦ ਲਾਸਟ 2 ਵੀਕਸ ਰਾਈਟ, ਬਹੁਤ ਭੱਜੇ ਫਿਰਦੇ ਆ ਜਿਹੜਾ ਸਕਾਟ ਬੈਸਨ ਹੈ ਉਹਦਾ, ਉਹਨਾਂ ਦਾ ਕਾਮਰਸ ਸੈਕਟਰੀ, ਕਿ ਵੀ ਕਿਸੇ ਕਿਸ ਤਰ੍ਹਾਂ ਬਚਾ ਰਹੀ ਹੈ ਕਿਉਂਕਿ ਇਕਨੋਮੀ ਇਜ਼ ਗੋਇੰਗ ਟੂ ਅ ਡਾਊਨਫਾਲ। ਸੋ ਪੋਲੀਟੀਕਲੀ ਡਾਊਨਫਾਲ, ਇਕਨੋਮੀ ਡਾਊਨਫਾਲ, ਦੂਜੇ ਉਹਨੇ ਪੰਗੇ ਲਏ ਨੇ। ਇੱਕ ਤਾਂ ਚਲੋ ਇਰਾਨ ਦੇ ਨਾਲ ਮੰਨ ਲਓ ਵੀ ਹਾਂ ਇਹਨਾਂ ਦਾ ਦੁਸ਼ਮਣ ਹੈ ਤੇ ਉਹਨੂੰ ਹੀ
0: ਜੀ
2: ਸਬਕ ਸਿਖਾਉਣੇ ਆ, ਪਰ ਕੈਨੇਡਾ ਤੇ ਇਹਨਾਂ ਦਾ ਫਰੈਂਡ ਹੈ, ਲੌਂਗ ਟਾਈਮ ਐਲਾਈ,
0: ਯੈਸ
2: ਪਰ ਕੈਨੇਡਾ ਨੂੰ ਵੀ ਉਹ ਕਹਿੰਦੇ ਨੇ ਤੁਹਾਨੂੰ ਇਹੀ ਦੱਸਣਾ ਹੈ।
0: ਜੀ
2: ਸੋ ਸਾਰੇ ਪਾਸੇ ਨਾ ਉਹ ਜਿਸ ਤਰ੍ਹਾਂ ਵੀ ਕੰਪਲੀਟਲੀ ਲਾਈਕ ਅ ਫੂਲ ਕਰਨ ਡਿਆ, ਤੇ ਹੁਣ ਜਿਹੜਾ ਕਿ ਰਹਿੰਦਾ ਖੁੰਦਾ ਸੀ ਉਹ ਵੀ ਜਿਵੇਂ ਮੰਗਤੇ ਹੁੰਦੇ ਨੀ ਮੈਨੂੰ ਵੋਟ ਪਾਓ ਤੇ ਮੈਂ ਤੁਹਾਨੂੰ ਪੈਸੇ ਦਊਂਗਾ,
0: ਜੀ
2: ਤੇ ਹੋ ਸਕਦਾ ਬਣੇ, ਪਰ ਮੇਰਾ ਨਹੀਂ ਖਿਆਲ ਕਿਉਂਕਿ ਪਬਲਿਕ ਹੁੰਦੀ ਜਿਵੇਂ ਕਿਸੇ ਨੇ ਕਿਹਾ ਸੀ ਨਾ, ਯੂ ਕੈਨ ਫੂਲ ਸਮ ਪੀਪਲ ਸਮ ਟਾਈਮ ਬਟ ਯੂ
0: ਯੈਸ
2: ਕਾਂਟ ਫੂਲ ਆਲ ਦ ਪੀਪਲ ਆਲ ਦ ਟਾਈਮ।
0: ਯੈਸ
2: ਸੋ ਇਹ ਉਹ ਚੱਲ ਰਿਹਾ, ਪਰ ਆਈ ਡੋਨਟ ਥਿੰਕ ਇਟ ਸਕਸੈਸਫੁਲ ਹੋ।
0: ਚਲੋ ਇਹ ਵੀ ਸ਼ੁਕਰ ਹੈ। ਸੋ ਸਾਡੀ ਜਿਹੜੀ ਲੀਨਿੰਗ ਹੈ ਟੂਵਰਡਸ ਯੂਰਪੀਅਨ ਯੂਨੀਅਨ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਅਸੀਂ ਨਾਰਥ ਅਮਰੀਕਾ ਦਾ ਅਸੀਂ ਬੜਾ ਇੰਟੀਗਰਲ ਪਾਰਟ ਹਾਂ, ਅਤੇ ਸਾਡੀ ਲੀਨਿੰਗ ਜਿਹੜੀ ਹੈ ਟੂਵਰਡਸ ਯੂਰਪੀਅਨ ਯੂਨੀਅਨ, ਉਹਨੂੰ ਤੁਸੀਂ ਕਿ ਸ਼ੁੱਡ ਬੀ ਡਾਂਸ ਵਿਦ ਯੂਰਪੀਅਨ ਯੂਨੀਅਨ ਵਾਇਲ ਲਿਵਿੰਗ ਇਨ ਨਾਰਥ ਅਮਰੀਕਾ?
2: ਆਫ ਕੋਰਸ, ਨਾਟ ਓਨਲੀ ਵਿਦ ਯੂਰਪੀਅਨ ਯੂਨੀਅਨ ਬਟ ਵਿਦ ਅਫਰੀਕਾ, ਏਸ਼ੀਆ, ਲੈਟਿਨ ਅਮਰੀਕਾ, ਰਾਈਟ, ਆਲ ਦ ਕੰਟਰੀਜ਼ ਇਨ ਦ ਵਰਲਡ। ਇਹ ਕੋਈ ਹੈ ਨਹੀਂ ਗਾ ਕਿ ਵੀ ਗੋਡ ਗਿਵਨ ਆ ਕਿ ਵੀ ਅਸੀਂ ਅਮਰੀਕਾ ਦੇ ਇੱਕ ਤਰ੍ਹਾਂ ਦੇ ਵੀ ਉਹਦੇ ਜਿਹੜੇ ਗੁਲਾਮ ਬਣ ਕੇ ਰਹੀਏ ਇਕਨੋਮਿਕਲੀ, ਅਤੇ ਨਾਲੇ ਇਹ ਨਵੀਂ ਗੱਲ ਨਹੀਂ ਗੀ। ਮੈਂ ਤੁਹਾਨੂੰ ਮਾੜੀ ਜਿਹੀ ਦੱਸਦਾ ਆਪਣੀ ਨਾ ਕੈਨੇਡੀਅਨ ਹਿਸਟਰੀ ਦੇ ਵਿੱਚ,
0: ਹਾਂਜੀ
2: ਇਹ ਪਹਿਲਾਂ ਵੀ ਹੋਇਆ। ਓਕੇ, 1879 ਦੇ ਵਿੱਚ ਸਰ ਜੋਨ ਏ ਮੈਕਡੋਨਲਡ ਜਿਹੜਾ ਕਿ ਪਹਿਲਾ
0: ਯੈਸ
2: ਆਪਣਾ
0: ਪ੍ਰਾਈਮ ਮਿਨਿਸਟਰ ਸੀ,
2: ਪ੍ਰਾਈਮ ਮਿਨਿਸਟਰ ਹੋਇਆ ਰਾਈਟ,
0: ਜੀ
2: ਉਹਨੇ ਸ਼ੁਰੂ ਕੀਤੀ ਸੀਗੀ, ਉਹਨੂੰ ਕਹਿੰਦੇ ਨੈਸ਼ਨਲ ਪਾਲਿਸੀ। ਨੈਸ਼ਨਲ ਪਾਲਿਸੀ ਸੇਮ ਚੀਜ਼ ਹੁਣ ਕਰਨੀ ਜਿਹੜੀ ਕੋਸ਼ਿਸ਼ ਕਰ ਰਿਹਾ ਕਰਨ ਨੂੰ, ਉਹ ਕਿ ਵੀ ਰੇਲ ਰੋਡ ਬਣਾਇਆ ਪੂਰੀ ਕੰਟਰੀ ਨੂੰ ਕਨੈਕਟ ਕੀਤਾ, ਇਮੀਗ੍ਰੇਸ਼ਨ ਬਹੁਤ ਵਧਾ ਦਿੱਤੀ ਤਾਂ ਕਿ ਇੱਥੇ ਹੋਰ ਆਉਣ, ਅਤੇ ਉਹਦਾ ਉਹਦੀ ਆਈਡੀਆ ਸੀ ਕਿ ਇੰਟਰਨਲ ਜਿਹੜੀ ਮਾਰਕੀਟ ਵਧਾਵਾਂ ਤਾਂ ਕਿ ਜਿਹੜਾ ਅਮਰੀਕਾ ਸਾਨੂੰ ਸ਼ੱਕ ਨਾ ਕਰ ਜੇ, ਕਿਉਂਕਿ ਅਮਰੀਕਾ ਨਾਲ ਉਸ ਵੇਲੇ ਸੇਮ ਜੋ ਟਰੰਪ ਕਰ ਰਿਹਾ ਉਦੋਂ ਚੱਲ ਰਿਹਾ ਸੀ। ਉਦੋਂ ਤੁਹਾਨੂੰ ਇਹ ਵੀ ਪਤਾ ਹੋਣਾ ਜੇ ਸੁਣਨ ਵਾਲਿਆਂ ਨੂੰ, ਆਪਾਂ ਨੂੰ ਸਗੋਂ ਪੰਜਾਬੀਆਂ ਨੂੰ ਖੁਸ਼ ਹੋਣਾ ਚਾਹੀਦਾ ਕਿ 18 ਮੇਰਾ ਖਿਆਲ 67 ਦੇ ਵਿੱਚ, 1867 ਦੇ ਵਿੱਚ ਜੋਨ ਏ ਮੈਕਡੋਨਲਡ ਨੇ ਲੈਟਰ ਲਿਖਿਆ ਸੀਗਾ,
1: ਦਿਸ ਇਜ਼ ਅ ਰਿਪੀਟਿਡ ਸ਼ੋਅ,
0: ਮੈਨੂੰ ਸਿੱਖ ਫੌਜ ਚਾਹੀਦੀ ਆ।
2: ਹਾਂ
0: ਯੈਸ
2: ਮੈਨੂੰ, ਮੈਂ ਤੁਹਾਨੂੰ ਸਿੱਖ ਫੌਜ ਚਾਹੀਦੀ ਐਸ ਸਿਕਿਉਰਿਟੀ ਫੋਰ ਮੌਂਟਰੀਅਲ ਐਂਡ ਕੈਨੇਡਾ,
0: ਯੈਸ ਬਿਲਕੁਲ ਜੀ
2: ਰਾਈਟ।
0: ਹਾਂਜੀ
2: ਤੇ ਵੇਖੋ ਵੀ ਇਹ ਨਵੀਂ ਗੱਲ ਨਹੀਂ ਗੀ,
0: ਜੀ
2: ਹੁਣ ਜਿਹੜੀ ਆ ਉਹ ਸਿੱਖ ਫੌਜ, ਹਿੰਦੂ ਫੌਜ, ਮੁਸਲਿਮ ਫੌਜ ਸਾਰੀ ਇੱਥੇ ਆਪਣੀ ਕੈਨੇਡੀਅਨ ਫੌਜ ਸਭ ਬਹੁਤ ਜੁੜੇ ਹੋਏ ਆ
0: ਯੈਸ
2: ਰਾਈਟ। ਅੱਜ ਇੱਕ ਸਟੈਟਿਸਟਿਕ ਆਇਆ ਮੈਂ ਤੁਹਾਨੂੰ ਵੀ ਦੱਸਾਂ, ਅਦਾ ਨਾ ਨੈਨੋਜ਼ ਰਿਸਰਚ ਜਿਹੜੇ ਕਿ ਪਬਲਿਕ ਪੋਲਿੰਗ ਕਰਦੇ ਨੇ,
0: ਜੀ,
2: ਉਹਦੇ ਵਿੱਚ ਤੁਹਾਨੂੰ ਪਤਾ ਕਿੰਨੀ ਪਰਸੈਂਟੇਜ ਸਪੋਰਟ ਆ ਕਿ ਕਾਰਨੀ ਵਾਸਤੇ ਕਿ ਵੀ ਤੂੰ ਟਰੰਪ ਦੇ ਨਾਲ ਨੈਗੋਸ਼ੀਏਸ਼ਨ ਬੰਦ ਕਰ,
0: ਹਾਂਜੀ
2: 85%,
0: ਵਾਓ
2: ਰਾਈਟ, ਦ ਹਾਈਐਸਟ
0: ਵਾਓ,
2: ਦੈਟ ਯੂ ਕੈਨ ਐਵਰ ਗੈਟ। ਲੋਐਸਟ ਹੈਗੀ ਅਲਬਰਟਾ ਦੇ ਵਿੱਚ, ਕਿਉਂਕਿ ਉਹਨਾਂ ਦੇ ਆ ਸੈਪਰੇਟਿਸਟ ਉੱਪਰ ਜਿਹੜੇ ਨਾ ਅਮਰੀਕਾ ਦਾ,
0: ਉਹ ਜ਼ਿਆਦਾ ਵੋਟਿੰਗ ਕਰਦੇ ਆ ਜੀ ਇਹ,
2: ਹਾਂਜੀ,
0: ਜੀ
2: ਪਰ 85% ਕੈਨੇਡੀਅਨ ਕਹਿੰਦੇ ਮੈਨੂੰ ਤਗੜਾ ਹੋ, ਹੌਸਲਾ ਰੱਖ, ਵੀ ਡੋਨਟ ਨੀਡ ਦਿਸ ਗਾਇ।
0: ਜੀ
2: ਦੂਜਾ ਹੈਗਾ ਵੀ ਜਿਹੜੇ ਕਿੰਨੇ ਪਰਸੈਂਟ ਤੁਸੀਂ ਬੁੱਝੋ ਵੀ ਜਿਹੜੇ ਕਹਿੰਦੇ ਆ ਵੀ ਅਸੀਂ ਡੋਨਲਡ ਟਰੰਪ ਨੂੰ ਟਰੱਸਟ ਨਹੀਂ ਕਰਦੇ, ਨਾਟ ਓਨਲੀ ਡੋਨਲਡ ਟਰੰਪ ਪਰ ਅਮੈਰੀਕਨਸ ਨੂੰ ਟਰੱਸਟ ਨਹੀਂ ਕਰਦੇ, 74% ਕੈਨੇਡੀਅਨ ਡੋਨਟ ਟਰੱਸਟ ਅਮੈਰੀਕਨਸ, ਕਿ ਇਹਨਾਂ ਦਾ ਕੱਖ ਨਹੀਂ ਪਤਾ। ਜੇ ਅੱਜ ਤੋਂ 150 ਸਾਲ ਪਹਿਲਾਂ ਕਰ ਸਕਦੇ ਸੀਗੇ, ਜਿਵੇਂ ਜੌਨ ਮੈਕਡੋਨਲਡ ਨੇ ਤੁਹਾਨੂੰ ਕਿਹਾ, ਤੇ ਹੁਣ ਕਿਉਂ ਨਹੀਂ ਕਰਨਗੇ ਤੇ ਗਾਹ ਕਿਉਂ ਨਹੀਂ ਕਰਨਗੇ? ਕਿਉਂਕਿ ਇਹਨਾਂ ਦੇ ਬਾਹਰ ਨਹੀਂ ਕਰ ਸਕਦੇ। ਸੋ ਇਹ ਨਾ
0: ਹਾਂ
2: ਪ੍ਰੈਸ਼ਰ ਪੈ ਰਿਹਾ, ਪੋਲੀਟੀਕਲ ਪ੍ਰੈਸ਼ਰ। ਇੱਕ ਤਾਂ ਇਕਨੋਮਿਕ ਪ੍ਰੈਸ਼ਰ ਤਾਂ ਹੈਗਾ ਹੈਗਾ, ਪਾਲਿਸੀ ਪ੍ਰੈਸ਼ਰ, ਪਰ ਪੋਲੀਟੀਕਲ ਪ੍ਰੈਸ਼ਰ ਵੀ ਪੈ ਰਿਹਾ ਗੌਰਮੈਂਟ ਤੇ ਕਿ ਹਾਂ ਜਾਓ, ਯੂਰਪੀਅਨ ਯੂਨੀਅਨ ਨੂੰ ਜਾਓ, ਚਾਈਨਾ ਨਾਲ ਨਾ ਜਾਓ। ਹੁਣ ਚਾਈਨਾ ਦੇ ਨਾਲ ਵੀ ਪਤਾ ਕਿੰਨੇ ਕੱਟ ਆਫ ਕੀਤਾ ਹੋਇਆ ਸੀਗਾ, ਤੇ ਹੁਣ ਉਹਦੇ ਨਾਲ ਵੀ ਨਾ ਸਿਕਿਉਰਿਟੀ ਅਰੇਂਜਮੈਂਟਸ ਹੋ ਰਹੀਆਂ ਨੇ, ਡਿਸਕਸ਼ਨਸ ਡਿਫੈਂਸ ਵਗੈਰਾ ਦੀਆਂ, ਤਾਂ ਕਿ ਨਾ ਵੀ ਵਾਈ ਸ਼ੁਡ ਬੀ ਆਪਣੀ ਆਪਾਂ ਖੁੱਲੀ ਹੈ, ਕਿਉਂਕਿ ਆਪਣੀ ਜੋ ਵੀ ਪਾਲਿਸੀ, ਫੋਰਨ ਪਾਲਿਸੀ ਰਹੀ ਆ, ਉਹ ਸਿਰਫ ਜੋ ਅਮਰੀਕਾ ਕਹਿੰਦਾ ਰਿਹਾ ਉਹ ਕਰਦੇ ਰਹੇ ਆ, ਤੇ ਹੁਣ ਸਾਨੂੰ
0: ਜੀ
2: ਚਾਹੀਦਾ ਕਿ ਆਪਣੇ ਬਾਰੇ ਸੋਚੀਏ, ਆਪਣਾ ਘਰ ਜਿਹੜਾ ਉਹਨੂੰ ਸੰਭਾਲੀਏ।
0: ਬਿਲਕੁਲ ਠੀਕ ਹੈ ਜੀ। ਸੋ ਜਦੋਂ ਆਪਾਂ ਹੁਣ ਤੋਂ ਲੈ ਕੇ ਅਗਲਾ 1 ਸਾਲ ਜਾਂ 2 ਸਾਲ ਦਾ ਪੀਰੀਅਡ ਦੇਖਦੇ ਆ, ਤਾਂ ਮੋਸਟ ਲਾਈਕਲੀ ਆਊਟਕਮ ਕੀ ਹੋ ਸਕਦਾ ਜੀ? ਕਿ ਕੋਈ ਨੈਗੋਸ਼ੀਏਟਿਡ ਸੈਟਲਮੈਂਟ ਹੋਏਗੀ, ਪ੍ਰੋਲੋਂਗਡ ਟ੍ਰੇਡ ਵਾਰ ਚੱਲੇਗੀ, ਜਾਂ ਕਿ ਕੋਈ ਫੰਡਾਮੈਂਟਲ ਰੀਸਟ੍ਰਕਚਰਿੰਗ ਹੋਏਗੀ ਕੈਨੇਡਾ US ਇਕਨੋਮਿਕ ਰਿਲੇਸ਼ਨਸ ਨੂੰ ਲੈ ਕੇ?
2: ਹਾਂਜੀ, ਇਹ ਮੇਰੀ ਆਪਣੀ ਥਿੰਕਿੰਗ ਆ, ਇਹ ਕੋਈ ਮੇਰੇ ਇੱਥੇ ਕੋਈ ਐਵੀਡੈਂਸ ਨਹੀਂ ਮੇਰੇ ਕੋਲ ਹੈਗਾ, ਪਰ ਜਿਹੜੇ ਵੀ ਮੈਂ ਸਪੈਕੂਲੇਟ ਕਰਦਾ ਨਾ,
0: ਜੀ
2: ਉਹ ਮੈਂ ਕਹੂੰਗਾ ਵੀ ਦੋ ਚੀਜ਼ਾਂ ਹੋਣਗੀਆਂ। ਇੱਕ ਜਿਹੜਾ ਤੁਸੀਂ ਕਹਿੰਦੇ ਹੋ ਨਾ ਪ੍ਰੋਲੋਂਗਡ, ਉਹ ਨਹੀਂ ਹੋਗਾ, ਕਿਉਂਕਿ ਉਹ ਸਸਟੇਨਬਲ ਨਹੀਂ ਹੈਗਾ,
0: ਜੀ ਜੀ
2: ਰਾਈਟ? ਕਿਉਂਕਿ ਦੋਵੇਂ ਪਾਰਟੀਆਂ ਨੂੰ ਬਹੁਤ ਉੱਤੇ ਅਸਰ ਪੈ ਰਿਹਾ, ਸਗੋਂ ਟਰੰਪ ਤੇ ਜ਼ਿਆਦਾ ਅਸਰ ਪੈ ਰਿਹਾ,
0: ਜੀ
2: ਉਹਨਾਂ ਦੇ ਜਿਹੜੇ ਬਾਰਡਰ ਸਪੋਰਟ ਉੱਤੇ ਬਹੁਤ ਜਿਵੇਂ ਪਾਲਿਸੀ ਵਾਈਜ਼ ਵੀ ਪੈ ਰਿਹਾ, ਕਿਉਂਕਿ ਉਹਨਾਂ ਦੇ ਪ੍ਰਾਈਸਿਸ ਵਧੀ ਜਾ ਰਹੇ ਆ, ਤੇ ਦੂਜਾ ਹੈਗਾ ਕਿ ਉਹਦੇ ਪੋਲੀਟੀਕਲੀ ਬਹੁਤ ਪ੍ਰੈਸ਼ਰ ਪੈ ਰਿਹਾ, ਜਿਹੜੇ ਸਾਰੇ ਬਾਰਡਰ ਸਟੇਟਸ ਨੇ, ਮਿਸ਼ੀਗਨ,
0: ਜੀ ਜੀ
2: ਓਹਾਇਓ, ਸਾਰੇ ਉਹ ਤੇ ਕਹਿਣ ਡੇ ਵੀ ਕੀ ਕਰਨ ਡਿਆ ਬੰਦ ਕਰ ਇਹਨੂੰ, ਰਾਈਟ? ਈਵਨ ਕੈਂਸਾਸ, ਕੈਂਸਾਸ ਉਹਨਾਂ ਦੀ ਹੈਗੀ ਇੱਕ ਸਟੇਟ ਆ,
0: ਹਾਂਜੀ
2: ਉੱਥੋਂ ਦੇ ਗਵਰਨਰ ਨੇ ਕਿਹਾ ਵੀ ਆ ਜਿਹੜਾ ਐਲਕੋਹਲ ਦਾ ਨਾ, ਇਹ ਤੂੰ ਕਿਉਂ ਕੀਤਾ ਹੈ, ਤੇ ਸਾਡੇ ਜੌਬਸ ਇੱਥੇ, ਕਿਉਂਕਿ ਉੱਥੇ ਡਿਸਟਿਲਰੀਆਂ ਹੈਗੀਆਂ ਨੇ, ਰਾਈਟ? ਕਿ ਵੀ ਇਹ ਤੇ ਸਾਡੇ ਅਸਰ ਪੈਣ ਡਿਆ, ਤਿੰਨ ਬੰਬਾਰਡੀਏ ਦਾ, ਸੋਰੀ, ਬੰਬਾਰਡੀਏ ਦਾ ਉਹਨੇ ਕਿਹਾ ਸੀਗਾ ਵੀ ਨਾ ਕਰ,
0: ਜਾਂ ਮੈਂ ਜਿਹੜੇ ਕੈਨੇਡੀਅਨ ਮੇਡ ਜੈਟਸ ਆ ਉਹ ਅਸੀਂ ਇਸਤੇਮਾਲ ਹੀ ਨਹੀਂ ਕਰਨੇ।
2: ਹਾਂ, ਕਿਉਂਕਿ ਉਹਦੇ ਜਿਹੜੇ ਪਾਰਟਸ ਨੇ ਉਹ ਬਣਦੇ ਨੇ ਕੈਂਸਾਸ ਦੇ ਵਿੱਚ, ਤੇ 3,500 ਜੌਬਸ ਨੇ ਉੱਥੇ। ਸੋ
0: ਜੀ
2: ਉਹਦੇ ਪਿੱਛੇ, ਟਰੰਪ ਦੇ ਪਿੱਛੇ ਨਾ ਉਹਦੇ ਆਪਣੇ ਜਿਹੜੇ ਪੋਲੀਟੀਸ਼ੀਅਨਸ ਨੇ, ਪਬਲਿਕ ਹੈ, ਉਹ ਪਈ ਹੋਈ ਆ ਵੀ ਤੂੰ ਇਹ ਸਾਨੂੰ ਬੰਦ ਕਰ। ਸੋ ਇੱਕ ਇਹ ਆ, ਦੂਜਾ ਆ ਵੀ ਜਿਹੜਾ ਜੋ ਨਵੰਬਰ ਦੇ ਵਿੱਚ ਜੋ ਇਹਨੇ ਹਾਰਨਾ, ਉਹ ਮੈਂ ਕਹੂੰਗਾ ਵੀ ਬਹੁਤ ਬੁਰੀ ਤਰ੍ਹਾਂ, ਅਨਲੈਸ ਸਾਰੇ ਕਹਿਣ ਵੀ ਹਾਂਜੀ $5,000 ਲੈ ਗਿਆ ਤੇ ਤੈਨੂੰ ਵੋਟ ਪਾ ਦਿੰਦੇ ਆ, ਪਰ ਮੋਸਟ ਲਾਈਕਲੀ ਇਹਨੇ ਬਹੁਤ ਕਾਂਗਰਸ ਵੀ ਹਾਰ ਜਾਣੀ ਤੇ ਸੈਨੇਟ ਵੀ ਹਾਰ ਜਾਣੀ, ਤੇ ਉਹਦੇ ਫਿਰ ਜਦੋਂ ਨਾ ਸੁਰਤ ਆਊਗੀ ਇਹਨਾਂ ਨੂੰ, ਕਿਉਂਕਿ ਫਿਰ ਜਿਹੜਾ US ਦੇ ਵਿੱਚ ਨਾ ਪੂਰੀ ਪਾਵਰ ਪ੍ਰੈਜ਼ੀਡੈਂਟ ਕੋਲ ਨਹੀਂ ਹੁੰਦੀ, ਜ਼ਿਆਦਾ ਪਾਵਰ ਹੈ ਐਕਚੁਲੀ ਸੈਨੇਟ ਤੇ ਕਾਂਗਰਸ ਕੋਲ,
0: ਜੀ ਜੀ
2: ਫਿਰ ਉਹ ਕਹਿਣਗੇ ਵੀ ਨਹੀਂ ਅਸੀਂ ਕੋਈ ਇਹਦੇ ਸਾਰੇ ਜੋ ਇਹ ਕਰਨ ਡਿਆ ਗਲਤ ਨੇ, ਤੇ ਸ਼ੋ ਸਕਦਾ ਹੈ, ਤੇ ਫਿਰ ਦੁਬਾਰਾ ਜਿਵੇਂ ਪਹਿਲੀ ਟਰਮ ਦੇ ਤੇ ਇਹਨਾਂ ਨੇ ਕੀਤਾ ਸੀ ਨਾ, ਇਨਵੈਸਟੀਗੇਸ਼ਨ ਵੀ ਕੀਤੀ ਸੀਗੀ
0: ਹਾਂਜੀ
2: ਇੰਪੀਚਮੈਂਟ ਵਾਸਤੇ।
0: ਜੀ ਜੀ
2: ਸੋ ਇਹੋ ਜਿਹੇ ਤੇ ਨਾ ਪ੍ਰੈਸ਼ਰ ਬਹੁਤ ਪਊਗਾ, ਤੇ ਫਿਰ ਇਹ ਡੀਲ ਕਰਨਗੇ ਆਈ ਥਿੰਕ ਪ੍ਰੀਟੀ ਕੁਇਕਲੀ, ਪਰ ਉਦੋਂ ਤੱਕ ਨਹੀਂ, ਕਿਉਂਕਿ ਇਹ ਸੋਚਦਾ ਕਿ ਮੈਂ ਨਾ ਮਾਚੋ ਬੰਦਾ ਆ ਵੀ ਦਿਖਾਵਾਂ ਆਪਣੇ ਜਿਹੜੇ ਮਾਗਾ ਬੇਸ ਆ, ਜਿਹਦੇ ਇਹਦੇ ਵੀ ਕੋਰ ਸਪੋਰਟਰ ਆ, ਵੀ ਵੇਖੋ ਕਿੱਡਾ ਤਗੜਾ ਆ, ਲੜਨ ਡਿਆ। ਸੋ ਉਸ ਤੋਂ ਬਾਅਦ ਇਹ ਮੇਰਾ ਖਿਆਲ ਹੋਊਗਾ, ਤੇ ਨਾਲ ਨਾਲ ਇਹ ਵੀ ਆ ਵੀ ਕਿਉਂਕਿ ਕੈਨੇਡੀਅਨਸ ਹੁਣ ਸਮਝ ਗਏ ਆ, ਸਾਰੀ ਦੁਨੀਆ ਸਮਝ ਗਿਆ ਕਿ ਇਹਨਾਂ ਨੂੰ ਤੁਸੀਂ ਟਰਸਟ ਨਹੀਂ ਕਰ ਸਕਦੇ, ਸੋ ਇਕਨੋਮੀ ਡੈਫੀਨਿਟਲੀ ਰੀਸਟ੍ਰਕਚਰ ਹੋਊਗੀ, ਡਿਵਰਸੀਫਾਈਂਗ ਹੋਊਗੀ, ਆ ਜਿਹੜੇ ਟ੍ਰਿਲੀਅਨ ਡਾਲਰ ਕਾਰਦੀ ਨੇ ਮੰਗਣ ਡਿਆ, ਉਹਦਾ ਵੀ ਅਸਰ ਪਊਗਾ, ਤਾਂ ਕਿ ਯੂ ਨੋ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਸੈਲ ਕਰੀਏ ਆਪਣੇ ਪ੍ਰੋਡਕਟਸ, ਵਾਈ
0: ਯੈਸ
2: ਓਨਲੀ ਡਿਪੈਂਡੈਂਸੀ ਔਨ ਅਮਰੀਕਾ।
0: ਜੀ, ਬਹੁਤ ਮਿਹਰਬਾਨੀ ਸੰਧੂ ਸਾਹਿਬ, ਥੈਂਕ ਯੂ ਵੈਰੀ ਮੱਚ ਤੁਹਾਡਾ ਸਮਾਂ ਦੇਣ ਲਈ, ਤੁਹਾਡੇ ਨਾਲ ਬਹੁਤ ਇੰਪੋਰਟੈਂਟ ਗੱਲ ਹੁੰਦੀ ਆ, ਬੜੇ ਬੜੇ ਮੈਸੇਜ ਸਾਨੂੰ ਮਿਲਦੇ ਨੇ ਜੀ, ਥੈਂਕ ਯੂ ਵੈਰੀ ਮੱਚ ਫਾਰ ਯੋਰ ਟਾਕ।
2: ਹਾਂਜੀ, ਨੋ ਪ੍ਰੋਬਲਮ,
0: ਥੈਂਕ ਯੂ ਜੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅੱਜ ਆਪਣੀ ਕੈਬਨਿਟ ਨਾਲ ਬੈਂਫ ਦੇ ਵਿੱਚ ਮੀਟਿੰਗ ਕਰ ਰਹੇ ਨੇ, ਆਫਟਰਨੂਨ ਦੇ ਵਿੱਚ ਇਹ ਮੀਟਿੰਗ ਹੋਏਗੀ ਜੀ, ਲੰਚ ਤੋਂ ਬਾਅਦ, ਤੇ ਉਸ ਤੋਂ ਪਹਿਲਾਂ ਜਿਵੇਂ ਮੈਂ ਪਹਿਲਾਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਜੀ ਕਿ ਉਹਨਾਂ ਨੇ ਮਿਲਣਾ ਹੈ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ, ਜਿਹੜੇ ਯੂਕਰੇਨ ਦੇ ਸਦਰ ਨੇ, ਉਹ ਕੱਲ ਜਦੋਂ ਚੱਲੇ ਆਪਣੇ ਮੁਲਕ ਤੋਂ, ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਮੁਲਕ ਵਿੱਚ ਜਾਣਾ ਸੀ, ਤੇ ਉੱਥੋਂ ਉੱਡਣ ਲੱਗਿਆਂ ਇੱਕ ਮਿਜ਼ਾਈਲ ਦਾ ਅਟੈਕ ਹੋਇਆ, ਵਾਲ ਵਾਲ ਬੱਚੇ ਨੇ ਵਲਾਦੀਮੀਰ ਜ਼ੇਲੈਂਸਕੀ ਇਸ ਹਮਲੇ ਦੇ ਵਿੱਚ, ਤੇ ਇਸ ਕਰਕੇ ਉਹਨਾਂ ਦੀ ਫਲਾਈਟ ਲੇਟ ਹੋਈ, ਤੇ ਉਹ ਦੇਰ ਸ਼ਾਮ ਨੂੰ ਕੈਲਗਰੀ ਦੇ ਵਿੱਚ ਉਹਨਾਂ ਨੇ ਲੈਂਡ ਕੀਤਾ। ਸਾਡੀ ਕੈਬਨਿਟ ਦੇ, ਫੈਡਰਲ ਕੈਬਨਿਟ ਦੇ ਕਈ ਮੰਤਰੀਆਂ ਨੇ ਉਹਨਾਂ ਦਾ ਸਵਾਗਤ ਕੀਤਾ। ਅੱਜ ਸਵੇਰੇ ਬ੍ਰੇਕਫਾਸਟ ਮੀਟਿੰਗ ਹੁਣ ਚੱਲ ਰਹੀ ਹੈ ਇਸ ਵੇਲੇ ਉਹਨਾਂ ਦੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਨਾਲ, ਤੇ ਇਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਹੈ ਬੈਂਫ ਦੇ ਵਿੱਚ ਸ਼ਾਮ ਨੂੰ, ਆਪਣੀ ਕੈਬਨਿਟ ਦੇ ਨਾਲ ਉਹ ਗੱਲਬਾਤ ਕਰ ਰਹੇ ਨੇ। ਤੋ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਉਹ ਸਾਡੇ ਕਾਊਂਟਰ ਟੈਰਿਫਸ ਨੂੰ ਲੈ ਕੇ ਹੋਏਗਾ, ਤੇ ਬੈਂਫ ਦੇ ਵਿੱਚ ਹੋਣ ਵਾਲੀ ਇਹ ਮੀਟਿੰਗ, ਹਾਲਾਂਕਿ ਇੱਕ ਪਾਸੇ ਰਾਸ਼ਟਰਪਤੀ ਟਰੰਪ ਨੇ ਇੱਕ ਸਟੇਟਮੈਂਟ ਦਿੱਤੀ ਹੈ, ਉਹਨਾਂ ਨੇ ਕੱਲ ਕਿਹਾ ਕਿ ਕੈਨੇਡਾ ਤਰਲੋ ਮੱਛੀ ਹੋਇਆ ਪਿਆ ਇਸ ਵੇਲੇ ਕਿ ਕੈਨੇਡਾ ਇਜ਼ ਡਾਇੰਗ ਟੂ ਮੇਕ ਅ ਟ੍ਰੇਡ ਡੀਲ ਮਰ ਰਿਹਾ ਹੈ ਕਿ ਮੇਰੇ ਨਾਲ ਡੀਲ ਕਰ ਲਓ ਤੇ ਦੂਜੇ ਪਾਸੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਅਸੀਂ ਗੱਲਬਾਤ ਲਈ ਤਿਆਰ ਜ਼ਰੂਰ ਹਾਂ ਏਡੇ ਵੀ ਤਿਆਰ ਨਹੀਂ ਜਿੰਨੇ ਸਦਰ ਸਾਨੂੰ ਦੱਸ ਰਹੇ ਨੇ ਹੁਣ ਅੱਜ ਜਿਹੜੀਆਂ ਡਿਟੇਲਸ ਆ ਰਹੀਆਂ ਨੇ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਸਾਡੀ ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਐਵ ਉਹ ਵੀ ਪ੍ਰਾਈਮ ਮਿਨਿਸਟਰ ਦੇ ਨਾਲ ਸੇਮ ਪੇਜ 'ਤੇ ਆ ਗਏ ਲੱਗਦੇ ਨੇ ਉਹਨਾਂ ਨੇ CNBC ਨਾਲ ਅੱਜ ਇੱਕ ਇੰਟਰਵਿਊ ਕੀਤੀ ਹੈ CNBC ਇੱਕ ਬਹੁਤ ਵੱਡਾ ਚੈਨਲ ਹੈ US ਦਾ ਜਿੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਪੂਰਾ ਨੌਰਥ ਅਮਰੀਕਾ ਫਰੀ ਟ੍ਰੇਡ ਵਾਲਾ ਫਰੀ ਮਾਰਕੀਟ ਵਾਲੇ ਕੰਟਰੀਜ਼ ਨੇ ਅਸੀਂ ਦੋਵੇਂ ਫਰੀ ਮਾਰਕੀਟ ਵਾਲੇ ਕੰਟਰੀ ਹਾਂ ਈਵਨ ਮੈਕਸੀਕੋ ਵੀ ਵਿੱਚ ਆਉਂਦਾ ਅਤੇ ਫਰੀ ਮਾਰਕੀਟ ਦਾ ਮਤਲਬ ਹੁੰਦਾ ਕਿ ਇੱਥੇ ਕੋਈ ਵੀ ਵਿਅਕਤੀ ਬਿਜ਼ਨਸ ਕਰ ਸਕਦਾ ਹੈ ਅਤੇ ਜਿਸ ਢੰਗ ਨਾਲ ਸਦਰ ਨੇ ਰਾਸ਼ਟਰਪਤੀ ਟਰੰਪ ਨੇ ਜਿਸ ਤਰ੍ਹਾਂ ਨਾਲ ਪਾਬੰਦੀਆਂ ਲਾਉਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਕਿਹਦੇ ਨਾਲ ਟ੍ਰੇਡ ਕਰਨਾ ਕਿੰਨਾ ਕਰਨਾ ਤੇਲ ਕਿੱਥੋਂ ਲੈਣਾ ਕਿੱਥੇ ਵੇਚਣਾ ਇਹ ਮੈਨੂੰ ਪੁੱਛ ਕੇ ਵੇਚੋ ਇਹ ਫਰੀ ਟ੍ਰੇਡ ਨਹੀਂ ਹੁੰਦਾ ਤੁਸੀਂ ਵੱਡੇ ਮੁਲਕ ਹੋਣ ਦੇ ਨਾਤੇ ਵੱਡੀ ਇਕੋਨਮੀ ਹੋਣ ਦੇ ਨਾਤੇ ਵਰਲਡ ਪਾਵਰ ਹੋਣ ਦੇ ਨਾਤੇ ਤੁਸੀਂ ਬੌਸ ਨਹੀਂ ਬਣ ਜਾਂਦੇ ਪਰ ਜੋ ਕੁਛ ਉਸਨੇ ਕੀਤਾ ਅਤੇ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਦੇ ਵਿੱਚ ਇਸ ਦੇ ਉੱਤੇ ਮਹੱਤਵਪੂਰਨ ਚਰਚਾ ਹੋਣ ਦੀ ਸੰਭਾਵਨਾ ਹੈ ਅੱਜ ਦੀ ਕੈਬਨਿਟ ਦੀ ਸ਼ਾਮ ਦੀ ਮੀਟਿੰਗ ਦੇ ਵਿੱਚ ਕੁਝ ਡਿਟੇਲਸ ਆਉਣਗੀਆਂ ਜਿਹੜੀਆਂ ਮੈਂ ਕੱਲ੍ਹ ਨੂੰ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗਾ ਜੀ ਰੈਡ FM ਸੁਣ ਰਹੇ ਜੀ ਤੁਸੀਂ ਸਾਡੇ ਨਾਲ ਸ਼ਾਮ ਲੋ ਗੁੱਡ ਮਾਰਨਿੰਗ ਕੈਲਗਰੀ ਪ੍ਰੋਗਰਾਮ ਦੇ ਵਿੱਚ ਅਤੇ ਪ੍ਰੋਗਰਾਮ ਦੇ ਸਾਡੇ ਅੱਜ ਦੇ ਇਸ ਸੈਗਮੈਂਟ ਵਿੱਚ ਗੱਲਬਾਤ ਹੋਏਗੀ ਅੰਜੁਮ ਕੁਰੈਸ਼ੀ ਸਾਹਿਬਾ ਦੇ ਨਾਲ ਜਿਹੜੇ ਸਾਡੇ ਮਹਿਮਾਨ ਨੇ ਲੋ ਫਰੈਂਕੋ ਕਰੀਅਰੋ ਪਰਸਨਲ ਇੰਜਰੀ ਲਾਅ ਦੇ ਨਾਲ ਕੋਆਰਡੀਨੇਟਰ ਦੇ ਰੂਪ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਉਹਨਾਂ ਕੋਲੋਂ ਬਹੁਤ ਸਾਰੇ ਟਿਪਸ ਸਾਨੂੰ ਮਿਲਦੇ ਨੇ ਬਹੁਤ ਸਾਰੀ ਨਵੀਂ ਜਾਣਕਾਰੀ ਉਹਨਾਂ ਕੋਲੋਂ ਹਾਸਲ ਹੁੰਦੀ ਹੈ ਅੰਜੁਮ ਜੀ ਵੈਰੀ ਗੁੱਡ ਮਾਰਨਿੰਗ ਅਸਲਾਮ ਅਲੈਕੁਮ ਵੈਲਕਮ
3: ਥੈਂਕ ਯੂ ਵੈਰੀ ਮਚ ਵਾਲੇਕੁਮ ਅਸਲਾਮ ਆਦਾਬ ਨਮਸਤੇ ਸਤਿ ਸ੍ਰੀ ਅਕਾਲ ਔਰ ਤੁਹਾਡੀ ਚਹਿਕਤੀ ਹੋਈ ਆਵਾਜ਼ ਦੇ ਨਾਲ ਪ੍ਰੋਗਰਾਮ ਸ਼ੁਰੂ ਹੁੰਦਾ ਹੈ ਬਹੁਤ ਚੰਗਾ ਲੱਗਦਾ ਹੈ
0: ਬਹੁਤ ਚੰਗਾ ਲੱਗਿਆ ਜੀ ਤੁਸੀਂ ਵੀ ਅੱਜ ਆਫਟਰ ਲੌਂਗ ਟਾਈਮ ਤੁਸੀਂ ਸਾਡੇ ਕੋਲ ਪਹੁੰਚੇ ਹੋ
3: ਨਹੀਂ ਤੁਸੀਂ ਛੁੱਟੀ ਤੇ ਮੈਂ ਤੇ ਉੱਥੇ ਪਧਾਰੀ ਸੀ ਲੇਕਿਨ ਤੁਸੀਂ ਨਹੀਂ ਸੀ
0: ਓਹੋ ਅੱਛਾ ਅੱਛਾ ਅੱਛਾ ਅੱਛਾ
3: ਹਾਂਜੀ
0: ਤੇ ਚਲੋ ਆਪਾਂ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ ਸੋ ਇਹ ਦੱਸੋ ਕਿ ਜੇ ਐਕਸੀਡੈਂਟ ਹੋ ਜਾਏ ਤੇ ਜਿਹੜੀ ਐਟ ਫਾਲਟ ਪਾਰਟੀ ਹੈ ਉਹ ਆਪਣੀ ਇੰਸ਼ੋਰੈਂਸ ਇਨਫੋਰਮੇਸ਼ਨ ਦੇਣ ਤੋਂ ਨਾ ਕਰ ਦੇਵੇ ਐਕਸੀਡੈਂਟ ਵਾਲੀ ਥਾਂ ਤੇ ਫੇਰ ਕੀ ਕੀਤਾ ਜਾਣਾ ਚਾਹੀਦਾ
3: ਦੇਖੋ ਜੀ ਸਭ ਤੋਂ ਪਹਿਲੇ ਤੇ ਰਿਸ਼ੀ ਜੀ ਤੁਸੀਂ ਇਹ ਜਿਹੜੀ ਤੁਸੀਂ ਸਿਚੁਏਸ਼ਨ ਕਹਿ ਰਹੇ ਹੋ ਨਾ ਇਹ ਰੋਜ਼ ਰੋਜ਼ ਹੁੰਦੀ ਹੈ ਔਰ ਲੋਕੀ ਆਪਸ ਦੇ ਵਿੱਚ ਝਗੜਨੇ ਲੱਗਦੇ ਨੇ ਇੱਕ ਦੂਜੇ ਦਾ ਗਰੇਬਾਨ ਪਕੜ ਲੈਂਦੇ ਚੀਖਣ ਪੁਕਾਰ ਸ਼ੁਰੂ ਹੋ ਜਾਂਦੀ ਹੈ ਇਹ ਸਭ ਕੁਛ ਕਰਨ ਦੀ ਗੱਲ ਨਹੀਂ ਹੁੰਦੀ ਜਦੋਂ ਐਕਸੀਡੈਂਟ ਹੁੰਦਾ ਹੈ ਤੁਸੀਂ 911 ਕਾਲ ਕਰਦੇ ਹੋ ਤੇ ਅਗਰ ਐਕਸੀਡੈਂਟ ਇਸ ਤਰ੍ਹਾਂ ਦਾ ਹੈ ਕਿ 911 ਸਮਝਦੀ ਹੈ ਕਿ ਉੱਥੇ ਆ ਸਕਦੀ ਹੈ ਤੇ ਉਹ ਰਾਈਟ ਅਵੇ ਆ ਜਾਂਦੀ ਹੈ ਤੇ ਫਿਰ ਤੇ ਮਸਲਾ ਹੀ ਹੱਲ ਹੋ ਜਾਂਦਾ ਹੈ ਚੀਨ ਤੇ ਆ ਕੇ ਉਹਨਾਂ ਨੇ ਸਾਰਾ ਸਭ ਕੁਛ ਕਰਨਾ ਹੁੰਦਾ ਹੈ ਲੇਕਿਨ ਮੰਨ ਲਓ ਕਿ ਕੋਈ ਬੰਦਾ ਤੁਹਾਨੂੰ ਆਪਣੀ ਐਕਸਚੇਂਜ ਇਨਫੋਰਮੇਸ਼ਨ ਨਹੀਂ ਦੇ ਰਿਹਾ ਔਰ ਉੱਥੇ ਰੁਕਣੇ ਤੋਂ ਤਿਆਰ ਨਹੀਂ ਹੈ ਤੁਸੀਂ ਸਿਰਫ ਉਹਦੀ ਗੱਡੀ ਦੀ ਨੰਬਰ ਪਲੇਟ ਦੀ ਤਸਵੀਰ ਉਤਾਰੋਗੇ ਔਰ ਤੁਰੰਤ ਰਾਈਟ ਅਵੇ ਜੇ ਸੀਨ ਤੇ ਫੌਰਨ ਤੁਸੀਂ ਪੁਲਿਸ ਸਟੇਸ਼ਨ ਚਲੇ ਜਾਓਗੇ ਜਾ ਕੇ ਦੱਸੋਗੇ ਕਿ ਬਈ ਮੇਰਾ ਐਕਸੀਡੈਂਟ ਹੋਇਆ ਹੈ
4: You are listening to CKYR 106.7 FM.
5: This is Red FM Calgary.
1: This is a repeated show.
3: ਗੱਡੀ ਵਜੀ ਸੀ ਇਸ ਬੰਦੇ ਦਾ ਕਸੂਰ ਵੀ ਹੈ ਇਹ ਬੰਦਾ ਮੇਰੀ ਕੋਈ ਗੱਲ ਨਹੀਂ ਮੰਨ ਰਿਹਾ ਸੀ ਇਹ ਮੈਨੂੰ ਆਪਣੀ ਇਨਫੋਰਮੇਸ਼ਨ ਦੇਣ ਤੋਂ ਰਿਫਿਊਜ਼ ਕਰ ਦਿੱਤਾ ਸੀ ਔਰ ਸੀਨ ਛੱਡ ਕੇ ਔਰ ਚਲਾ ਗਿਆ ਓਨਲੀ ਨੰਬਰ ਪਲੇਟ ਤੋਂ ਪੁਲਿਸ ਆਫਿਸਰ ਉਹਨਾਂ ਨੂੰ ਕਾਲ ਵੀ ਕਰੇਗਾ ਉਹਦੀ ਨੰਬਰ ਪਲੇਟ ਰਨ ਕਰਕੇ ਉਹਨਾਂ ਦੇ ਨਾਲ ਸਾਰਾ ਸਭ ਕੁਛ ਲੈ ਕੇ ਤੁਹਾਨੂੰ ਦੇਗਾ ਤੇ ਤੁਹਾਨੂੰ ਕੋਈ ਵੀ ਲੜਨ ਦੀ ਕੋਈ ਗੱਲ ਨਹੀਂ ਹੁੰਦੀ ਨੰਬਰ ਪਲੇਟ ਪੂਰਾ ਦੱਸ ਦਿੰਦੀ ਹੈ ਕਿ ਇਸ ਗੱਡੀ ਦਾ ਰਜਿਸਟ੍ਰੇਸ਼ਨ ਕਿਹਦੇ ਨਾਲ ਸੀ ਉਹਦਾ ਫੋਨ ਨੰਬਰ ਨਾਲ ਸਭ ਕੁਛ ਨਿਕਲ ਆਉਂਦਾ ਹੈ ਤੇ ਤੁਸੀਂ ਆਪਣੀ ਜਾਨ ਰਿਸਕ ਦੇ ਅੰਦਰ ਨਹੀਂ ਪਾਉਣਾ ਓਨਲੀ ਗੱਡੀ ਦੀ ਤਸਵੀਰਾਂ ਨੰਬਰ ਪਲੇਟ ਦੀ ਤਸਵੀਰਾਂ ਲੈ ਕੇ ਤੁਸੀਂ ਪੁਲਿਸ ਸਟੇਸ਼ਨ ਜਾ ਸਕਦੇ ਹੋ ਸਭ ਤੋਂ ਬੜੀਆ ਹੱਲ ਇਹੀ ਹੈਗਾ
0: ਜੀ ਤੇ ਅਕਸਰ 2 ਸਾਲ ਦਾ ਸਮਾਂ ਲੱਗ ਜਾਂਦਾ ਹੈ ਜਦੋਂ ਕਲੇਮ ਖੁੱਲਦਾ ਐਕਸੀਡੈਂਟ ਤੋਂ ਬਾਅਦ ਪਰ ਕਈ ਵਾਰੀ ਲਾਇਰ ਰਿਫਿਊਜ਼ ਕਰ ਦਿੰਦੇ ਨੇ ਕਲੇਮ ਖੋਲਣ ਤੋਂ ਪਹਿਲੇ ਸਾਲ ਤੋਂ ਬਾਅਦ ਹੀ ਇਦਾਂ ਕਿਉਂ ਹੁੰਦਾ ਜੀ
3: ਰਿਸ਼ੀ ਜੀ ਤੁਸੀਂ ਇਹ ਜਿਹੜਾ ਸਵਾਲ ਕੀਤਾ ਹੈ ਨਾ, ਇਹ ਬਹੁਤ ਹੀ ਲੋਕਾਂ ਦੇ ਨਾਲ ਇਹ ਸਮੱਸਿਆ ਹੈਗੀ ਹੈ ਕਿ ਲੋਕਾਂ ਨੂੰ ਲੱਗਦਾ ਹੈ ਕਿ ਬਈ ਜਿਹੜਾ ਨੈਕ ਪੇਨ, ਬੈਕ ਪੇਨ, ਮੈਨੂੰ ਹੈਡੇਕ ਹੈ, ਇਹਨੂੰ ਇੰਜਰੀ ਨਹੀਂ ਕਹਿੰਦੇ। ਇਹਦਾ ਇੰਜਰੀ ਦਾ ਸਿਰਫ ਇਹ ਹੁੰਦਾ ਕਿ ਮੈਨੂੰ ਕੋਈ ਟੰਗ ਟੁੱਟ ਗਈ, ਮੇਰੀ ਕੋਈ ਹੱਡੀ ਟੁੱਟ ਗਈ, ਜਾਂ ਮੈਨੂੰ ਕੋਈ ਖੂਨ ਨਿਕਲ ਆਇਆ, ਤਾਂ ਹੀ ਜਾ ਕੇ ਇੰਜਰੀ ਹੁੰਦੀ ਹੈ। ਤੇ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਪ੍ਰੋਪਰ ਆਪਣਾ ਕਲੇਮ ਨਹੀਂ ਓਪਨ ਕਰਦੇ। ਐਕਸੀਡੈਂਟ ਹੋਇਆ, ਇੰਸ਼ੋਰੈਂਸ ਕੰਪਨੀ ਦੇ ਨਾਲ ਤੁਸੀਂ ਗੱਡੀ ਦਾ ਸਾਰਾ ਸਭ ਕੁਛ ਕਰਦੇ ਹੋ, ਲੇਕਿਨ ਨਾ ਤਾਂ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਨਾਲ ਆਪਣਾ ਇੰਜਰੀ ਕਲੇਮ ਖੋਲਦੇ ਹੋ, ਨਾ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ। ਔਰ ਡਾਕਟਰ ਦੇ ਕੋਲ ਤੁਸੀਂ ਜਾਂਦੇ ਹੋ ਤੇ ਡਾਕਟਰ ਦਾ ਕੰਮ ਹੁੰਦਾ ਹੈ ਕਿ ਪਹਿਲਾ ਕੰਮ ਇਹ ਹੁੰਦਾ ਹੈ ਕਿ ਉਹ ਤੁਹਾਨੂੰ ਥੈਰੇਪੀ ਦੇ ਵਾਸਤੇ ਭੇਜ ਦੇਣਾ, ਤਾਂ ਜਾ ਕੇ ਤੁਹਾਡੀ ਇੱਕ ਫਾਈਲ ਕ੍ਰੀਏਟ ਹੋ ਜਾਂਦੀ ਹੈ ਕਿ ਤੁਹਾਨੂੰ ਇੰਜਰੀ ਹੈ। ਨਾ ਤਾਂ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਦੱਸਿਆ, ਨਾ ਤੁਸੀਂ ਕਿਸੇ ਡਾਕਟਰ ਦੇ ਕੋਲ ਗਏ, ਨਾ ਹੀ ਤੁਸੀਂ ਥੈਰੇਪੀ ਤੇ ਗਏ। ਹੁਣ ਤੁਸੀਂ ਕਿਸੇ ਬੰਦੇ ਦੇ ਨਾਲ ਸੁਣ ਲਿਆ ਕਿ ਬਈ ਮੈਨੂੰ ਤਾਂ ਕਲੇਮ ਕਰਨਾ ਚਾਹੀਦਾ ਸੀ ਜੋ ਮੈਨੂੰ ਪੇਨ ਹੈ, ਜਾਂ ਤੁਸੀਂ ਸਾਡਾ ਪ੍ਰੋਗਰਾਮ ਸੁਣਿਆ। ਹੁਣ ਤੁਸੀਂ ਕਿਸੇ ਲਾਇਰ ਨੂੰ ਕਾਲ ਕਰਦੇ ਹੋ ਔਰ ਕਹਿੰਦੇ ਹੋ ਕਿ ਜੀ ਮੈਂ ਆਪਣਾ ਕਲੇਮ ਓਪਨ ਕਰਨਾ ਚਾਹੁੰਦਾ। ਸਾਡਾ ਸਭ ਤੋਂ ਪਹਿਲਾ ਕੁਐਸਚਨ ਇਹ ਹੁੰਦਾ, ਇੰਸ਼ੋਰੈਂਸ ਕੰਪਨੀ ਨੂੰ ਦੱਸਿਆ ਸੀ, ਡਾਕਟਰ ਦੇ ਕੋਲ ਗਏ ਸੀ, ਕੰਟੀਨਿਊਸ ਥੈਰੇਪੀ ਲੈ ਰਹੇ ਹੋ, ਸਭ ਦਾ ਆਨਸਰ ਨੋ ਨੋ ਨੋ ਹੈ, ਤੇ ਫਿਰ ਲਾਇਰ ਜਾ ਕੇ ਬਿਲਕੁਲ ਵੀ ਉਹ ਕਲੇਮ ਨਹੀਂ ਖੋਲ ਸਕਦਾ। ਈਵਨ ਦੋ ਲਿਮਿਟੇਸ਼ਨ ਪੀਰੀਅਡ 2 ਸਾਲ ਹੁੰਦਾ ਹੈ, ਲੇਕਿਨ ਸਾਨੂੰ ਹਿਸਟਰੀ ਚਾਹੀਦੀ ਹੁੰਦੀ ਹੈ, 4 ਮਹੀਨੇ, 5 ਮਹੀਨੇ ਹੋ ਗਏ, ਸਾਲ ਹੋ ਗਿਆ, 2 ਸਾਲ ਹੋਣ ਵਾਲੇ ਨੇ, ਲੇਕਿਨ ਇੱਕ ਪੂਰੀ ਹਿਸਟਰੀ ਹੈ ਕਿ ਤੁਸੀਂ ਆਪਣੀ ਇੰਜਰੀ ਦੀ ਕੇਅਰ ਕਰ ਰਹੇ ਹੋ। ਓਨਲੀ ਤੁਹਾਡੇ ਪਾਸ ਕਾਨੂੰਨੀ ਕੰਮ ਦੇ ਵਾਸਤੇ ਓਨਲੀ ਲਾਇਰ ਮੌਜੂਦ ਨਹੀਂ ਹੈ, ਤੇ ਲਾਇਰ ਕਦੀ ਵੀ ਆ ਸਕਦਾ ਹੈ, ਲੇਕਿਨ ਪੂਰੀ ਹਿਸਟਰੀ ਹੋਣੀ ਚਾਹੀਦੀ ਹੈ। ਇਹ ਸਾਰੀ ਗੱਲਾਂ ਦੱਸਣਾ, ਅਵੇਅਰਨੈਸ ਦੱਸਣਾ ਸਾਡਾ ਕੰਮ ਹੈ। ਮੈਂ ਤੁਹਾਡੀ ਆਪਣੀ ਅੰਜੁਮ ਕੁਰੈਸ਼ੀ 5879710157 5879710157। ਇਹ ਜੇ ਤੁਸੀਂ ਕੁਐਸਚਨ ਪੁੱਛਿਆ, ਇਹ ਬਹੁਤ ਹੀ ਆਮ ਹੈ। ਲੋਕ ਫਿਰ ਸਾਨੂੰ ਕਹਿੰਦੇ ਨੇ ਕਿ ਬਈ ਤੁਸੀਂ ਕਿਉਂ ਨੀ ਕੇਸ ਲੈ ਰਹੇ, ਵਜ੍ਹਾ ਮੈਂ ਤੁਹਾਨੂੰ ਦੱਸ ਦਿੱਤੀ ਕਿ ਹਿਸਟਰੀ ਹੋਣੀ ਚਾਹੀਦੀ ਹੈ ਤਾਂ ਜਾ ਕੇ ਲਾਇਰ ਇੱਕ ਕੇਸ ਲੈ ਸਕਦਾ ਹੈ
0: ਜੀ। ਸੋ ਐਟ ਦਾ ਐਂਡ ਜੇ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਦਾ ਕਲੇਮ ਤੋਂ ਬਾਅਦ, ਤੇ ਫਿਰ ਲਾਇਰ ਆਪਣੀ ਫੀਸ ਮੰਗ ਸਕਦਾ ਜੀ, ਜੇ ਮੰਨ ਲਓ ਕਲੇਮ ਬਣਿਆ ਹੀ ਨਹੀਂ?
3: ਅੱਛਾ, ਦੇਖੋ ਰਿਸ਼ੀ ਜੀ, ਜਿਹੜਾ ਲੋਕਾਂ ਨੂੰ ਤੁਸੀਂ ਵੇਖਿਆ ਹੋਗਾ ਕਿ ਐਕਸੀਡੈਂਟ ਵੀ ਹੋ ਗਿਆ, ਇੰਜਰੀ ਵੀ ਹੋ ਗਈ, ਥੈਰੇਪੀ ਤੇ ਵੀ ਚਲੇ ਗਏ, ਡਾਕਟਰ ਦੇ ਕੋਲ ਵੀ ਜਾ ਰਹੇ, ਪੁੱਛਿਆ ਕਿ ਬਈ ਕੋਈ ਲਾਇਰ ਲਿਆ ਤੁਸੀਂ? ਨਹੀਂ ਬਈ, ਲਾਇਰ ਤੇ ਮੇਰੇ ਕੋਲ ਤੇ ਕੋਈ ਪੈਸੇ ਹੀ ਨਹੀਂ, ਮੈਂ ਕਿਸ ਤਰ੍ਹਾਂ ਆਪਣੇ ਲਾਇਰ ਦੇ, ਮੈਂ ਕਿਸ ਤਰ੍ਹਾਂ ਕਰ ਸਕਦਾ ਵਾ, ਮੇਰੇ ਕੋਲ ਪੈਸੇ ਨੇ? ਇਹ ਜਿਹੜਾ ਕਨਸੈਪਟ ਹੈ ਨਾ ਕਿ ਲਾਇਰ ਜਾਂ ਤਾਂ ਤੁਹਾਨੂੰ ਫੀਸ ਦੇਣੀ ਪੈਗੀ, ਜਾਂ ਕੋਈ ਲਾਇਰ ਕੇਸ ਦਿਲਾਏ ਬਗੈਰ ਤੁਹਾਨੂੰ ਕਹੇਗਾ ਕਿ ਆਪਣੀ ਫੀਸ ਦੇ ਦਿਓ, ਇਹਦਾ ਪੂਰੀ ਮੈਂ ਤੁਹਾਨੂੰ ਮੁੱਦਾ ਦੱਸ ਦੇਵਾਂ ਕਿਸ ਤਰ੍ਹਾਂ ਹੈ। ਤੁਸੀਂ ਆਪਣਾ ਪ੍ਰੀਮੀਅਮ ਬਾਏ ਕਰਦੇ ਹੋ ਔਰ ਆਪਣੇ ਪ੍ਰੀਮੀਅਮ ਦੇ ਪੈਸੇ ਹਰ ਮਹੀਨੇ ਭਰਦੇ ਹੋ, ਕਿਉਂਕਿ ਇੰਸ਼ੋਰੈਂਸ ਕੰਪਨੀ ਨੇ ਤੁਹਾਡੇ ਵੱਲੋਂ ਵਾਅਦਾ ਲਿੱਤਾ ਹੈ ਕਿ ਅਗਰ ਤੁਸੀਂ ਆਪਣੀ ਗੱਡੀ ਰੋਡ ਤੇ ਚਲਾਉਣੀ ਹੈ ਤਾਂ ਤੁਸੀਂ ਆਪਣਾ ਪ੍ਰੀਮੀਅਮ ਭਰੋਗੇ ਤੇ ਤੁਹਾਡੀ ਇੰਸ਼ੋਰੈਂਸ ਵੈਲਿਡ ਰਹੇਗੀ। ਇਸੇ ਤਰੀਕੇ ਨਾਲ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਵਾਅਦਾ ਕੀਤਾ ਹੈ ਕਿ ਤੁਹਾਡੇ ਕੋਲ $1 million ਦੀ ਲਾਇਬਿਲਿਟੀ ਹੈ, ਯਾਨੀ ਅਗਰ ਤੁਸੀਂ ਕਿਹਨੂੰ ਸੱਟ ਮਾਰ ਦਿੰਦੇ ਹੋ, ਉਹਨੂੰ ਕਿੰਨਾ ਵੀ ਵੱਡਾ ਖਰਚਾ ਆਉਂਦਾ, ਤੁਹਾਡੀ ਆਪਣੀ ਇੰਸ਼ੋਰੈਂਸ ਕੰਪਨੀ ਲਾਇਬਿਲਿਟੀ ਕਲੇਮ ਦੇ ਅੰਦਰ ਉਹਨਾਂ ਨੂੰ ਸਭ ਕੁਝ ਕਰਦੀ ਹੈ। ਇਸੀ ਤਰੀਕੇ ਸੇ ਜਦੋਂ ਤੁਸੀਂ ਕਿਸੇ ਲਾਇਰ ਦੇ ਕੋਲ ਆਉਂਦੇ ਹੋ ਤਾਂ ਇੱਕ ਫਾਰਮ ਹੁੰਦਾ ਹੈ ਜਿਹਨੂੰ ਕਹਿੰਦੇ ਨੇ ਕੰਟੀਨਜੈਂਸੀ ਫਾਰਮ, ਯਾਨੀ ਤੁਸੀਂ ਇੱਕ ਐਗਰੀਮੈਂਟ ਸਾਈਨ ਕਰਦੇ ਹੋ ਲਾਇਰ ਦਾ ਕਿ ਜਦੋਂ ਤੁਹਾਨੂੰ ਪੈਸੇ ਮਿਲਣਗੇ ਤਾਂ ਜਾ ਕੇ ਉਹਨਾਂ ਪੈਸਿਆਂ ਦੇ ਵਿੱਚ ਇੱਕ ਲਾਇਰ ਆਪਣੀ ਫੀਸ ਲੈ ਸਕਦਾ ਹੈ। ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਐਂਡ ਦੇ ਵਿੱਚ ਤੁਸੀਂ ਜਾ ਕੇ ਜ਼ੀਰੋ ਲਓ ਔਰ ਇੱਕ ਲਾਇਰ ਜਾ ਕੇ ਤੁਹਾਨੂੰ ਕਹਿ ਕੇ ਬਈ ਮੇਰੀ ਫੀਸ ਦੇ ਦਿਓ। ਸਭ ਤੋਂ ਪਹਿਲੇ ਤੋਂ ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਨੂੰ ਪੈਸੇ ਨਹੀਂ ਮਿਲੇ। ਜੇ ਕਿਸੇ ਨੇ ਤੁਹਾਨੂੰ ਸੱਟ ਲਾਈ ਹੈ, ਥਰਡ ਪਾਰਟੀ ਕਲੇਮ ਹੈ, ਇੱਕ ਲਾਇਰ ਪੂਰਾ ਸਾਲ 2 ਸਾਲ ਲਾ ਕੇ ਤੁਹਾਨੂੰ ਕਲੇਮ ਦਿਲਾ ਕੇ ਦਿੰਦਾ ਹੀ ਦਿੰਦਾ ਹੈ। ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਲਾਇਰ ਤੁਹਾਨੂੰ ਕੁਛ ਨਾ ਦਿਲਾਏ ਔਰ ਕਹਿ ਕੇ ਮੇਰੀ ਫੀਸ ਮੈਨੂੰ ਦੇ ਦਿਓ। ਜਿਸ ਦਿਨ ਤੁਸੀਂ ਇਹ ਡਰ ਆਪਣੇ ਮਨ ਤੋਂ ਨਿਕਾਲ ਦਿੱਤਾ, ਤੁਸੀਂ ਧੜੱਲੇ ਨਾਲ ਤੁਸੀਂ ਇੱਕ ਲਾਇਰ ਦੇ ਕੋਲ ਜਾਓਗੇ, ਲਾਇਰ ਤੁਹਾਡੇ ਨਾਲ ਬਿਹਤਰੀਨ ਕੰਮ ਕਰੇਗਾ ਔਰ ਤੁਹਾਨੂੰ ਨਾ ਸਿਰਫ ਆਪਣੀ ਤਕਲੀਫ ਦਾ ਵੀ ਕੰਪਨਸੇਸ਼ਨ ਮਿਲਦਾ ਹੈ, ਤੁਹਾਨੂੰ ਪੀਸ ਆਫ ਮਾਇੰਡ ਹੁੰਦਾ ਹੈ ਕਿ ਜੇ ਮੈਂ ਕੰਮ ਤੇ ਨਹੀਂ ਜਾ ਸਕਦਾ, ਮੈਨੂੰ ਇਨਕਮ ਰਿਪਲੇਸਮੈਂਟ ਵੀ ਮਿਲੇਗਾ। ਜੇ ਮੇਰੀ ਗੱਡੀ ਟੁੱਟ ਭੱਜ ਗਈ ਤੇ ਇੰਸ਼ੋਰੈਂਸ ਕੰਪਨੀ ਮੈਨੂੰ ਪੈਸਾ ਤੇ ਦੇ ਰਹੀ ਹੈ, ਲੇਕਿਨ ਜਿਹੜੀ ਮੇਰੀ ਇੰਜਰੀ ਹੋਈ ਹੈ ਉਹਦੇ ਵਿੱਚ ਵੀ ਮੈਨੂੰ ਪੂਰਾ ਮੈਨੂੰ ਹਿਫਾਜ਼ਤ ਮਿਲਦਾ ਹੈ ਔਰ ਮੇਰਾ ਮੈਂ ਬਿਲਕੁਲ ਮੇਰੀ ਇੰਸ਼ੋਰੈਂਸ ਕੰਪਨੀ ਮੇਰੀ ਟੇਕ ਕੇਅਰ ਕਰਦੀ ਹੈ ਔਰ ਥਰਡ ਪਾਰਟੀ ਜਿਹਨੇ ਸੱਟਾਂ ਲਾਈ ਸੀ ਉਹ ਜਾ ਕੇ ਮੇਰੀ ਇੰਸ਼ੋਰੈਂਸ, ਮੇਰਾ ਇੱਕ ਲਾਇਰ ਮੈਨੂੰ ਸਾਰਾ ਪੈਸਾ ਲੈ ਕੇ ਦੇ ਸਕਦਾ ਹੈ। 5879710157 5879710157। ਮੈਂ ਤੁਹਾਡੀ ਆਪਣੀ ਅੰਜੁਮ ਕੁਰੈਸ਼ੀ, ਤੁਹਾਡੀ ਆਪਣੀ ਜ਼ਬਾਨ ਬੋਲਦੀ ਹਾਂ। ਜਦੋਂ ਅਸੀਂ ਰਿਸ਼ੀ ਜੀ ਦੇ ਨਾਲ ਆਉਂਦੇ ਨੇ, ਸਾਡੇ ਕੋਲ 10-15 ਮਿੰਟ ਹੁੰਦੇ ਨੇ, ਅਸੀਂ ਉਹੀ ਗੱਲਾਂ ਬਾਤਾਂ ਕਰ ਸਕਦੇ ਨੇ ਜੇ ਜ਼ਰੂਰੀ ਅਸੀਂ ਸਮਝਦੇ ਨੇ ਕਿ ਬਈ ਤੁਹਾਨੂੰ ਅਵੇਅਰਨੈਸ ਦੇਣਾ ਹੈ ਜਾਂ ਜਿਹੜਾ ਲੋਕਾਂ ਦੇ ਜਿਹੜੇ ਸਵਾਲ ਹੁੰਦੇ ਨੇ ਔਰ ਰਿਸ਼ੀ ਜੀ ਮੇਰੇ ਨਾਲ ਪੁੱਛਦੇ ਨੇ। ਲੇਕਿਨ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ ਤੇ ਅਸੀਂ ਤੁਹਾਡੇ ਨਾਲ ਬਹਿ ਕੇ ਪੂਰੀ ਇੰਜਰੀ ਦੀ ਕਲੇਮ ਦਾ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਸੱਟਾ ਲੱਗੀ, ਐਕਸੀਡੈਂਟ ਦਾ ਸੀਨ ਕੀ ਸੀ, ਤੁਹਾਡੇ ਕੋਲ ਵਿਟਨੈਸ ਹੈਗਾ ਕਿ ਨਹੀਂ ਹੈਗਾ, ਕੋਈ ਡੈਸ਼ ਕੈਮ ਹੈਗਾ ਜਾਂ ਨਹੀਂ ਹੈਗਾ, ਇਹ ਸਾਰੀ ਗੱਲਾਂ ਬਤਾ ਕਰਕੇ ਇੱਕ ਲੋਇਰ ਉਸ ਕੇਸ ਨੂੰ ਮਜ਼ਬੂਤ ਬਣਾਉਂਦਾ ਹੈ। ਤੁਹਾਡੇ ਕੋਲ ਐਵੀਡੈਂਸ ਹੁੰਦੇ ਨੇ, ਲੋਇਰ ਉਸ ਐਵੀਡੈਂਸ ਤੇ ਕੰਮ ਕਰਦਾ ਹੈ, ਲੇਕਿਨ ਐਵੀਡੈਂਸ ਦੇ ਸਾਥ ਸਾਥ ਤੁਹਾਨੂੰ ਇੰਸ਼ੋਰੈਂਸ ਕੰਪਨੀ ਨੂੰ ਇਨਫੋਰਮ ਕਰਨਾ ਪੜਦਾ ਹੈ ਕਿ ਮੇਰੀ ਇੰਜਰੀ ਹੋਈ ਹੈ। ਉਹਦੇ ਨਾਲ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਪੜਦਾ ਹੈ, ਡਾਕਟਰ ਤੁਹਾਨੂੰ ਥੈਰੇਪੀ ਤੇ ਭੇਜਦਾ ਹੈ, ਤੁਸੀਂ ਥੈਰੇਪੀ ਕੰਟੀਨਿਊ ਕਰਦੇ ਹੋ ਤਾਂ ਜਾ ਕੇ ਤੁਸੀਂ ਸੁਰੱਖਿਅਤ ਹੋ, ਕਿਉਂਕਿ ਐਕਸੀਡੈਂਟ ਦਾ ਜਿਹੜੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਇੰਜਰੀ ਕਲੇਮ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਨੂੰ ਪ੍ਰੋਪਰ ਪ੍ਰੋਪਰ ਇੰਜਰੀ ਹੋਈ ਹੈ, ਔਰ ਉਹਦਾ ਫਿਰ ਅਸੀਂ ਇੱਕ ਲੋਇਰ ਕੰਪਨਸੇਸ਼ਨ ਲੈ ਕੇ ਤੁਹਾਨੂੰ ਦਿੰਦੇ ਨੇ। ਮੈਂ ਤੁਹਾਡੀ ਆਪਣੀ ਅੰਜੁਮ ਕੁਰੈਸ਼ੀ
0: 5,000 ਦੀ ਇਨਕਮ ਸੀਗੀ ਪਰ ਇੰਸ਼ੋਰੈਂਸ ਕੰਪਨੀ ਮੈਨੂੰ $2,400 ਦੇ ਰਹੀ ਹੈ ਪਰ ਮੰਥ, ਸੋ ਬਾਕੀ ਜਿਹੜੀ ਇਨਕਮ ਦਾ ਲੋਸ ਹੋਇਆ ਉਹਦਾ ਕੀ ਬਣੇਗਾ ਜੀ?
3: ਅੱਛਾ ਜੀ, ਮੰਨ ਲਓ ਕਿ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਔਰ ਉਹ ਕੰਮ ਤੇ ਨਹੀਂ ਗਿਆ, ਪੂਰਾ ਸਾਲ ਕੰਮ ਤੇ ਨਹੀਂ ਗਿਆ, ਔਰ ਤੁਹਾਨੂੰ $2,400 ਮਿਲਦੇ ਨੇ, $2,600 ਤੁਸੀਂ ਲੂਜ਼ ਕਰਦੇ ਹੋ, ਤੇ ਜਿਹੜਾ ਤੁਸੀਂ ਪੈਸਾ ਲੂਜ਼ ਕਰਦੇ ਹੋ ਔਰ ਜਿਹੜਾ ਇਨਕਮ ਟੈਕਸ ਹੁੰਦਾ ਹੈ ਰੈਵਨਿਊ ਕੈਨੇਡਾ ਦਾ, ਜਿਹੜਾ ਸਾਡੇ ਕੋਲ ਪੇਪਰ ਹੁੰਦਾ ਹੈ ਕਿ ਪਿਛਲੇ ਸਾਲ ਅਸੀਂ ਕਿੰਨੀ ਇਨਕਮ ਬਣਾਈ ਸੀ, ਮੰਨ ਲਓ ਕਿ ਤੁਸੀਂ ਬਣਾਈ ਸੀ $60,000-70,000, ਹੁਣ ਤੁਸੀਂ ਬਣਾਈਏ $24,000, ਜਿੰਨਾ ਵੀ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਦਿੱਤਾ ਹੈ, ਜਿਹੜਾ ਡਿਫਰੈਂਸ ਆਏਗਾ ਔਰ ਜਿਹੜਾ ਤੁਹਾਡਾ ਲੋਇਰ ਹੈ ਔਰ ਪਹਿਲੇ ਤੁਹਾਨੂੰ ਇਨਕਮ ਰਿਪਲੇਸਮੈਂਟ ਦਾ ਪੂਰਾ ਪੈਸਾ ਕੈਲਕੂਲੇਟ ਕਰਕੇ ਤੁਹਾਡਾ 30,000-50,000 ਜੋ ਤੁਸੀਂ ਇਸ ਸਾਲ ਲੂਜ਼ ਕੀਤਾ ਹੈ, ਤਾਂ ਇਨਕਮ ਟੈਕਸ ਜਿਹੜਾ ਪੇਪਰ ਹੁੰਦਾ ਹੈ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਬਈ ਕਿਸੇ ਤੁਹਾਡੇ ਪਹਿਲੇ ਐਕਸੀਡੈਂਟ ਤੋਂ ਪਹਿਲੇ ਤੁਸੀਂ ਕਿੰਨਾ ਕਮਾਇਆ ਸੀ, ਹੁਣ ਤੁਸੀਂ ਕਿੰਨਾ ਲੂਜ਼ ਕੀਤਾ ਹੈ, ਔਰ ਪੂਰਾ ਕੈਲਕੂਲੇਟ ਕਰਕੇ ਅਸੈਸਮੈਂਟ ਜੋ ਹੁੰਦਾ ਹੈ ਉਹਦੇ ਵਿੱਚ ਜਿੰਨਾ ਤੁਸੀਂ ਲੂਜ਼ ਕਰਦੇ ਹੋ ਔਰ ਪੈਸਾ ਕੈਲਕੂਲੇਟ ਕਰਕੇ ਇਨਕਮ ਜਿੰਨੀ ਲੂਜ਼ ਕੀਤੀ ਉਹਦਾ ਪੈਸਾ ਮਿਲਦਾ ਹੈ, ਫਿਰ ਜਾ ਕੇ ਤੁਹਾਡਾ ਪੇਨ ਐਂਡ ਸਫਰਿੰਗ ਦਾ ਪੈਸਾ ਮਿਲਦਾ ਹੈ, ਥਰਡ ਪਾਰਟੀ ਤੁਹਾਨੂੰ ਪੂਰਾ ਕੰਪਨਸੇਸ਼ਨ ਦਿੰਦੀ ਹੈ। ਇੱਕ ਕਾਬਿਲ ਲੋਇਰ ਦਾ ਕੰਮ ਹੁੰਦਾ ਹੈ ਕਿ ਉਹ ਤੁਹਾਨੂੰ ਇਹ ਸਾਰੇ ਪੈਸੇ ਲੈ ਕੇ ਦੇ, ਇਨਕਮ ਰਿਪਲੇਸਮੈਂਟ ਦਾ ਪੈਸਾ, ਇਨਕਮ ਲੋਸ ਦਾ ਪੈਸਾ ਕੈਲਕੂਲੇਟ ਕੀਤਾ ਜਾਂਦਾ ਹੈ। ਇਹਦੇ ਵਿੱਚ ਰਿਸ਼ੀ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਹਾਂ, ਫਰਜ਼ ਕਰੋ ਕਿ ਇੱਕ ਐਕਸੀਡੈਂਟ ਹੋਇਆ, ਉਹ ਬੰਦਾ ਪਹਿਲੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ, ਹੁਣ ਉਹਦੀ ਬਾਂਹ ਟੁੱਟ ਗਈ, ਉਹਦੀ ਜਿਹੜਾ ਨਾ ਕੰਸਟਰਕਸ਼ਨ ਦਾ ਕੰਮ ਜਾਂ ਕੋਈ ਵੀ ਕੰਮ ਮੰਨ ਲਓ, ਔਰ ਆਪਣਾ ਸੇਮ ਪ੍ਰੋਫੈਸ਼ਨ ਨਹੀਂ ਕਰ ਸਕਦਾ ਜੋ ਪਹਿਲੇ ਪ੍ਰੋਫੈਸ਼ਨ ਕਰਦਾ ਸੀ, ਪਹਿਲੇ ਤੁਸੀਂ ਕਮਾਉਂਦੇ ਸੀ $1,00,000, ਹੁਣ ਤੁਸੀਂ ਬੰਦੇ ਰਹਿ ਗਏ $40,000 ਦੇ, ਤੁਹਾਡੀ ਜਿਹੜੀ ਬਿਕੋਜ਼ ਆਫ ਦਾ ਪ੍ਰੋਫੈਸ਼ਨ ਚੇਂਜ ਤੁਹਾਡੀ ਇਨਕਮ ਦੇ ਵਿੱਚ ਇੱਕ ਬੜਾ ਜੰਪ ਆਇਆ, ਤੁਸੀਂ ਉਹ ਕੰਮ ਦੁਬਾਰਾ ਨਹੀਂ ਕਰ ਸਕਦੇ। ਇੱਕ ਵਕੀਲ ਉਹਨੂੰ ਵੀ ਕੈਲਕੂਲੇਟ ਕਰਦਾ ਹੈ ਕਿ ਜਿੰਨਾ ਹੁਣ ਤੁਸੀਂ ਲੂਜ਼ ਕਰੋਗੇ, ਤੁਸੀਂ ਹੁਣ ਕੰਸਟਰਕਸ਼ਨ ਦਾ ਕੰਮ ਨਹੀਂ ਕਰੋਗੇ, ਹੁਣ ਤੁਸੀਂ ਉਬਰ ਚਲਾਓਗੇ ਜਾਂ ਤੁਸੀਂ ਕਿਸੇ ਸਟੋਰ ਦੇ ਅੰਦਰ ਕੰਮ ਕਰੋਗੇ, ਤੇ ਤੁਹਾਡੀ ਇਨਕਮ ਦੇ ਵਿੱਚ ਜਿੰਨਾ ਡਿਫਰੈਂਸ ਹੋਗਾ, ਇੱਕ ਲੋਇਰ ਫਿਊਚਰ ਦਾ ਤੁਹਾਨੂੰ ਉਹ ਵੀ ਪੈਸਾ ਲੈ ਕੇ ਦਿੰਦਾ ਹੈ। ਔਰ ਮੰਨ ਲਓ ਕਿ ਤੁਸੀਂ ਜਿਹੜਾ ਕੋਈ ਵੀ ਕੰਮ ਕਰਦੇ ਸੀ ਉਹਦੇ ਵਿੱਚ ਤੁਸੀਂ ਪੂਰਾ 100% ਨਹੀਂ ਕਰ ਸਕਦੇ, ਕਿੰਨਾ ਤੁਸੀਂ ਲੂਜ਼ ਕਰੋਗੇ ਉਹ ਵੀ ਲੈ ਕੇ ਦਿੰਦਾ ਹੈ। ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਅਗਰ ਇਹ ਡਿਸਾਈਡ ਕਰਦੇ ਨੇ ਕਿ ਬਈ ਬੰਦਾ ਇੱਕ 40 ਦਾ ਸੀ, ਕੰਸਟਰਕਸ਼ਨ ਦਾ ਕੰਮ ਕਰਦਾ ਸੀ, ਉਹਦੀ ਸਪਾਈਨਲ ਕੋਰਡ ਟੁੱਟ ਗਈ, ਤੇ ਹੁਣ ਉਹਨੂੰ ਜਿਹੜਾ ਰਿਟਾਇਰਮੈਂਟ ਜਲਦੀ ਲੈਣਾ ਪਏਗਾ, ਉਹ ਵੀ ਇੱਕ ਲੋਇਰ ਪੂਰਾ ਕੈਲਕੂਲੇਟ ਕਰਕੇ ਇੰਸ਼ੋਰੈਂਸ ਕੰਪਨੀ ਨੇ ਦੱਸਦਾ ਹੈ ਕਿ ਪਹਿਲੇ ਇਹਦਾ ਜਿਹੜਾ ਰਿਟਾਇਰਮੈਂਟ ਹੋਣਾ ਦਾ 65 ਦੇ ਵਿੱਚ ਹੋਣਾ ਸੀ, ਹੁਣ ਲੱਗਦਾ ਹੈ ਕਿ ਬਈ ਇਹ 10 ਦੇ ਬਾਅਦ ਇਹ ਬੰਦਾ ਰਿਟਾਇਰਮੈਂਟ ਲੈ ਲੇਗਾ, ਇਹਦੇ ਸਰੀਰ ਦੇ ਅੰਦਰ ਇੰਨੀ ਜਾਨ ਨਹੀਂ ਰਹੀ। ਉਹ ਵੀ ਜਾ ਕੇ ਇੰਸ਼ੋਰੈਂਸ ਕੰਪਨੀ ਦੇ ਨਾਲ ਇੱਕ ਲੋਇਰ ਫਾਈਟ ਕਰਕੇ ਤੁਹਾਨੂੰ ਸੁਰੱਖਿਅਤ ਕਰਦਾ ਹੈ, ਤੁਹਾਨੂੰ ਫਿਊਚਰ ਦਾ ਪੈਸਾ ਲੈ ਕੇ ਦਿੰਦਾ ਹੈ। ਲੋਇਰ ਦਾ ਮਤਲਬ ਹੀ ਇਹ ਹੁੰਦਾ ਹੈ ਫਾਈਟ ਫਾਈਟ ਫਾਈਟ, ਤੁਸੀਂ ਟਰੱਸਟ ਕਰਦੇ ਹੋ ਆਪਣੇ ਲੋਇਰ ਦੇ, ਔਰ ਜਿਹੜੀ ਸਾਡੀ ਟੀਮ ਆਫ ਲੋਇਰ ਹੈ ਬਹੁਤ ਕਾਬਿਲ ਲੋਇਰ ਹੈ, ਜੋ ਵੀ ਕੋਈ ਲੋਇਰ ਹੁੰਦਾ ਹੈ ਜਦੋਂ ਔਰ ਟਫ ਇੰਸ਼ੋਰੈਂਸ ਕੰਪਨੀ ਦੇ ਨਾਲ ਤੁਹਾਨੂੰ ਫੀਸ ਲੈਂਦਾ ਤੁਹਾਡੇ ਕੋਲੋਂ, ਜੇ ਉਹ ਤੁਹਾਡਾ ਕੇਸ ਤਗੜਾ ਨਾ ਲੜ ਸਕੇ ਤੇ ਉਹਨੂੰ ਲੋਇਰ ਨਹੀਂ ਕਹਿੰਦੇ ਨੇ। ਔਰ ਮੈਨੂੰ ਫਖਰ ਹੈ ਕਿ ਮੇਰੀ ਟੀਮ ਆਫ ਲੋਇਰ ਬਿਹਤਰੀਨ ਲੋਇਰ ਦੀ ਟੀਮ ਹੈ ਜੇ ਤੁਹਾਨੂੰ ਪੂਰੇ ਪੈਸੇ ਲੈ ਕੇ ਦਿੰਦੇ ਨੇ। 5870171057 ਮੈਂ ਤੁਹਾਡੀ ਆਪਣੀ ਅੰਜੁਮ ਕੁਰੈਸ਼ੀ, ਤੁਹਾਡੀ ਆਪਣੀ ਜ਼ਬਾਨ ਬੋਲਦੀ ਆ, ਬਹੁਤ ਬਹੁਤ ਸ਼ੁਕਰੀਆ।
1: This is a repeated show.
0: ਬਹੁਤ ਸ਼ੁਕਰੀਆ ਅੰਜੁਮ ਜੀ, ਥੈਂਕ ਯੂ ਵੈਰੀ ਮੱਚ ਫਾਰ ਜੁਆਇਨਿੰਗ ਅਸ, ਤੇ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ। 5870171057 ਤੇ ਤੁਸੀਂ ਕਾਲ ਕਰ ਸਕਦੇ ਹੋ, 5879710157। ਅੰਜੁਮ ਜੀ ਥੈਂਕ ਯੂ ਵੈਰੀ ਮੱਚ।
3: ਹੁਣ ਮੈਂ ਤੁਹਾਡੇ ਨਾਲ ਇੱਕ ਕੁਐਸਚਨ ਪੁੱਛਣਾ ਹੈ।
0: ਅੱਛਾ ਜੀ, ਹਾਂਜੀ।
3: ਤੁਸੀਂ ਮੇਰੇ ਨਾਲ ਹੁਣ 3 ਹੋ ਚੱਲੇ ਨੇ ਤੁਸੀਂ ਪ੍ਰੋਗਰਾਮ ਕਰਦੇ ਹੋ, ਤੁਹਾਡੀ ਨੌਲੇਜ ਦੇ ਵਿੱਚ ਕਿੰਨਾ ਇਜ਼ਾਫਾ ਹੋਇਆ ਕਾਰ ਐਕਸੀਡੈਂਟ ਵੱਲੋਂ?
0: ਬਹੁਤ ਜ਼ਿਆਦਾ। ਹੁਣ ਤਾਂ ਮੈਂ ਜੇ ਲਾਅ ਫ੍ਰੈਂਕੋ ਕੋਰੀਅਰ ਨੂੰ ਕਵਾਂ ਤੇ ਉਹ ਤੁਹਾਨੂੰ ਫਰਕ ਕਰ ਸਕਦਾ, ਮੈਨੂੰ ਰੱਖ ਲੇਗਾ ਉਹ।
3: ਮੇਰਾ ਖਿਆਲ ਹੈ ਹੁਣ ਅਸੀਂ ਖੁਦਾ ਹਾਫਿਜ਼ ਕਹੀਏ, ਹੁਣ ਮੇਰੀ ਬੜੀ ਪਰੇਸ਼ਾਨੀ ਹੋ ਗਈ ਹੈ ਮੈਨੂੰ, ਬਹੁਤ ਬਹੁਤ ਸ਼ੁਕਰੀਆ,
0: ਬਹੁਤ ਮਿਹਰਬਾਨੀ ਅਜੂਬ ਜੀ,
3: ਥੈਂਕ ਯੂ ਵੈਰੀ ਮਚ,
0: ਥੈਂਕ ਯੂ ਜੀ। ਤੇ ਪਹਿਲੀ ਜਨਵਰੀ ਤੋਂ ਸਾਡੇ ਸੂਬੇ ਦੇ ਵਿੱਚ ਅਲਬਰਟਾ ਆਟੋ ਇੰਸ਼ੋਰੈਂਸ ਪ੍ਰੀਮੀਅਮਸ ਦੇ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ, ਆਪਾਂ ਸਾਰੇ ਜਾਣਦੇ ਹਾਂ। ਤੇ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਜਨਵਰੀ ਤੋਂ ਜਿਹੜੇ ਨਵੇਂ ਇੰਸ਼ੋਰੈਂਸ ਸਿਸਟਮ ਲਾਗੂ ਹੋਏਗਾ ਜਿਹੜਾ, ਉਹਦੇ ਵਿੱਚ ਤੁਹਾਨੂੰ ਤੁਹਾਡੇ ਇੰਸ਼ੋਰੈਂਸ ਪ੍ਰੀਮੀਅਮ ਕਾਫੀ ਘੱਟ ਹੋ ਸਕਦੇ ਮੰਨੇ ਜਾ ਰਹੇ ਨੇ। ਇੱਕ ਰਿਪੋਰਟ ਆ ਜੀ ਮੇਰੇ ਕੋਲ ਜਿਹੜੀ ਮੈਂ ਪੜ੍ਹ ਰਿਹਾ ਸੀ, ਉਹਦੇ ਵਿੱਚ ਦੱਸਿਆ ਗਿਆ ਕਿ ਅਲਬਰਟਾ ਆਟੋਮੋਬਾਈਲ ਇੰਸ਼ੋਰੈਂਸ ਰੇਟ ਬੋਰਡ ਨੇ ਕਿਹਾ ਹੈ ਕਿ ਹੁਣ ਜਿਹੜੀਆਂ ਫਿਗਰਸ ਅਸੀਂ ਦਿਖਾ ਰਹੇ ਹਾਂ ਇਹ ਐਕਚੁਅਲ ਇੰਸ਼ੋਰਰ ਰੇਟ ਫਾਈਲਿੰਗਸ ਨੇ, ਇਹ ਪ੍ਰੋਜੈਕਸ਼ਨਸ ਨਹੀਂ ਹੈਗੀਆਂ। ਜੇ ਇੱਦਾਂ ਹੋਇਆ ਤਾਂ ਇੱਦਾਂ ਹੋ ਜਾਏਗਾ, ਇਸ ਤਰ੍ਹਾਂ ਨਹੀਂ ਹੈ। ਤੇ ਇਹਦੇ ਪੱਕੇ ਹੀ ਰੇਟ ਫਿਕਸ ਕਰ ਦਿੱਤੇ ਗਏ ਨੇ। ਐਵਰੇਜ ਡਰਾਈਵਰ ਨੂੰ ਸਲਾਨਾ $300 ਦੀ ਬਚਤ ਹੋਏਗੀ, ਐਵਰੇਜ ਸਲਾਨਾ ਡਰਾਈਵਰ $300 ਬਚਾ ਸਕੇਗਾ। ਇਹ 14% ਦੀ ਬਚਤ ਬਣਦੀ ਹੈ, 14% 13.7%। ਜਿਹੜੇ ਛੋਟੀ ਉਮਰ ਦੇ ਨੌਜਵਾਨ ਡਰਾਈਵਰ ਨੇ ਸਾਡੇ, ਉਹਨਾਂ ਵਾਸਤੇ ਦੱਸਿਆ ਗਿਆ ਜੀ ਕਿ ਸਭ ਤੋਂ ਵੱਧ ਫਾਇਦਾ ਹੋਣਾ ਹੈ ਨੌਜਵਾਨ ਮੁੰਡਿਆਂ ਨੂੰ, ਉਹਨਾਂ ਦਾ 30% ਤੱਕ ਘਟਣਾ ਹੈ ਪ੍ਰੀਮੀਅਮ, 30%। ਫਿਰ ਜਿਹੜੀਆਂ ਯੰਗ ਲੜਕੀਆਂ ਨੇ, ਛੋਟੀ ਉਮਰ ਦੀਆਂ ਲੜਕੀਆਂ ਨੇ ਜਿਨ੍ਹਾਂ ਦੇ ਕੋਲ ਲਾਇਸੈਂਸ ਹੈਗੇ ਆ, ਉਹਨਾਂ ਦੇ ਪ੍ਰੀਮੀਅਮ ਦੇ ਵਿੱਚ 27% ਦੀ ਕਮੀ ਆਵੇਗੀ, ਤੇ ਥਾਊਜ਼ੰਡਸ ਆਫ ਡਾਲਰਸ ਦੀ ਟੋਟਲ ਬਚਤ ਜਿਹੜੀ ਹੈ ਉਹ ਹੋ ਸਕਦੀ ਹੈ। ਮਿਡਲ ਏਜਡ ਜਿਹੜੇ ਡਰਾਈਵਰ ਨੇ ਜਿਹੜੇ 40 ਸਾਲ ਟੱਪ ਜਾਂਦੇ ਨੇ, ਉਹਨਾਂ ਨੂੰ ਬਚਤ ਥੋੜੀ ਜਿਹੀ ਘੱਟ ਹੋਵੇਗੀ। ਆਦਮੀਆਂ ਵਾਸਤੇ 15%, ਔਰਤਾਂ ਵਾਸਤੇ 13% ਦੀ ਬਚਤ ਹੋਣ ਦੀ ਸੰਭਾਵਨਾ ਹੈ। ਸੀਨੀਅਰਸ ਨੂੰ ਮਰਦਾਂ ਵਾਸਤੇ 19.5% ਦੀ ਬਚਤ ਹੋਵੇਗੀ ਪ੍ਰੀਮੀਅਮ ਦੇ ਵਿੱਚ, ਤੇ ਸੀਨੀਅਰਸ ਔਰਤਾਂ ਵਾਸਤੇ 21% ਦੀ ਕਮੀ ਹੋਵੇਗੀ ਮਿਡਲ ਏਜ ਤੋਂ ਜਦੋਂ ਉਹ ਟੱਪ ਜਾਂਦੇ ਨੇ, ਤੇ ਉਸ ਤੋਂ ਬਾਅਦ ਉਹਨਾਂ ਨੂੰ ਇਸ ਦੇ ਵਿੱਚ ਫਾਇਦਾ ਹੋਵੇਗਾ। ਕਮਰਸ਼ੀਅਲ ਵਹੀਕਲ ਨੇ ਜਿਹੜੇ, ਉਹਨਾਂ ਨੂੰ ਉਹਨਾਂ ਦੇ ਪ੍ਰੀਮੀਅਮ ਦੇ ਵਿੱਚ 5% ਦੀ ਕਮੀ ਆਵੇਗੀ, ਤੇ ਜਿਹੜਾ ਇਨਐਕਸਪੀਰੀਅੰਸਡ ਡਿਲੀਵਰੀ ਡਰਾਈਵਰ ਹੈ ਜਿਹਨੂੰ ਕੋਈ ਤਜਰਬਾ ਨਹੀਂ ਹੈ ਪਰ ਉਹ ਡਿਲੀਵਰੀ ਡਰਾਈਵਰ ਬਣ ਗਿਆ ਹੈ, ਉਹਨੂੰ ਸਾਲ ਦੇ ਵਿੱਚ ਸਭ ਤੋਂ ਘੱਟ ਫਾਇਦਾ ਹੋਵੇਗਾ, ਉਹਦੇ ਸਿਰਫ $36 ਬਚਣਗੇ ਜਿਹੜਾ ਇਨਐਕਸਪੀਰੀਅੰਸਡ ਡਿਲੀਵਰੀ ਡਰਾਈਵਰ ਬਣਦਾ ਹੈ। ਮੋਟਰਸਾਈਕਲ ਪ੍ਰੀਮੀਅਮ ਵੱਧ ਰਹੇ ਨੇ ਜੀ, ਜੇ ਤੁਹਾਡੇ ਕੋਲ ਮੋਟਰਸਾਈਕਲ ਹੈਗੇ ਨੇ, ਇਹਨਾਂ ਦੀ ਇੰਸ਼ੋਰੈਂਸ ਪ੍ਰੀਮੀਅਮ ਦੇ ਵਿੱਚ ਕੋਈ ਚੋਖਾ ਇਜ਼ਾਫਾ ਹੋ ਰਿਹਾ ਹੈ, ਉਹਦੀ ਇੰਸ਼ੋਰੈਂਸ ਦੇ ਵਿੱਚ 37% ਤੋਂ ਵੀ ਜ਼ਿਆਦਾ ਪ੍ਰੀਮੀਅਮ ਦਾ ਖਰਚਾ ਹੋਏਗਾ, ਕਿਉਂਕਿ ਪਿਛਲੇ ਕੁਝ ਅਰਸੇ ਦੇ ਵਿੱਚ ਮੋਟਰਸਾਈਕਲ ਹਾਦਸੇ ਇੰਨੇ ਹੋਏ ਨੇ, ਉਹਨਾਂ ਦੀਆਂ ਇੰਸ਼ੋਰੈਂਸ ਬਹੁਤ ਵਧੀਆ ਨੇ, ਇਸੇ ਕਰਕੇ ਹੋਇਆ ਕਿ ਮੋਟਰਸਾਈਕਲ ਪ੍ਰੀਮੀਅਮ ਦੇ ਵਿੱਚ 37% ਤੋਂ ਜ਼ਿਆਦਾ ਦਾ ਖਰਚਾ ਹੋਵੇਗਾ। ਨਵੇਂ ਸਿਸਟਮ ਦੇ ਵਿੱਚ ਜਿਹੜੀ ਕੋਸਟ ਜਾ ਰਹੀ ਹੈ ਉਹ ਬੈਨੀਫਿਟਸ ਵਾਸਤੇ ਵਰਤੀ ਜਾਵੇਗੀ, ਨਵਾਂ ਸਿਸਟਮ ਸ਼ਿਫਟ ਕਰਦਾ ਹੈ, ਕੋਸਟ ਜਿਹੜੀ ਹੋਏਗੀ ਉਹ ਬੈਨੀਫਿਟਸ ਵਾਸਤੇ ਹੋਵੇਗੀ। ਜਿਹੜੇ ਲੋਕ ਜ਼ਖਮੀ ਹੋ ਜਾਂਦੇ ਨੇ ਅਤੇ ਉਹਨਾਂ ਦਾ ਇਸ ਕਰਕੇ ਰਕਮ ਉਹਨਾਂ ਨੂੰ ਵਧਾਈ ਕੇ ਦਿੱਤੀ ਗਈ ਹੈ ਕਿ ਉਹਨਾਂ ਦਾ ਲੋ ਸੂਟ ਜਿਹੜੇ ਨੇ ਮੁਕੱਦਮੇ ਆ ਉਹ ਘੱਟ ਜਾਣਗੇ, ਕਿਉਂਕਿ ਇਸ ਤੋਂ ਬਾਅਦ ਮੁਕੱਦਮੇ ਲਗਭਗ ਖਤਮ ਹੋ ਜਾਣੇ ਨੇ, ਕਿਉਂਕਿ ਪੱਕਾ ਹੀ ਉੱਕਾ ਪੁੱਕਾ ਇਹਦੇ ਵਿੱਚ ਮੁਆਵਜ਼ਾ ਦਿੱਤਾ ਜਾਣਾ ਹੈ। ਉੱਕੇ ਪੁੱਕੇ ਦਾ ਮਤਲਬ ਹੈ ਕਿ ਮੰਨ ਲਓ ਰੱਬ ਨਾ ਕਰੇ ਕਿਸੇ ਦੀ ਬਾਂਹ ਟੁੱਟ ਜਾਂਦੀ ਹੈ ਤਾਂ ਉਹਦੇ ਪੱਕੇ ਹੀ ਪੈਸੇ ਨੇ ਕਿ ਇੰਨੇ ਮਿਲਣੇ ਹੀ ਮਿਲਣੇ। ਅਤੇ ਇਸੇ ਤਰ੍ਹਾਂ ਲੱਤ ਦੇ ਉੱਤੇ ਆ, ਇਸੇ ਤਰ੍ਹਾਂ ਸਿਰ ਦੇ ਵਿੱਚ ਸੱਟ ਹੈ, ਇਸੇ ਤਰ੍ਹਾਂ ਡੈਥ ਦੀ ਹੈ ਕਿ ਜੇ ਡੈਥ ਹੋ ਹੀ ਜਾਂਦੀ ਹੈ ਤਾਂ ਉਹਦੇ ਵਿੱਚ ਕਵਰੇਜ ਕਿੰਨੀ ਆ ਉਹ ਪੱਕੀ ਹੋਏਗੀ, ਉਹ ਨਿਰਧਾਰਿਤ ਕਰ ਦਿੱਤੀ ਗਈ ਹੈ ਕਿ ਉਸ ਕੇਸ ਵਿੱਚ ਇਹ ਦੇਖਿਆ ਜਾਵੇਗਾ ਕਿ ਬੰਦੇ ਦੀ ਕਮਾਈ ਕਿੰਨੀ ਸੀ ਅਤੇ ਉਸ ਲਿਹਾਜ਼ ਨਾਲ ਉਸ ਨੂੰ ਕਿੰਨੇ ਪੈਸੇ ਮਿਲਣੇ ਚਾਹੀਦੇ ਨੇ। ਇਹ ਉਸ ਲਿਹਾਜ਼ ਨਾਲ ਇਹਦੇ ਜਿਹੜੇ ਦਾਅਵੇ ਨੇ ਉਹ ਕੀਤੇ ਗਏ ਨੇ। ਅਤੇ ਅੱਜ ਇੱਕ ਐਡੀਟੋਰੀਅਲ ਵੀ ਛਾਪਿਆ ਹੈ ਕੈਲਗਰੀ ਹੈਰਲਡ ਨੇ, ਬੜੇ ਵਿਸਥਾਰ ਦੇ ਵਿੱਚ ਹੈ, ਮੈਂ ਕੱਲ੍ਹ ਨੂੰ ਕੋਸ਼ਿਸ਼ ਕਰਾਂਗਾ ਇਹਦੇ ਕੁਝ ਆਂਸ ਤੁਹਾਡੇ ਨਾਲ ਸਾਂਝੇ ਕਰ ਸਕਾਂ ਜੀ।
6: ਤੇ ਹੁਣ ਹਾਜ਼ਰ ਹੈ ਪੰਜਾਬ ਤੇ ਦਿੱਲੀ ਦਰਬਾਰ ਦੀ ਖਬਰਸਾਰ।
0: ਸਵਰਨ ਸਿੰਘ ਟਹਿਣਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ।
7: ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ ਨਗਰ ਸਾਹਿਬ, ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ।
0: ਤੇ ਕਾਕਰੋਚ ਜਨਤਾ ਪਾਰਟੀ ਦੀ ਟੀਮ ਕਹਿੰਦੇ ਜੀ ਪੰਜਾਬ ਪਹੁੰਚ ਗਈ ਹੈ।
7: ਬਿਲਕੁਲ ਜੀ ਬਿਲਕੁਲ, ਕਾਕਰੋਚ ਜਨਤਾ ਪਾਰਟੀ ਦੀ ਟੀਮ ਅੱਜ ਲੁਧਿਆਣੇ ਦੇ ਸਕੂਲਾਂ ਦੇ ਵਿੱਚ ਪਹੁੰਚੀ ਹੈ। 3 ਸਕੂਲਾਂ ਦੇ ਵਿੱਚ ਗਏ ਸੀਗੇ, ਇਹਨਾਂ ਦੇ ਵਿੱਚੋਂ 2 ਕਹਿੰਦੇ ਹਾਲਾਤ ਠੀਕ ਹੈ, 1 ਦੇ ਵਿੱਚ ਜਿਹੜਾ ਕੁੜੀਆਂ ਵਾਲਾ ਇੱਥੇ ਵਾਸ਼ਰੂਮ ਬਣਿਆ ਹੋਇਆ ਉਹਦੇ ਵਿੱਚ ਕਹਿੰਦੇ ਜੀ ਹਾਲਾਤ ਠੀਕ ਨਹੀਂ ਸੀਗੇ ਤੇ ਇਸ ਕਰਕੇ ਇਹਨਾਂ ਨੇ ਵੀਡੀਓ ਬਣਾ ਕੇ ਪਾਈ ਹੈ ਸੋਸ਼ਲ ਮੀਡੀਆ ਤੇ। ਸੌਰਵ ਦਾਸ ਜਿਹੜਾ ਬੁਲਾਰਾ ਇਹਨਾਂ ਦਾ ਕਾਂਗਰਸ ਪਾਰਟੀ ਦਾ ਤੇ ਕਹਿੰਦੇ ਜੀ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਆਈ ਵੀ ਕੇਜਰੀਵਾਲ ਨੇ ਵੀ ਟਵੀਟ ਕੀਤਾ ਵੀ ਧੰਨਵਾਦ ਸਾਡੇ ਧਿਆਨ ਦੇ ਵਿੱਚ ਗੱਲ ਲਿਆਉਣ ਦੇ ਲਈ ਤੇ ਅਸੀਂ ਤੁਰੰਤ ਇਹਦੇ ਉੱਤੇ ਸੋਧ ਕਰਦੇ ਹਾਂ ਤੁਰੰਤ ਇਹਦੇ ਤੇ ਗੱਲ ਕਰਦੇ ਹਾਂ। ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਤੇ ਵਿਨੇ ਕੀ ਬਣਦਾ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਹੋਏ ਗੱਲ ਕਹਿੰਦੇ ਵੀ ਆਮ ਆਦਮੀ ਪਾਰਟੀ ਦੇ ਟੀਮ ਆ ਤੇ ਆਪਦੇ ਸਕੂਲਾਂ ਚ ਐਮਐਲਏ ਸਕੂਲਾਂ ਦੇ ਵਿੱਚ ਭੇਜੇ ਆ ਤਾਂ ਜੋ ਬੱਲੇ ਬੱਲੇ ਜੀ ਹੁੰਦੀ ਰਵੇ। ਇਸ ਤਰੀਕੇ ਚੋਣ ਚਰਚਾ ਜੀ ਚੱਲੀ ਆ ਪਰ ਕੁੱਲ ਮਿਲਾ ਕੇ ਪਹਿਲੀ ਵਾਰ ਇਹ ਜਿਹੜੀ ਹੈਗੀ ਟੀਮ ਕਾਂਗਰਸ ਪਾਰਟੀ ਦੀ ਤੇ ਇਹ ਆਈ ਹੈਗੀ ਜੀ ਪੰਜਾਬ ਦੇ ਵਿੱਚ ਤੇ ਲੁਧਿਆਣੇ ਦੇ ਸਕੂਲਾਂ ਨੂੰ ਚੈੱਕ ਕਰਕੇ ਗਈ ਹੈ ਜੀ।
0: ਤੇ ਸੰਗਰੂਰ ਦੇ ਵਿੱਚ ਜਿਹੜੀ ਖੁਦਕੁਸ਼ੀ ਦਾ ਕੇਸ ਆਇਆ ਸੀ ਉਹਦੇ ਵਿੱਚ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਜੀ ਕਿ ਸਰਕਾਰ ਨੇ ਧੱਕੇ ਨਾਲ ਸੰਸਕਾਰ ਕਰਵਾ ਦਿੱਤਾ ਉਹਨਾਂ ਦਾ।
7: ਬਿਲਕੁਲ ਜੀ ਦੇਖੋ ਹਾਲਾਂਕਿ ਮੈਨੂੰ ਨਿੱਜੀ ਤੌਰ ਤੇ ਲੱਗਦਾ ਜੀ ਕਿ ਉਹ ਵੇਲਾ ਹੁਣ ਨਿਕਲ ਗਿਆ ਉਹ ਭਾਵੇਂ ਧੱਕੇ ਨਾਲ ਮੈਂ ਨਹੀਂ ਕਹਿੰਦਾ ਵੀ ਨਹੀਂ ਕਰਵਾਇਆ ਹੋਣਾ ਪਰ ਗੱਲ ਇਹ ਜੀ ਕਿ ਜੇ ਧੱਕੇ ਨਾਲ ਵੀ ਕਰਵਾਇਆ ਜਦੋਂ ਬੰਦੇ ਦਾ ਸੰਸਕਾਰ ਹੋ ਗਿਆ ਨਾ ਉਦੋਂ ਗੱਲ ਆ ਜਿਹੜੀ ਬਹੁਤੀ ਤਾਂ ਇੱਕ ਪਾਸੇ ਹੋ ਜਾਂਦੀ ਆ ਪਰ ਫਿਰ ਵੀ ਅਸੀਂ ਜੀ ਇਨਸਾਫ ਮਿਲੇ ਇਸ ਪੀੜਤ ਪਰਿਵਾਰ ਨੂੰ ਕਿਉਂਕਿ ਇਸੇ ਪਰਿਵਾਰ ਦੇ ਇੱਕ ਮੁੰਡੇ ਨੇ ਗੱਲ ਕਹੀ ਸੀ ਕਿ ਸਾਡੇ ਉੱਤੇ ਪ੍ਰਸ਼ਾਸਨ ਦਾ ਕੋਈ ਦਬਾਅ ਨਹੀਂ ਪ੍ਰਸ਼ਾਸਨ ਨੇ ਸਾਡੀਆਂ ਮੰਗਾਂ ਮੰਨ ਲਈਆਂ ਤੇ ਅਸੀਂ ਆਪਦੀ ਇੱਛਾ ਦੇ ਮੁਤਾਬਕ ਹੀ ਆਪਣੇ ਬਾਪ ਦਾ ਸੰਸਕਾਰ ਕਰ ਰਹੇ ਹਾਂ ਪਰ ਅੱਜ ਸਾਰਾ

0: ਦੇਖੋ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਇਸ ਵੇਲੇ 16,000 ਮੈਗਾਵਾਟ ਦੇ ਕਰੀਬ ਆ ਤੇ ਪੰਜਾਬ ਦੇ ਵਿੱਚ ਬਿਜਲੀ ਉਤਪਾਦਨ 1200 ਮੈਗਾਵਾਟ ਤੱਕ ਡਿੱਗ ਪਿਆ ਤੇ ਗਰਮੀ ਦੇ ਵਿੱਚ ਹੁਣ ਲੰਮੇ ਲੰਮੇ ਕੱਟ ਲੱਗਣ ਦੀ ਸੰਭਾਵਨਾ ਕਿਉਂਕਿ ਥਰਮਲ ਪਲਾਂਟਾਂ ਦੀਆਂ 4 ਯੂਨਿਟਾਂ ਬੰਦ ਹੋਊਗਾ। ਇਹਦੇ ਪਿੱਛੇ ਕਾਰਨ ਕੇਂਦਰ ਦੇ ਵੱਲੋਂ ਕੋਲਾ ਨਾ ਭੇਜਣਾ ਜਾਂ ਟੈਕਨੀਕਲ ਕਾਰਨ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ, ਪਰ ਲੰਮੇ ਕੱਟਾਂ ਦੀ ਸੰਭਾਵਨਾ ਬਣ ਗਈ ਆ। ਇਹ ਪਤਾ ਲੱਗਾ ਵੀ ਤਲਵੰਡੀ ਸਾਬੋ ਦੇ ਪ੍ਰਾਈਵੇਟ ਥਰਮਲ ਪਲਾਂਟ ਦੇ 2 ਯੂਨਿਟ ਪੂਰੀ ਤਰ੍ਹਾਂ ਬੰਦ ਹੋ ਗਏ ਆ। ਯੂਨਿਟ ਬੰਦ ਹੋਣ ਦੇ ਪਿੱਛੇ ਕਿਹੜੇ ਕਾਰਨ ਨੇ ਹੁਣ ਆਉਂਦੇ ਸਮੇਂ 'ਚ ਪਤਾ ਲੱਗੂਗਾ। ਉਧਰ ਰਾਜਪੁਰਾ ਦੇ ਵਿੱਚ ਪ੍ਰਾਈਵੇਟ ਥਰਮਲ ਪਲਾਂਟ ਦੇ ਵਿੱਚ ਕਈ ਦਿਨਾਂ ਤੋਂ ਬਿਜਲੀ ਦਾ ਉਤਪਾਦਨ ਅੱਧੇ ਤੋਂ ਵੀ ਘੱਟ ਗਿਆ। ਰੋਪੜ ਦੇ ਵਿੱਚ ਸਰਕਾਰੀ ਥਰਮਲ ਪਲਾਂਟ ਦੀ 1 ਯੂਨਿਟ ਤੇ ਗੋਇੰਦਵਾਲ ਦੀ 1 ਯੂਨਿਟ ਪੂਰੀ ਤਰ੍ਹਾਂ ਬੰਦ ਹੈ ਤੇ ਅੱਜ ਬਹੁਤ ਦਿਨਾਂ ਬਾਅਦ ਲਹਿਰਾ ਮੁਹੱਬਤ ਦੀ 4 ਯੂਨਿਟ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵੇਲੇ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਹੈ ਜਿਹੜੀ ਉਹ ਹੈਗੀ ਜੀ 16,083 ਮੈਗਾਵਾਟ ਤੇ ਪੰਜਾਬ ਦੇ ਵੱਲੋਂ ਉਤਪਾਦਨ ਕੀਤਾ ਜਾ ਰਿਹਾ ਜੀ, ਪੈਦਾ ਕੀਤੀ ਜਾ ਰਹੀ ਹੈ ਬਿਜਲੀ 4546 ਮੈਗਾਵਾਟ। ਕੇਂਦਰੀ ਪੂਲ ਦੇ ਵਿੱਚੋਂ ਲਈ ਜਾ ਰਹੀ ਜੀ 11,770 ਮੈਗਾਵਾਟ। ਥਰਮਲ ਪਲਾਂਟਾਂ ਦੀ ਪੰਜਾਬ ਦੀ ਹੈਗੀ ਸਮਰੱਥਾ ਜੀ 5,580 ਮੈਗਾਵਾਟ। ਤੇ ਇਸ ਤਰੀਕੇ ਦੇ ਵੇਰਵੇ ਵੀ ਸਾਨੂੰ ਮਹਿੰਗੇ ਭਾਅ ਦੇ ਵਿੱਚ ਲੈ ਕੇ ਬਿਜਲੀ ਤੇ ਫਿਰ ਮੁਫ਼ਤ ਦੇ ਵਿੱਚ 6-6 ਯੂਨਿਟ ਦੇਣੀ ਨੀ ਪੈਂਦੀ ਆ, ਇਹਦੇ ਕਰਕੇ ਵੀ ਬਾਜਾ ਵੱਜਿਆ ਪਿਆ
1: ਜੀ। ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਮਹਿੰਦਰ ਭਗਤ ਦੇ ਪਿਤਾ ਜੀ ਤੇ ਉਹਨਾਂ ਦੇ ਜੀਜਾ ਜੀ ਦਾ ਇੱਕੋ ਦਿਨ ਦੇਹਾਂਤ ਹੋ ਗਿਆ ਜੀ, ਸਹੁਰਾ ਤੇ ਜਵਾਈ ਇੱਕੋ ਦਿਨ ਚੱਲ ਵਸੇ ਨੇ।
0: ਬਿਲਕੁਲ ਜੀ ਬਿਲਕੁਲ, ਬੜੇ ਦੁੱਖ ਦੀ ਖਬਰ ਆਈ ਆ। ਮਹਿੰਦਰ ਭਗਤ ਸਾਹਿਬ ਜਿਹੜੇ ਜਲੰਧਰ ਦੇ ਵਸਨੀਕ ਆ, ਭਗਤ ਚੁੰਨੀ ਲਾਲ ਦੇ ਸਪੁੱਤਰ ਆ ਤੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਆ ਤੇ ਇਸ ਵੇਲੇ ਕੈਬਨਿਟ ਮੰਤਰੀ ਆ। ਸਵੇਰ ਦੇ ਵੇਲੇ ਦੁਖਦਾਈ ਖਬਰ ਆਈ ਦਿਨ ਚੜ੍ਹਦੇ ਸਾਰ ਕੇ ਭਗਤ ਚੁੰਨੀ ਲਾਲ ਜੀ ਜਿਹੜੇ ਦੁਨੀਆਂ ਦੇ ਉੱਤੇ ਨਹੀਂ ਰਹੇ, ਉਹਨਾਂ ਦੀ ਮੌਤ ਹੋ ਗਈ। ਉਹ ਸਾਬਕਾ ਜਿਹੜੇ ਕੈਬਨਿਟ ਮੰਤਰੀ ਰਹੇ ਆ। ਫਿਰ ਉਸ ਤੋਂ ਕੁਝ ਘੰਟਿਆਂ ਬਾਅਦ ਖਬਰ ਇਹ ਆ ਗਈ ਕਹਿੰਦੇ ਜੀ ਕਿ ਇੱਥੇ ਉਹਨਾਂ ਦੇ ਜਿਹੜੇ ਜੀਜਾ ਜੀ ਆ ਜਿਹੜੇ ਉਹ ਵੀ ਨਹੀਂ ਰਹੇ ਦੁਨੀਆਂ ਦੇ ਉੱਤੇ। ਤੋ ਉਹ ਕਹਿਣ ਦਾ ਭਾਵ ਹੈ ਜੀ ਕਿ 94 ਸਾਲ ਦੀ ਉਮਰ ਦੇ ਵਿੱਚ ਭਗਤ ਚੁੰਨੀ ਲਾਲ ਜੀ ਦਾ ਦੇਹਾਂਤ ਹੋਇਆ। ਅੱਜ ਉਹਨਾਂ ਨੇ ਆਪਦੇ ਘਰ ਦੇ ਵਿੱਚ ਆਖਰੀ ਸਾਹ ਲਿਆ ਬਸਤੀ ਏਰੀਆ ਦੇ ਵਿੱਚ ਤੇ ਬਸਤੀ ਸ਼ੇਖ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕੀਤਾ ਗਿਆ। ਤੇ ਅੱਜ ਫਿਰ ਮਹਿੰਦਰ ਭਗਤ ਦੇ ਪਿਤਾ ਦੀ ਮੌਤ ਦੇ ਦੁੱਖ ਦੇ ਵਿੱਚ ਪਤਾ ਲੱਗਾ ਜੀ ਕਿ ਅੱਧੇ ਦਿਨ ਦੀ ਸਰਕਾਰੀ ਦਫ਼ਤਰਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਤੇ ਫਿਰ ਉਸ ਤੋਂ ਬਾਅਦ ਕੈਬਨਿਟ ਮੰਤਰੀ ਜਿਹੜੇ ਮਹਿੰਦਰ ਭਗਤ ਦੇ ਜੀਜੇ ਮੋਹਨ ਲਾਲ ਭਗਤ ਦੀ ਵੀ ਮੌਤ ਹੋ ਗਈ। ਮੋਹਨ ਲਾਲ ਭਗਤ ਪਿਛਲੇ 15 ਦਿਨ ਤੋਂ ਬਿਮਾਰ ਚੱਲ ਰਹੇ ਸੀਗੇ, ਇਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ ਸੀ, ਹਾਲਤ ਕਾਫੀ ਗੰਭੀਰ ਸੀ, ਇਹ ਕੋਮਾ ਚ ਚਲੇ ਗਏ ਸੀ ਤੇ ਅੱਜ ਇਹਨਾਂ ਨੇ ਦਮ ਤੋੜਤਾ ਜੀ।
1: ਓਹੋ, ਦਿਸ ਇਜ਼ ਅ ਰਿਪੀਟਿਡ ਸ਼ੋਅ। ਤੇ ਮੋਹਨਜੀਤ ਨੂੰ ਜਿਹੜੀ ਕੁੱਟਮਾਰ ਕੀਤੀ ਗਈ ਉਹ ਮਾਮਲਾ ਕਹਿੰਦੇ ਹਾਈ ਕੋਰਟ ਚ ਪਹੁੰਚ ਗਿਆ ਜੀ।
0: ਹਾਂ ਬਿਲਕੁਲ ਜੀ, ਅੱਜ ਜਿਹੜੇ ਮੋਹਨਜੀਤ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਮੋਹਨਜੀਤ ਦੇ ਪਿਤਾ ਦੇ ਵੱਲੋਂ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ। ਉਹਨਾਂ ਨੇ ਕਿਹਾ ਜੀ ਕਿ ਪੁਲਿਸ ਦੇ ਵੱਲੋਂ ਜ਼ਿਆਦਤੀ ਕੀਤੀ ਗਈ ਆ, ਸਾਡੇ ਪੁੱਤ ਦੇ ਨਾਲ ਬਹੁਤ ਧੱਕਾ ਕੀਤਾ ਗਿਆ, ਸਿਰਫ ਇਸ ਕਰਕੇ ਵੀ ਪੰਜਾਬ ਦੀ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕੀਤਾ ਗਿਆ। ਸਵਾਲ ਇਹ ਕੀਤਾ ਜੀ ਕਿ ਤੁਸੀਂ ਦੱਸੋ ਵੀ ਪੰਜਾਬ ਦੇ ਵਿੱਚ ਨਸ਼ਾ ਮੁੱਕਿਆ ਕਿ ਨਹੀਂ ਮੁੱਕਿਆ। ਉਹ ਕਹਿੰਦੇ ਜੀ ਇਹ ਦੱਸੋ ਜੀ ਸਵਾਲ ਪੁੱਛਣਾ ਕਿੰਨਾ ਕੁ ਗੁਨਾਹ ਵਾਲਾ ਕੰਮ ਆ। ਉਹ ਕਹਿੰਦੇ ਜੀ ਕਿ ਬਦਲੇ ਦੇ ਵਿੱਚ ਪੁਲਿਸ ਦੇ ਵੱਲੋਂ ਛੱਲੀਆਂ ਬੰਬ ਕੁੱਟਿਆ ਗਿਆ, ਬੁਰਾ ਹਾਲ ਕੀਤਾ ਗਿਆ, ਇਸ ਵੇਲੇ ਵੀ ਮੁੰਡਾ ਮੇਰਾ ਹਸਪਤਾਲ ਦੇ ਵਿੱਚ ਦਾਖਲ ਆ। ਤੇ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ, ਜਿਹੜੀ ਬੜੀ ਮਹੱਤਵਪੂਰਨ ਵੀ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ CBI ਤੋਂ ਪੜਤਾਲ ਕਰਾਈ ਜਾਵੇ ਇਸ ਕੇਸ ਦੀ, ਕਿਉਂਕਿ ਪੰਜਾਬ ਦੀ ਪੁਲਿਸ ਦੀ ਪੜਤਾਲ ਦੇ ਉੱਤੇ ਸਾਨੂੰ ਯਕੀਨ ਨਹੀਂ ਆ। ਜਿਨ੍ਹਾਂ ਨੇ ਕੁੱਟਿਆ ਤੇ ਜੀ ਉਹੀ ਪੜਤਾਲ ਕਰਨਗੇ ਤੇ ਫਿਰ ਪੜਤਾਲ ਕਿਹੜੇ ਤੁਹਾਨੂੰ ਪਤਾ ਲੱਗਣੀ ਆ। ਇਸ ਕਰਕੇ ਮੋਹਨਜੀਤ ਦੇ ਕੁੱਟ ਕਟਾਪੇ ਵਾਲੀ ਪੜਤਾਲ ਆ ਜਿਹੜੀ CBI ਤੋਂ ਕਰਾਉਣ ਦੀ ਮੰਗ ਕੀਤੀ ਗਈ ਆ।
1: ਤੇ ਜਿਹੜਾ ਕਰਮਚਾਰੀਆਂ ਨੂੰ DA ਡੀਅਰਨੈਸ ਅਲਾਉਂਸ ਮਹਿੰਗਾਈ ਭੱਤਾ ਦੇਣਾ ਸੀ ਜੀ, ਉਹਦੇ ਤੇ ਕਹਿੰਦੇ ਜੀ ਸਰਕਾਰ ਨੂੰ ਝਾੜਾਂ ਪੈ ਰਹੀਆਂ ਨੇ।
0: ਹਾਂ ਬਿਲਕੁਲ ਜੀ, ਗੱਲ ਤਾਂ ਇਹ ਹੈ ਜੀ ਕਿ DA ਦੇ ਮਾਮਲੇ ਦੇ ਵਿੱਚ ਸਰਕਾਰ ਦੀ ਕਿਰਕਿਰੀ ਬਹੁਤ ਹੋਈ ਆ। ਸਰਕਾਰ ਨੇ ਕੀਤੀ ਅਸਲ ਦੇ ਵਿੱਚ ਚਲਾਕੀ ਵੀ ਇੱਧਰ ਅਸੀਂ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੰਦੇ ਆ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਉੱਤੇ ਅਸੀਂ ਚੈਲੰਜ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਆਪੀ ਇਸੇ 5-7 ਮਹੀਨੇ ਨਿਕਲ ਜਾਣੇ ਆ। ਪਰ ਅੱਜ ਜਦੋਂ ਹਾਈ ਕੋਰਟ ਦੇ ਵਿੱਚ ਫਿਰ ਇਸ ਵਿਸ਼ੇ ਦੇ ਉੱਤੇ ਜਿਹੜੀ ਸੁਣਵਾਈ ਹੋਈ ਆ ਤਾਂ ਗੱਲ ਬੜੀ ਕਲੀਅਰ ਹੋ ਗਈ ਆ। ਇਹਦੇ ਵਿੱਚ ਗੱਲ ਇਹ ਸਾਹਮਣੇ ਆ ਗਈ ਹੈ ਜੀ ਮਹੱਤਵਪੂਰਨ, ਉਹ ਕਹਿਣਗੇ ਜੀ ਜੱਜ ਸਾਹਿਬਾਨ ਨੇ, ਉਹ ਕਹਿਣਗੇ ਸਾਨੂੰ ਸਭ ਪਤਾ ਵੀ ਪੋਲੀਟੀਕਲ ਖੇਡਾਂ ਕਿਵੇਂ ਖੇਡੀਆਂ ਜਾਂਦੀਆਂ। ਉਹ ਕਹਿੰਦੇ ਵੀ ਜਿਹੜੀ ਗੱਲ ਕਰਕੇ ਆਪਾਂ ਜਾਣੇ ਆ ਵੀ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਸਲੀ ਅਦਾਲਤ ਦੇ ਵਿੱਚ ਚੈਲੰਜ ਕਰਨਾ, ਇਹ ਚਲੋ ਕੋਈ ਮਾੜੀ ਗੱਲ ਨਹੀਂ, ਤੁਹਾਡਾ ਅਧਿਕਾਰ ਹੈਗਾ, ਪਰ ਕਿਹੜੇ ਮੌਕੇ ਤੇ ਕੌਣ ਤੇ ਕੀ ਕਰਾ ਹੈਗਾ ਇਹਦੇ ਬਾਰੇ ਵੀ ਸਾਨੂੰ ਚੰਗੀ ਤਰ੍ਹਾਂ ਗਿਆਨ ਹੈਗਾ। ਤੇ ਨਾਲ ਇਹ ਵੀ ਗੱਲ ਕਹੀ ਹੈ ਜੱਜ ਸਾਹਿਬ ਨੇ, ਉਹ ਕਹਿੰਦੇ ਵੀ ਭਾਈ ਜਿਹੜੀ ਵੀ ਤੁਹਾਡੀ ਸੁਣਵਾਈ ਹੋਣੀ ਆ ਸੁਪਰੀਮ ਕੋਰਟ ਦੇ ਵਿੱਚ ਉਹ ਜਲਦੀ ਕਰਵਾਈ ਜਾਵੇ। ਇਹ ਨਹੀਂ ਵੀ ਭਾਈ ਆਪਾਂ ਇਸ ਗੱਲ ਦੇ ਉੱਤੇ ਟਾਈਮ ਫਰਕ ਕਰੀ ਜਾਵਾਂਗੇ, ਤੁਸੀਂ ਆਪਦਾ ਉੱਥੇ ਸੁਣਵਾਈ ਕਰੋ, ਅਸੀਂ ਆਪਦਾ ਇੱਥੇ ਸੁਣਵਾਈ ਕਰਦੇ ਹਾਂ, ਭਾਵੇਂ ਕਿ ਤੁਸੀਂ ਉੱਪਰਲੀ ਅਦਾਲਤ ਦੇ ਵਿੱਚ ਜਾ ਕੇ ਅਪੀਲ ਕਰਨ ਦੇ ਲਈ ਕਹਿਣਗੇ ਵੀ ਅਧਿਕਾਰ ਆ ਤੁਹਾਨੂੰ, ਪਰ ਜਿਹੜਾ ਹੇਠਲੀ ਅਦਾਲਤ ਨੇ ਫੈਸਲਾ ਕੀਤਾ ਹੁੰਦਾ ਉਹਨੂੰ ਮੰਨਣ ਵਾਸਤੇ ਵੀ ਤੁਸੀਂ ਵਚਨਬੱਧ ਹੁੰਦੇ ਆ। ਤੁਹਾਨੂੰ ਕਿਹਾ ਸੀ ਜੀ ਕਿ 15 ਦਿਨ ਦੇ ਵਿੱਚ ਵਿੱਚ DA ਦੀ ਕਿਸ਼ਤ ਜਾਰੀ ਕੀਤੀ ਜਾਵੇ, ਤੁਸੀਂ ਇਸ ਗੱਲ ਦੇ ਉੱਤੇ ਇੱਕ ਦੁਖੀ ਰੱਖ ਮੰਗ ਕੀਤਾ ਜੀ।
1: ਓ ਯੈਸ, ਤੇ ਟੈਣਾ ਜੀ ਇੱਕ ਹੋਰ ਜਿਹੜੀ ਆ ਖਬਰ ਆ ਰਹੀ ਆ ਉਹ ਹੈ ਕਿ ਹੁਣ ਸਚਿਨ ਪਾਇਲਟ ਦੇ ਦਰਬਾਰ ਵਿੱਚ ਕਾਂਗਰਸੀ ਕਹਿੰਦੇ ਲਾਈਨਾਂ ਲਾ ਕੇ ਖੜੇ ਨੇ ਜੀ।
0: ਬਿਲਕੁਲ ਜੀ ਬਿਲਕੁਲ, ਸਚਿਨ ਪਾਇਲਟ ਦੇ ਦਰਬਾਰ ਦੇ ਵਿੱਚ ਕਾਂਗਰਸੀ ਜਿਹੜੇ ਉਹ ਜਾਣੇ ਸ਼ੁਰੂ ਹੋ ਗਏ ਆ। ਦੇਖੋ ਗੱਲ ਤਾਂ ਇਹ ਜੀ ਕਿ ਜਿਹੜੇ ਬੰਦੇ ਨੂੰ ਬਣਾਇਆ

0: ਵਾਲੇ ਜਾਣਾ ਹੀ ਆ। ਹੁਣ ਤਾਂ ਉਹਨਾਂ ਨੇ ਆਲੇ ਦੁਆਲੇ ਘੁੰਮਣੇ ਆ। ਪਹਿਲਾਂ ਆਪਾਂ ਭੇਸ ਬਘੇਲ ਦੇ ਆਲੇ ਦੁਆਲੇ ਸੀ, ਹੁਣ ਸਚਿਨ ਪਾਇਲਟ ਦੇ ਆਲੇ ਦੁਆਲੇ ਰਹਿਣਗੇ। ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਕਿ ਸਚਿਨ ਪਾਇਲਟ ਹਾਲੇ ਤੱਕ ਇੰਚਾਰਜ ਬਣਨ ਤੋਂ ਬਾਅਦ ਪੰਜਾਬ ਦੇ ਵਿੱਚ ਆਏ ਨੀ ਗੇ। ਦਿੱਲੀ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਹੋਰ ਵੱਖ ਵੱਖ ਜਿਹੜੇ ਪੰਜਾਬ ਕਾਂਗਰਸ ਦੇ ਆਗੂ ਆ, ਉਹ ਜਾ ਕੇ ਤੇ ਗੁਲਦਸਤੇ ਭੇਟ ਕਰ ਰਹੇ ਆ ਵੀ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੀ ਅਗਵਾਈ ਦੇ ਵਿੱਚ ਪੰਜਾਬ ਕਾਂਗਰਸ ਮਜ਼ਬੂਤ ਹੋ ਰਹੀ ਸੀ ਨਾਲ। ਜਿਹੜੀ ਵੀ ਹੁਣ ਨਾਲ ਆ ਜਾਂ ਕਿਵੇਂ ਆ ਕੀ ਬਣਦਾ ਹੈਗਾ, ਪਰ ਕੁੱਲ ਮਿਲਾ ਕੇ ਸੋਵਰ ਸਰਸਾ ਸਿਰੇ ਤੇ ਗੰਢ ਗੱਲ ਇਹ ਆ ਕਿ ਸਚਿਨ ਪਾਇਲਟ ਦੇ ਪੱਖ ਦੇ ਵਿੱਚ ਇੱਕ ਗੱਲ ਜ਼ਰੂਰ ਜਾਂਦੀ ਵੀ ਉਹਦੀ ਕੋਈ ਆਪਦੀ ਧੜੇਬੰਦੀ ਨਹੀਂ ਆ, ਉਹ ਕਿਸੇ ਆਪ ਸਿੱਧੇ ਤੌਰ ਦੇ ਉੱਤੇ ਧੜੇਬਾਜ਼ੀ ਨਾਲ ਨਹੀਂ ਜੁੜਿਆ। ਤਾਂ ਤੁਹਾਨੂੰ ਕੋਈ ਚਮਤਕਾਰ ਹੋਰ ਹੋ ਜੇ, ਹਿਲਜੁਲ ਹੋ ਜੇ, ਮੈਨੂੰ ਕੁਝ ਪਤਾ ਨੀਗਾ, ਪਰ ਇਹ ਵੀ ਸਚਿਨ ਪਾਇਲਟ ਭੁਪੇਸ਼ ਬਘੇਲ ਵਾਂਗੂ ਨੇ, ਜਾਂ ਭੁਪੇਸ਼ ਬਘੇਲ ਹੋਰ ਜੋ ਧੜੇਬੰਦੀ ਵੱਧ ਵਧਾ ਗਏ ਆ। ਉਹ ਜਿਹਦੇ ਨਾਲ ਰੌਲਾ ਸੀਗਾ ਉਹਦੀ ਗੱਡੀ ਚ ਬੈਠ ਕੇ ਚੰਨੀ ਸਾਹਿਬ ਦੇ ਘਰੇ ਜਾਂਦੇ ਹੁੰਦੇ ਸੀ, ਉਹ ਕੰਮ ਨਹੀਂ ਕਰਦੇ ਤੇ ਬਾਅਦ ਚ ਵੜਿੰਗ ਸਾਹਿਬ ਦੀ ਗੱਡੀ ਚ ਬੈਠ ਕੇ ਏਅਰਪੋਰਟ ਵਾਲੇ ਜਾਂਦੇ ਹੁੰਦੇ ਸੀ, ਤੇ ਉਹ ਜਦ ਵਧਾ ਗਏ ਸੀਗੇ ਜੀ।
1: ਤੇ ਲੱਖਾ ਸੁਧਾਣਾ ਤੇ ਮਨਦੀਪ ਸਿੱਧੂ ਨੂੰ ਹਲਕਾ ਇੰਚਾਰਜ ਬਣਾ ਦਿੱਤਾ ਗਿਆ ਜੀ।
0: ਬਿਲਕੁਲ ਜੀ, ਅੰਮ੍ਰਿਤਪਾਲ ਸਿੰਘ ਦੀ ਧਿਰ ਜਿਹੜੀ ਆ ਵਾਰਸ ਪੰਜਾਬ ਦੇ, ਉਹਦੇ ਵੱਲੋਂ ਹਲਕਾ ਇੰਚਾਰਜ ਲੱਖਾ ਸੁਧਾਣਾ ਨੂੰ ਬਣਾ ਦਿੱਤਾ ਗਿਆ। ਨੌੜ ਮੰਡੀ ਤੋਂ ਹਲਕਾ ਇੰਚਾਰਜ ਲੱਖਾ ਸੁਧਾਣਾ ਤੇ ਤਲਵੰਡੀ ਸਾਬੋ ਤੋਂ ਦੀਪ ਸਿੱਧੂ ਦਾ ਭਰਾ ਜਿਹੜਾ ਮਨਦੀਪ ਸਿੰਘ ਸਿੱਧੂ, ਉਹਨੂੰ ਹਲਕਾ ਇੰਚਾਰਜ ਬਣਾਇਆ ਗਿਆ। ਇਹਨੇ ਜਿੰਨਾ ਕੁ ਮੈਂ ਹੁਣ ਤੱਕ ਦੇਖਿਆ, ਵਾਰਸ ਪੰਜਾਬ ਦੇ ਵਾਲੇ ਜਿਹਨੂੰ ਇੰਚਾਰਜ ਬਣਾਉਂਦੇ ਆ ਉਹਨੂੰ ਹੀ ਉਮੀਦਵਾਰ ਬਣਾਉਂਦੇ ਆ, ਜਿਹਨੂੰ ਉਮੀਦਵਾਰ ਬਣਾਉਂਦੇ ਆ ਲਗਭਗ ਉਹੀ ਹਲਕਾ ਇੰਚਾਰਜ ਹੁੰਦਾ। ਮਤਲਬ ਆਪਾਂ ਇਹ ਸ਼ਬਦ ਮੇਰਾ ਖਿਆਲ ਵੀ ਵਰਤ ਹੀ ਲੈਣਾ ਚਾਹੀਦਾ ਵੀ ਮੌੜ ਮੰਡੀ ਤੋਂ ਵਾਰਸ ਪੰਜਾਬ ਦੇ ਦਾ ਉਮੀਦਵਾਰ ਲੱਖਾ ਸੁਧਾਣਾ ਹੋਊਗਾ ਤੇ ਤਲਵੰਡੀ ਸਾਬੋ ਤੋਂ ਮਨਦੀਪ ਸਿੰਘ ਸਿੱਧੂ ਹੋਊਗਾ।
1: ਤੇ ਲਾਲ ਬੱਤੀਆਂ ਵਿੱਚ ਕਹਿੰਦੇ ਠੱਗੀਆਂ ਵੱਜ ਰਹੀਆਂ ਸਨ ਜੀ।
0: ਹਾਂ ਬਿਲਕੁਲ ਜੀ, ਲੋਕ ਬੜੇ ਚਲਾਕ ਆ ਜੀ, ਲੋਕ ਚਲਾਕੀ ਕਰਦੇ ਕਰਦੇ ਵੀ ਭੁੱਲ ਜਾਂਦੇ ਆ ਵੀ ਜਿਹੜਾ ਗਲਤ ਕੰਮ ਆ ਨਾ ਉਹ ਤਾਂ ਇੱਕ ਨਾ ਇੱਕ ਦਿਨ ਫੜਿਆ ਹੀ ਜਾਣਾ। ਇਹ ਤਾਂ ਹੈ ਨੀ ਗਾ ਵੀ ਭਾਈ ਜਿਹੜਾ ਮੈਂ ਗਲਤ ਕੰਮ ਕਰੂੰਗਾ ਉਹ ਕਦੇ ਵੀ ਨੀ ਫੜਿਆ ਜਾਣਾ। ਲੋਕ ਭੁੱਲ ਜਾਂਦੇ ਆ ਵੀ ਭਾਈ ਸਾਡੇ ਨਾਲ ਕਿਹੜੀਆਂ ਕਿਹੜੀਆਂ ਅਸੀਂ ਗਲਤੀਆਂ ਕਰੀ ਜਾਂਦੇ ਆ। ਲੁਧਿਆਣੇ ਦੀ ਸਦਰ ਥਾਣੇ ਦੀ ਪੁਲਿਸ ਨੇ ਫਰਜ਼ੀ ਪਛਾਣ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦਿਆਂ ਦੋ ਬੰਦੇ ਫੜੇ ਆ। ਇਹਨਾਂ ਦੋਵਾਂ ਦੇ ਕਬਜ਼ੇ ਦੇ ਵਿੱਚੋਂ ਲਾਲ ਬੱਤੀ ਲੱਗੀ ਚਿੱਟੇ ਰੰਗ ਦੀ ਫਾਰਚੂਨਰ ਗੱਡੀ ਤੇ ਇੱਕ ਥਾਰ ਗੱਡੀ ਬਰਾਮਦ ਕੀਤੀ ਆ। ਇਹਨਾਂ ਦੋਵਾਂ ਦੇ ਨਾਲ ਜੁੜੇ ਬਾਕੀ ਸਾਥੀ ਵੀ ਲੱਭੇ ਜਾ ਰਹੇ ਆ। ਕਹਿੰਦੇ ਵੀ ਇਹ ਲਗਾਤਾਰ ਲੁੱਟ ਖੋਹ ਕਰਦੇ ਸੀਗੇ, ਕਦੇ ਕਿਤੇ ਠੱਗੀ ਮਾਰ ਲਈ, ਕਦੇ ਕਿਤੇ ਠੱਗੀ ਮਾਰ ਲਈ, ਤੇ ਲਾਲ ਬੱਤੀ ਦਾ ਪ੍ਰਭਾਵ ਜਾਂ ਵੱਧ ਬਣਾ ਜਾਂਦੇ ਆ ਤੇ ਭਾਈ ਦੇਖੋ ਸਾਡੀ ਤਾਂ ਤੱਕ ਪਹੁੰਚ ਆ, ਸਾਨੂੰ ਤਾਂ ਸਰਕਾਰਾਂ ਨੇ ਇਹ ਚੀਜ਼ ਦਿੱਤੀ ਹੈਗੀ ਆ ਤੇ ਹੁਣ ਫੜੇ ਗਏ ਆ ਤੇ ਹੁਣ ਇਹ ਲੱਗ ਜਾ ਮਾਰ ਕੇ ਤੁਰਦੇ ਪਤਾ ਨੀ ਕਿਉਂ ਜੀ।
1: ਤੇ ਇੱਕ ਹੋਰ ਜਿਹੜੀ ਖਬਰ ਆ ਜੀ ਉਹ ਇਹ ਆ ਜੀ ਕਿ ਰਾਘਵ ਚੱਢਾ ਜਿਹੜੇ ਬੀਜੇਪੀ ਵਿੱਚ ਚਲੇ ਗਏ ਸਨ, ਆਮ ਆਦਮੀ ਪਾਰਟੀ ਤੋਂ ਰਾਜ ਸਭਾ ਦੇ ਮੈਂਬਰ ਬਣ ਗਏ ਸਨ, ਉਹ ਕਹਿੰਦੇ ਹੁਣ ਪੰਜਾਬ ਪਹੁੰਚੇ ਨੇ ਜੀ।
0: ਬਿਲਕੁਲ ਜੀ, ਰਾਘਵ ਚੱਢਾ ਵੀ ਪੰਜਾਬ ਦੇ ਵਿੱਚ ਪਹੁੰਚੇ ਤੇ ਸੰਦੀਪ ਪਾਠਕ ਵੀ ਪਹੁੰਚੇ ਆ। ਇਹ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਦਫ਼ਤਰ ਦੇ ਵਿੱਚ ਅੱਜ ਪਹੁੰਚੇ ਆ ਤੇ ਉੱਥੇ ਇਹਨਾਂ ਦੇ ਵੱਲੋਂ ਪਹੁੰਚ ਕੇ ਤੇ ਗੱਲਬਾਤ ਕੀਤੀ ਗਈ ਆ। ਜਿਹੜੀ ਅਸਲ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਯਾਤਰਾ ਸ਼ੁਰੂ ਕਰਨੀ ਆ ਬੀਜੇਪੀ ਨੇ ਇਸੇ ਮਹੀਨੇ ਦੇ ਵਿੱਚ 18 ਸਤੰਬਰ ਤੋਂ ਲੈ ਕੇ ਤੇ 29-30 ਤੱਕ, ਉਹਦੇ ਲਈ ਰਣਨੀਤੀ ਤੈਅ ਕੀਤੀ ਗਈ ਆ। ਉਹਦੇ ਵਿੱਚ ਰਾਘਵ ਚੱਢਾ ਵੀ ਸੀ ਤੇ ਸੰਦੀਪ ਪਾਠਕ ਵੀ ਸੀ ਤੇ ਡਾਕਟਰ ਸਤੀਸ਼ ਪੂਨੀਆ ਜਿਹੜੇ ਨਵੇਂ ਇੰਚਾਰਜ ਬਣਾਏ ਪੰਜਾਬ ਬੀਜੇਪੀ ਦੇ, ਸਾਰੇ ਸੀਨੀਅਰ ਆਗੂ ਉੱਥੇ ਮੌਜੂਦ ਸੀਗੇ
1: ਜੀ। ਮੌਸਮ ਦਾ ਕੀ ਹਾਲ ਚਾਲ ਹੈ ਜੀ?
0: ਪੰਜਾਬ ਦੇ ਵਿੱਚ ਪੂਰੀ ਗਰਮੀ ਹੈ ਜੀ, ਅੱਜ ਕਿਤੇ ਕਣੀਆਂ ਨੀ ਪਈਆਂ, ਅੱਜ ਕਿਤੇ ਕੋਈ ਮੀਂਹ ਕਣੀ ਵਾਲਾ ਮੌਸਮ ਨੀ ਸੀਗਾ। ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਆਉਂਦੇ 24 ਘੰਟੇ ਦੇ ਵਿੱਚ ਵੀ ਪੰਜਾਬ ਦਾ ਮੌਸਮ ਖੁਸ਼ਕ ਰਹਿਣਾ। ਅੱਜ ਜਦੋਂ ਆਪਾਂ ਇਹਨਾਂ ਖ਼ਬਰਾਂ ਦੀ ਸਾਂਝ ਪਾ ਰਹੇ ਹਾਂ ਤੇ 25 ਭਾਦੋਂ ਆ, 25 ਭਾਦੋਂ ਤੱਕ ਕੋਈ ਝੜੀ ਨੀ ਲੱਗੀ ਤੇ ਪੂਰਾ ਸਾਉਣ ਮਹੀਨਾ ਲੰਘ ਗਿਆ ਤੇ ਕੋਈ ਝੜੀ ਨੀ ਲੱਗੀ, ਐਤਕੀ ਮੀਂਹ ਵਰਗੇ ਮੀਂਹ ਪੈ ਹੀ ਨੀ ਪੰਜਾਬ ਸੀ
1: ਜੀ। ਬਹੁਤ ਬਹੁਤ ਧੰਨਵਾਦ ਟੈਣਾ ਜੀ ਖਬਰਾਂ ਦੀ ਸਾਂਝ ਲਈ, ਸ਼ੁਕਰੀਆ, ਕੱਲ ਫਿਰ ਗੱਲ ਕਰਾਂਗੇ ਜੀ।
0: ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ।
1: ਰੈਡ ਐਫ ਐਮ ਸੁਣ ਰਹੇ ਜੀ ਤੁਸੀਂ, 10:07 ਹੋਏ ਨੇ। ਈਜ਼ੀ ਟ੍ਰਿਪ ਟਰੈਵਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟਸ ਵਾਸਤੇ ਤੁਸੀਂ ਏਅਰਲਾਈਨ ਟਿਕਟਸ ਤੇ ਆਲ ਇਨਕਲੂਸਿਵ ਟਰੈਵਲ ਪੈਕੇਜਸ ਬੈਸਟ ਪ੍ਰਾਈਸਿਸ ਤੇ ਲੈਣ ਲਈ ਸੰਪਰਕ ਕਰੋ ਈਜ਼ੀ ਟ੍ਰਿਪ ਟਰੈਵਲ ਵਾਲਿਆਂ ਨੂੰ। ਟਿਕਟ ਤੁਸੀਂ ਜਦੋਂ ਖਰੀਦ ਲੈਂਦੇ ਹੋ ਉਸ ਤੋਂ ਬਾਅਦ ਸਾਰੀਆਂ ਜ਼ਰੂਰਤਾਂ ਦਾ ਇਹ ਖਿਆਲ ਰੱਖਦੇ ਨੇ। ਯੂਨਿਟ 1720 ਸਕਾਈ ਪੁਆਇੰਟ ਲੈਂਡਿੰਗ ਪਲਾਜ਼ਾ, ਕੰਟਰੀ ਹਿਲਸ ਬੁਲੇਵਰਡ, ਨੌਰਥ ਈਸਟ, ਇਹਨਾਂ ਦਾ ਪਤਾ ਹੈ। 1-844-921-9210 ਟੈਲੀਫੋਨ ਨੰਬਰ ਹੈ। 1-844-921-9210 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। YYC ਹੋਮ ਕੇਅਰ ਸਰਵਿਸਿਜ਼ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਜੀ। EMS ਪੈਰਾਮੈਡਿਕ ਵੀਰਪਾਲ ਕੌਰ ਢੱਟ ਵੱਲੋਂ ਇਹ ਕੰਪਨੀ ਚਲਾਈ ਜਾ ਰਹੀ ਹੈ। ਤੁਹਾਡੀ ਲੈਂਗੁਏਜ, ਤੁਹਾਡਾ ਕਲਚਰ ਜਾਣਨ ਵਾਲੇ ਡੈਡੀਕੇਟਿਡ ਕੇਅਰ ਗਿਵਰਸ ਭੇਜੇ ਜਾਂਦੇ ਨੇ ਅਤੇ ਤੁਹਾਡੇ ਘਰ ਵਿੱਚ ਰਹਿਣ ਵਾਲੇ ਕਿਸੇ ਵੀ ਉਮਰ ਦੇ ਮਰੀਜ਼ ਦੀ ਘਰ ਵਿੱਚ ਹੀ ਰਹਿ ਕੇ ਦੇਖਭਾਲ, ਸੇਵਾ, ਸਾਂਭ ਸੰਭਾਲ ਕਰਦੇ ਨੇ। ਕੋਈ ਖਰਚਾ ਨਹੀਂ ਹੁੰਦਾ ਤੁਹਾਡਾ, ਤੁਹਾਡੀਆਂ ਜ਼ਰੂਰਤਾਂ ਦੇ ਮੁਤਾਬਕ ਫਲੈਕਸੀਬਲ ਸਕਿਡਿਊਲ ਬਣਾਏ ਜਾਂਦੇ ਨੇ। ਫ੍ਰੀ ਕੰਸਲਟੇਸ਼ਨ ਲਈ 825-7600 0983 ਤੇ ਕਾਲ ਕਰ ਸਕਦੇ ਹੋ 825-760-0983 ਤੇ yyc homecareservices.ca ਇਹਨਾਂ ਦਾ ਵੈਬਸਾਈਟ ਹੈ ਤੇ ਰੌਬੀ ਅਰੋੜਾ ਜੀ ਵੱਲੋਂ ਪ੍ਰੋਗਰਾਮ ਸਪੌਂਸਰ ਕੀਤਾ ਗਿਆ ਹੈ ਮੌਰਗੇਜ ਕਨੈਕਸ਼ਨ ਬੈਸਟ ਰੇਟਡ ਬ੍ਰੋਕਰੇਜ ਹੈ ਅਤੇ ਰੌਬੀ ਅਰੋੜਾ ਜੀ ਬਿਜ਼ਨਸ ਓਨਰਸ ਦੀ ਇਨਕਮ ਨੂੰ ਪ੍ਰੋਪਰਲੀ ਸਟਰਕਚਰ ਕਰਦੇ ਨੇ $3 billion ਤੋਂ ਜ਼ਿਆਦਾ ਦਾ ਐਨੂਅਲ ਬ੍ਰੋਕਰੇਜ ਵੋਲਿਊਮ ਹੋਣ ਕਰਕੇ ਤੁਹਾਨੂੰ ਬਿਹਤਰੀਨ ਮੌਰਗੇਜ ਆਪਸ਼ਨਸ ਮਿਲਦੀਆਂ ਨੇ 587-612-5040 587-612-5040 ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ ਅਤੇ ਪ੍ਰੋਗਰਾਮ ਦੇ ਅੱਜ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਮਹਿਮਾਨ ਸ਼ਾਮਿਲ ਹੋ ਰਹੇ ਨੇ ਜੀ ਅੱਜ ਸਾਡੇ ਵਿਸ਼ੇਸ਼ ਮਹਿਮਾਨ ਪਹੁੰਚੇ ਨੇ ਸਾਡੇ ਕੋਲ ਸਟੂਡੀਓ ਦੇ ਵਿੱਚ ਸਾਨੂੰ ਵੀ ਫੀਲ ਪ੍ਰਾਊਡ ਟੂ ਹੈਵ ਦੈਮ ਆਪਣੇ ਸਟੂਡੀਓ ਦੇ ਵਿੱਚ ਉਹਨਾਂ ਨੂੰ ਸਵੀਕਾਰ ਕਰਦਿਆਂ ਹੋਇਆਂ ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ ਹੋ ਰਿਹਾ ਹੈ 11-12-13 ਤਰੀਕ ਨੂੰ ਕੱਲ੍ਹ ਤੋਂ ਇਹ ਸਟਾਰਟ ਹੋ ਜਾਏਗਾ 3 ਦਿਨ ਦਾ ਇਹ ਪ੍ਰੋਗਰਾਮ ਹੈ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ ਜਾ ਰਿਹਾ ਹੈ ਸਰਵ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਦੇ ਬੈਨਰ ਹੇਠ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਸਰਦਾਰ ਹਰਜੀਤ ਸਿੰਘ ਜੀ ਬੜੇ ਲੰਬੇ ਅਰਸੇ ਤੋਂ ਪਿਛਲੇ ਇੱਕ ਦਹਾਕੇ ਤੋਂ ਜ਼ਿਆਦਾ ਅਰਸੇ ਤੋਂ ਉਹ ਮਿਊਜ਼ਿਕ ਦੀ ਸੇਵਾ ਕਰ ਰਹੇ ਨੇ ਅਤੇ ਅੱਜ ਉਹ ਸਾਡੇ ਨਾਲ ਸ਼ਾਮਿਲ ਨੇ ਉਹਨਾਂ ਦੇ ਨਾਲ ਸਾਡੇ ਕੋਲ ਇਸ ਵੇਲੇ ਸਟੂਡੀਓ ਦੇ ਵਿੱਚ ਦੋ ਵੱਡੇ ਆਰਟਿਸਟ ਜਿਨ੍ਹਾਂ ਨੇ ਸਾਡੇ ਇੰਡੀਅਨ ਕਲਾਸੀਕਲ ਮਿਊਜ਼ਿਕ ਨੂੰ ਨਵੀਆਂ ਬੁਲੰਦੀਆਂ ਦੇ ਉੱਤੇ ਪਹੁੰਚਾਇਆ ਹੈ ਇੰਦਰਾਣੀ ਮੁਖਰਜੀ ਇੰਡੀਅਨ ਕਲਾਸੀਕਲ ਵੋਕਲਿਸਟ ਨੇ ਜੀ ਉਹ ਸਾਡੇ ਸਟੂਡੀਓ ਦੇ ਵਿੱਚ ਨੇ ਉਹਨਾਂ ਦੇ ਨਾਲ ਦੇਵਾਸ ਮਹਿਤਾ ਭੱਟਾਚਾਰਿਆ ਜੀ ਜਿਹੜੇ ਸਰੋਦ ਦੇ ਮਾਸਟਰ ਨੇ ਉਹ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਨੇ ਅਤੇ ਹਰਜੀਤ ਜੀ ਉਹਨਾਂ ਦੇ ਹਮਰਾਹ ਨੇ ਅੱਜ ਸਾਡੇ ਨਾਲ ਉਹ ਸ਼ਾਮਿਲ ਨੇ ਹਰਜੀਤ ਜੀ ਪਹਿਲਾਂ ਤੁਹਾਡਾ ਸਵਾਗਤ ਜੀ ਆਇਆਂ ਨੂੰ
2: ਜੀ ਬਹੁਤ ਬਹੁਤ ਧੰਨਵਾਦ ਜੀ ਰਿਸ਼ੀ ਰੈਡ ਐਫ ਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਜਿੰਨੇ ਵੀ ਇਸ ਟੀਮ ਦੇ ਮੈਂਬਰ ਨੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੇ ਹਰਜੀਤ ਜੀ ਪਹਿਲਾਂ ਦੱਸੋ ਆਪਣਾ ਹੁਣ ਕਿੰਨੇ ਸਾਲ ਦਾ ਸਫ਼ਰ ਹੋ ਗਿਆ ਜੀ ਮਿਊਜ਼ਿਕ ਸੁਸਾਇਟੀ ਦਾ
2: ਹਾਂਜੀ ਸਫ਼ਰ ਜਿਹੜਾ ਇਸ ਫੈਸਟੀਵਲ ਦਾ ਉਹ 11ਵਾਂ
1: ਜੀ
2: ਤੇ ਸੁਸਾਇਟੀ ਦਾ ਤਕਰੀਬਨ 15 ਸਾਲ ਹੋ ਗਏ
3: ਦਿਸ ਇਜ਼ ਅ ਰਿਪੀਟਿਡ ਸ਼ੋਅ
1: ਅਸੀਂ ਰੈਡ ਐਫ ਐਮ ਦੇ ਨਾਲ ਹੀ ਮੇਰੇ ਖਿਆਲ ਸ਼ੁਰੂ ਕੀਤਾ ਸੀ ਅਸੀਂ ਇੱਕ ਸਾਲ ਦਾ ਫਰਕ ਸੀ ਪਰ ਉਹਨਾਂ ਦਿਨਾਂ ਚ ਗੱਲਬਾਤ ਚੱਲ ਰਹੀ ਸੀ ਜਦੋਂ ਰੈਡ ਐਫ ਐਮ ਆਇਆ
2: ਹਾਂਜੀ ਹਾਂਜੀ ਬਿਲਕੁਲ
1: ਤੇ
2: ਪੰਡਿਤ ਯਸ਼ਪਾਲ ਜੀ ਆਏ ਸੀ ਉਦੋਂ ਜਦੋਂ ਆਪਾਂ
1: ਪਹਿਲੀ ਵਾਰੀ ਸ਼ੁਰੂ ਕੀਤਾ ਸੀ ਆਈ ਰਿਮੈਂਬਰ ਤੇ ਅੱਛਾ ਕਿੰਨਾ ਕੁ ਸਫ਼ਰ ਔਖਾ ਰਿਹਾ ਕਿੰਨਾ ਕੁ ਸੌਖਾ ਰਿਹਾ ਕਿਵੇਂ ਚੱਲਿਆ ਔਖਾ ਹੁੰਦਾ ਕਿਸੇ ਕੰਟੀਨਿਊਟੀ ਦੇ ਵਿੱਚ ਪ੍ਰੋਗਰਾਮ ਰੱਖਣਾ
2: ਬਿਲਕੁਲ ਜੀ ਜੇ ਆਪਾਂ ਸਟਰਗਲ ਦੀ ਗੱਲ ਕਰੀਏ ਤੇ ਸਾਰਾ ਕੁਛ ਹੀ ਸਟਰਗਲ ਦੇ ਵਿੱਚ ਹੀ ਹੁੰਦਾ ਭਾਵੇਂ ਤੁਸੀਂ ਰੇਡੀਓ ਤੇ ਬੈਠ ਕੇ ਇੰਟਰਵਿਊ ਕਰੋ ਤੇ ਭਾਵੇਂ ਬਾਹਰ ਜਾ ਕੇ ਕੰਮ ਕਰੋ ਤੇ ਸਾਰਾ ਕੁਛ ਹੀ ਸਟਰਗਲ ਹੈ ਪਰ ਜੇ ਤੁਹਾਡਾ ਪਿਆਰ ਹੈ ਇਸ਼ਕ ਹੈ ਤੇ ਫਿਰ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਉੱਥੇ ਸਾਰਾ ਕੁਛ ਪਿੱਛੇ ਚਲਾ ਜਾਂਦਾ ਫਿਰ ਉੱਥੇ ਚੀਜ਼ ਇੱਕੋ ਹੀ ਆ ਜਾਂਦੀ ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭ ਪਾਇਆ
1: ਵਾਹ ਵਾਹ ਤੇ ਹੁਣ ਜਿਹੜਾ ਇਵੈਂਟ ਹੋ ਰਿਹਾ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਫਿਰ ਬਾਕੀ ਡਿਟੇਲ 'ਚ ਮੈਂ ਕਰਾਂਗਾ ਤੁਹਾਡੇ ਨਾਲ
2: ਇਹ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ ਕੱਲ੍ਹ ਤੋਂ ਸਪਟੰਬਰ 11-12-13 ਅਤੇ ਕੱਲ੍ਹ ਦਾ ਜੋ ਫਰਾਈਡੇ ਦਾ ਪ੍ਰੋਗਰਾਮ ਹੈ ਉਹ ਥੋੜ੍ਹਾ ਜਿਹਾ ਅੱਧਾ ਘੰਟਾ ਅਸੀਂ ਲੇਟ ਸ਼ੁਰੂ ਕਰ ਰਹੇ ਹਾਂ ਕਿਉਂਕਿ ਫਰਾਈਡੇ ਹੈ
1: ਜੀ
2: ਫਰਾਈਡੇ ਦੀ ਈਵਨਿੰਗ ਹੋਣ ਕਰਕੇ ਜਿਹੜੇ ਸੱਜਣ ਕੰਮਾਂ 'ਤੇ ਗਏ ਨੇ ਵਾਪਸ ਆਉਣਗੇ ਅਤੇ ਫਿਰ ਆਪਾਂ ਹਾਫ ਐਨ ਆਵਰ ਜਿਹੜਾ ਲੇਟ ਸ਼ੁਰੂ ਕਰਾਂਗੇ ਅਤੇ ਡੋਰ ਓਪਨ ਹੋਣਗੇ 6:30-7 ਪ੍ਰੋਗਰਾਮ ਸ਼ਾਰਪ ਸ਼ੁਰੂ ਹੋ ਜਾਏਗਾ ਕਿਉਂਕਿ ਯੂਨੀਵਰਸਿਟੀ ਹੈ ਉਸੇ ਹਿਸਾਬ ਦੇ ਨਾਲ ਸਾਨੂੰ ਜਿਹੜਾ ਸਿਸਟਮ ਹੈ ਉਹ ਉੱਥੇ ਰੱਖਣਾ ਪੈਂਦਾ ਅਤੇ 10:00 ਕੇ ਪ੍ਰੋਗਰਾਮ ਜਿਹੜਾ ਉਹ ਫਿਨਿਸ਼ ਹੋ ਜਾਏਗਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਸੈਚਰਡੇ ਦਾ ਪ੍ਰੋਗਰਾਮ ਹੈ ਉਹ ਸ਼ੁਰੂ ਹੋਏਗਾ ਡੋਰ ਓਪਨ 6:00 ਅਤੇ 6:30 ਪ੍ਰੋਗਰਾਮ ਸ਼ਾਰਪ ਸਟਾਰਟ ਹੋ ਜਾਏਗਾ ਅਤੇ ਜਿਹੜਾ 13 ਦਾ ਉਹ ਵੀ ਸੇਮ ਸੰਡੇ ਦਾ ਵੀ ਪ੍ਰੋਗਰਾਮ ਇੱਦਾਂ ਹੀ ਰਹੇਗਾ ਲੇਕਿਨ ਜਿਹੜੀ ਸਟਾਰਟਿੰਗ ਹੈ ਪ੍ਰੋਗਰਾਮ ਦੀ ਉਹ ਅਸੀਂ ਇਹ ਚਾਹੁੰਦੇ ਹਾਂ ਕਿ ਜਿੱਦਾਂ ਹੀ ਪ੍ਰੋਗਰਾਮ ਆਪਣਾ ਇੰਡੀਆ ਵਾਲਾ ਟਾਈਮ ਨਾਲ ਅਸੀਂ ਰੱਖੀਏ ਇੱਥੇ ਦੇ ਟਾਈਮ ਦੇ ਨਾਲ ਸ਼ੁਰੂ ਕਰੀਏ ਅਤੇ ਇੱਥੇ ਦੇ ਟਾਈਮ ਦੇ ਨਾਲ ਹੀ ਐਂਡ ਕਰ
1: ਦੈਟਸ ਗ੍ਰੇਟ ਤੇ ਕਿੰਨੇ ਕੁ ਆਰਟਿਸਟ ਇਸ ਵਾਰ ਆ ਰਹੇ ਨੇ ਜੀ
2: ਹਾਂਜੀ ਇਸ ਪ੍ਰੋਗਰਾਮ
1: 3 ਦਿਨ ਦਾ ਲੰਬਾ ਪ੍ਰੋਗਰਾਮ ਤਿੰਨ ਦਿਨ ਦਾ
2: ਲੰਬਾ ਪ੍ਰੋਗਰਾਮ ਹਾਂਜੀ ਤਕਰੀਬਨ ਮੇਰੇ ਖਿਆਲ 15-16 ਨੇ ਇਸ ਪ੍ਰੋਗਰਾਮ ਦੇ ਵਿੱਚ
1: ਵਾਹ ਜੀ ਵਾਹ
2: ਅਤੇ ਖੁਸ਼ੀ ਦੀ ਗੱਲ ਇਹ ਕਿ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਸਾਡੇ ਕੈਲਗਰੀ ਦੇ ਯੂਨੀਵਰਸਿਟੀ ਆਫ ਕੈਲਗਰੀ ਦੇ ਜਿਹੜੇ ਪ੍ਰੋਫੈਸਰ ਡਾਕਟਰ ਰੌਨ ਹੈਗੇ
1: ਜੀ ਜੀ
2: ਤੇ ਉਹ ਇੱਕ ਇੰਸਟਰੂਮੈਂਟ ਉਹਨਾਂ ਨੇ ਸ਼ੁਰੂ ਕੀਤਾ ਮਰਿੰਬਾ
1: ਅੱਛਾ ਜੀ
2: ਉਸ ਇੰਸਟਰੂਮੈਂਟ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਨਾਲ ਉਹਨਾਂ ਦੇ ਜਿਹੜਾ ਤਬਲੇ ਦੀ ਸੰਗਤ ਹੈ ਉਹ ਸਾਡੇ ਕੈਲਗਰੀ ਦਾ ਇੱਕ ਬਹੁਤ ਯੰਗ ਬੱਚਾ ਸੀ ਕਿਸੇ ਟਾਈਮ ਤੇ, ਅੱਜ ਤੇ ਜਵਾਨ ਹੋ ਗਿਆ
1: ਜੀ,
2: ਤੋ ਹੁਣ ਮੂਵ ਹੋ ਗਿਆ ਟਰਾਂਟੋ ਦੇ ਵਿੱਚ, ਤੋ ਰਾਤ ਇੱਥੇ ਪਹੁੰਚ ਚੁੱਕਾ। ਉਹ ਤਬਲੇ ਤੇ ਜੈਨ ਮੁਹੰਮਦ, ਬਹੁਤ ਸਾਰੇ ਲੋਕ ਨੂੰ ਅਬਾਸ ਦੇ ਨਾਂ ਤੋਂ ਜਾਣਦੇ ਨੇ
1: ਜੀ,
2: ਤੋ ਉਹ ਤਬਲੇ ਤੇ ਉਹਨਾਂ ਦੇ ਨਾਲ ਸੰਗਤ ਕਰੇਗਾ
1: ਜੀ। ਜੈਨ ਮੁਹੰਮਦ
2: ਜੀ,
1: ਵਾਹ ਜੀ ਵਾਹ ਜੀ ਜੀ। ਤੇ ਇਸ ਦੇ ਨਾਲ ਹੀ ਜੀ ਅਸੀਂ ਗੱਲਬਾਤ ਸਾਡੀ ਚੱਲਦੀ ਰਹੇਗੀ, ਪਰ ਮੇਰੇ ਕੋਲ ਜਿਵੇਂ ਮੈਂ ਬੇਨਤੀ ਕੀਤੀ ਸੀ ਜੀ ਕਿ ਸਾਡੇ ਨਾਲ ਦੋ ਵੱਡੇ ਆਰਟਿਸਟ ਸਾਡੇ ਕੋਲ ਇੰਡੀਆ ਤੋਂ ਇੱਥੇ ਪਹੁੰਚੇ ਨੇ, ਵਿਦੁਸ਼ੀ ਇੰਦਰਾਣੀ ਮੁਖਰਜੀ ਸਾਹਿਬਾ ਜਿਹੜੇ ਕਿ ਇੰਡੀਅਨ ਕਲਾਸੀਕਲ ਵੋਕਲਿਸਟ ਨੇ, ਉਹਨਾਂ ਦੇ ਨਾਲ ਵਿਦੁਸ਼ੀ ਦੇ ਬਸਮਿਤਾ ਭੱਟਾਚਾਰਿਆ ਜੀ ਸਰੋਤ ਦੇ ਮਾਸਟਰ ਨੇ, ਉਹ ਸਾਡੇ ਕੋਲ ਇੱਥੇ ਪਹੁੰਚੇ ਨੇ। ਇੰਦਰਾਣੀ ਜੀ ਨਮਸਕਾਰ, ਵੈਲਕਮ, ਸਵਾਗਤ ਆਪਕਾ।
4: ਗੁੱਡ ਈਵਨਿੰਗ, गुड मॉर्निंग,
1: गुड मॉर्निंग,
4: गुड मॉर्निंग, इंडिया की हो गई है
1: जी।
4: गुड मॉर्निंग एंड आई एम टोटली प्रिविलेज्ड टू बी इनवाइटेड सेकेंड टाइम फॉर द फेस्टिवल। हालांकि मैं सर्वकाल से जुड़ी हुई हूँ, लगभग 10 साल हो गए हैं।
1: वाह वाह,
4: तो बहुत कुछ हरजीत जी से ही सीखने को मिला। सही में इट्स ए एग्जाम्पलरी कैरेक्टर
1: जी। ਬਿਲਕੁਲ ਠੀਕ ਹੈ ਜੀ, ਥੈਂਕ ਯੂ ਐਂਡ ਵੈਲਕਮ।
4: ਥੈਂਕ ਯੂ।
1: ਸਾਡੇ ਨਾਲ ਦੇਵਸਮਿਤਾ ਭੱਟਾਚਾਰਿਆ ਜੀ ਇਸ ਵੇਲੇ ਸਟੂਡੀਓ ਦੇ ਵਿੱਚ ਨੇ। ਦੇਵਸਮਿਤਾ ਜੀ, ਵੈਰੀ ਗੁੱਡ ਮਾਰਨਿੰਗ, ਵੈਲਕਮ।
5: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਮੁਝੇ ਪਤਾ ਚਲਾ ਆਪ ਪੰਜਾਬੀ ਥੋੜਾ ਥੋੜਾ ਬੋਲ ਲੇਤੇ ਹੈਂ।
5: ਕੋਸ਼ਿਸ਼ ਜਾਰੀ ਹੈ,
1: ਕੋਸ਼ਿਸ਼ ਜਾਰੀ ਹੈ।
5: ਹਾਂਜੀ, ਇਹ ਬਹੁਤ ਕਿਆ ਬੋਲੋ, ਕਹਾਂ ਸੇ ਸ਼ੁਰੂ ਕਰੋ।
1: ਜੀ,
5: ਸਰਬਕਾਲ ਮਿਊਜ਼ਿਕ ਸੋਸਾਇਟੀ ਇੱਕ ਐਸੀ ऑर्गेनाइजेशन है जहाँ पे आके बजाना परफॉर्म करना मतलब एक सेवा जैसा ही होता है
1: जी।
5: क्योंकि इतने सालों से वो इतने एक बड़ा काम कर रहे हैं, इतने सालों से वो म्यूजिक का प्रचार और प्रसार में जुड़े हुए हैं, और खास करके मैं मेंशन करना चाहूँगी हरजीत जी का, जिन्होंने इस तरीके से हर एक म्यूजिशियंस को यहाँ पे लेके आए और उनको यहाँ पे परफॉर्म करने का मौका दिया। मेरे लिए पहली बार है और मैं आई एम रियली लुकिंग फॉरवर्ड टू द बेस्ट आई कैन एक्सपीरियंस हियर रियली।
1: जी जी जी जी। तो आपकी ये यात्रा कब से शुरू हुई?
5: वैसे शुरू तो हुआ है जब मैं 3.5 साल की थी।
1: ओह माय गॉड।
5: तो मैं, हाँ जी, मेरा सरोद का फर्स्ट मैंने सीखा मेरे पिताजी से
1: जी,
5: पंडित देवाशीष भट्टाचार्य। उसके बाद उनके गुरु जो कि बाद में मेरे भी गुरु बने पद्मभूषण पंडित बुद्धदेव दास गुप्ता जी, और उनके पास फिर जाके मेरा तालीम चला उनके साथ
1: जी, जी, जी।
5: और मैं ITCSRE की स्कॉलर रही, और वैसे ये दिस इज एन ऑनगोइंग जर्नी, अ जर्नी ऑफ अ स्टूडेंट हु नेवर वांट्स टू गिव अप, अ जर्नी ऑफ अ स्टूडेंट हु वांट्स टू ड्रीम बिग। सो मैं अपने आप को वही समझती हूँ कि एक छात्री हूँ जो अभी एक म्यूजिक, इंडियन क्लासिकल म्यूजिक की ये जो बड़ा ओशन है उसमें अभी भी कोशिश कर रही हूँ, कैसे, हाउ कैन आई मेक माय वे आउट रियली।
1: जी जी,
5: दैट्स हाउ इट स्टार्टेड,
1: डेफिनेटली। और इंद्राणी जी, थोड़ा सा आप अपने बारे में बताएंगे थोड़ा सा?
4: जैसे कि एकदम सांगीतिक परिवार से हूँ
1: जी,
4: तो माँ, फिर मेरे मेटरनल ग्रैंडफादर, ग्रैंडमदर,
1: अच्छा जी,
4: ऑल आर इन म्यूजिक।
1: वाओ।
4: तो बात यह है कि हमारे घर में म्यूजिक को एक जरिया, मतलब जीवन का एक जरिया,
1: जी जी जी,
4: ये इस तरह से मैंने देखा है। हालांकि मैं इज द फर्स्ट पर्सन टू टुक इट एज अ प्रोफेशन द म्यूजिक, लेकिन घर में ये सिखाया गया है कि प्यार करो उससे।
1: जी जी।
4: तो सब मिलके जो होता था कि मैंने बचपन में देखा है कि तबला, हारमोनियम, तानपुरा इज अ टॉय फॉर मी। हाँ, क्योंकि बाहर जाने की, बाहर कुछ देखने की कोई गुंजाइश ही कभी हुई नहीं।
1: जी।
4: स्कूल, खेलकूद, तो सब संगीत ले लिया। तो इसी से शुरू हुई और यही चलते रहे। फिर अचानक मेरे ग्रैंडफादर ने कहा कि अभी तुम्हें बाहर जाना है। उससे तब मैं 18 साल ऑलरेडी आई स्टार्टेड सिंगिंग इन रेडियो, ऑल इंडिया रेडियो।
1: वाओ,
4: दैट्स द एज। और फिर मुझे तब तक मालूम नहीं था सही में कि संगीत के कोई किताब होती है।
1: हाँ।
4: और संगीत मेरे घर के बाहर सीखने के लिए जाना होता है, सब कुछ घर में हो गया था। तो उसके बाद मैंने देखा कि बाहर की दुनिया, मेरे गुरु पंडित अरुण भादुरी जी जिनसे मैं तालीम लेना शुरू की, उसके बाद पूर्णिमा चौधरी जी, विदुषी पूर्णिमा चौधरी जी, फिर रामाश्रय झा जी, और फिर अभी मैं 12 साल से सीख रही हूँ विदुषी मंजू सुंदरम जी से, जो कि मैं ध्रुपद, ख्याल, ठुमरी, संस्कृत पद, भजन, सब कुछ मैं उनके पास सीख रही हूँ। सो इट्स अ काइंड ऑफ, जैसे दवश्मिता ने कहा कि इट्स अ एंडलेस जर्नी, एंड आई वुड से दैट दिस इज द फॉर्मलेस जर्नी, एंड म्यूजिक टीचेस अस हाउ टू फॉर्मलेस।
1: बिल्कुल ठीक है,
4: वो एकदम अथाह सागर है और जहां पे डूबने के सिवा और कोई चारा नहीं है
1: जी।
4: आप कितने देर तक मतलब हाउ स्विम करते रहेंगे
1: जी जी जी,
4: ये तो एंडलेस जर्नी है। अब जैसे होता है अगर आप डूब जाओ तो आप पार।
1: बिल्कुल बिल्कुल सही है।
4: तो यही कोशिश है, हाँ तो यही कोशिश है संगीत के जरिए। और फिर इट्स अ रियली ब्लेस्ड लाइफ टू बी कनेक्टेड विद म्यूजिक, टू बी स्टूडेंट एज अ म्यूजिक
1: जी। साड़ी गलबात जारी रहेगी जी इस ब्रेक तो बाद भी। इंडियन क्लासिकल म्यूजिक फेस्टिवल की अज गलबात चल रही है यूनिवर्सिटी ऑफ कैलगरी दे विच, रोजा सेंटर दे विच। ए इवेंट कल शाम 6:30 ऑनवर्ड्स शुरू हो रहा है, फिर सैटरडे नू भी टाइम 6 बजे का होएगा डोर ओपनिंग का, ते दोवें दिन सैटरडे संडे 12 ते 13 नू 6 बजे डोर ओपन होणगे सिर्फ कल वास्ते, क्योंकि लोगों ने तुहाडे वचों बहुत सारे कमां तों वापस परतदे ने, सो उस करके 6:30 का टाइम कल रख्या है। साडे नाल जिवें मैं बेनती कीती सी जी इंद्राणी जी ते दिवसमिता जी अज साडे नाल स्टूडियो दे विच ने, हरजीत जी इन्हां दे हमराह ने, ते साडी गलबात इन्हां दोवां आर्टिस्ट नाल चल रही है।
6: दिस इज अ रिपीटेड शो।
1: ते दिवसमिता जी आप भी म्यूजिक में हैं, आपके हस्बैंड भी म्यूजिक में हैं। ऑन ए लाइटर नोट हम बात करते हैं, कभी कभी यहाँ पे टॉक शो चलता है कि हस्बैंड वाइफ को एक ही प्रोफेशन में होना चाहिए या नहीं होना चाहिए, एक डिबेट चलती है
4: जी।
1: तो ज्यादातर लोग कहते हैं कि नहीं होना चाहिए, एक ही प्रोफेशन में नहीं होना चाहिए या एक ही ऑफिस में दोनों को काम नहीं करना चाहिए। तो आपके घर में म्यूजिक है और आप दोनों म्यूजिक में है, तो कैसी रहती है?
5: हाँ, ये थोड़ा सा मुझे पहले का जो हमारा हिस्ट्री है थोड़ा बताना चाहिए
1: जी,
5: मेरे ख्याल से
1: प्लीज।
5: तो पता चलेगा कि कैसे। सो जब मैं मेरे यूके टूर में गई थी 2017 दरबार फेस्टिवल में मेरा परफॉर्मेंस था, तो गुरदेन जो कि अभी मेरे हस्बैंड है
1: जी, जी।
5: तब मेरे अच्छे दोस्त थे और वो एकम्पनी किया, तो वी डिड अ होल 1 month टूर एज म्यूजिशियंस
1: जी जी।
5: तो उसी तरह से आई गॉट टू नो हिम एज अ पर्सन एंड एज अ फ्रेंड। तो बात ऐसा है कि जब मेरे लिए मेरे म्यूजिक क्योंकि बहुत ही अर्ली मैंने शुरू किया है, और हमारे वेस्ट बंगाल में जो हमारे पिता और माता है उनका जो सोच है वो सोच मेरे ख्याल से काफ़ी आगे जाते हैं, तो वो हर एक बच्चे को या फिर स्पेसिफिकली गर्ल्स को ये नहीं कहते कि अपने आप को शादी के लिए रेडी करो, पर ये कहते हैं ज़्यादा कि अपने आप को वेदर इज अ म्यूजिशियन और इन एनी अदर जॉब, अपने आप को खुद के पैर के ऊपर यू नो यू हैव टू बी सेल्फ सफिशिएंट। तो हमारे अंदर वो रिबेलियसनेस तो है ही मेरे ख्याल से एज अ बंगाली गर्ल। तो शुरू अगर वैसा है और फिर ऐसे गुरु भी मिले जो हमेशा ये कहते थे कि अपने आप को लड़की समझ के मत बजाओ, क्योंकि उनके बाकी जो भी स्टूडेंट्स थे वो लड़के थे और आई थिंक आई वाज द ओनली स्टूडेंट फीमेल स्टूडेंट फॉर माय गुरुजी। और तो वो एक सोच ना अंदर बैठ जाता है कि लाइफ में म्यूजिक ही पहली चीज है, वो ही करना है, उसी के लिए जीना है, उसी के लिए मरना है, और उसके साथ साथ जो भी आते रहे उस रास्ते पे जितना उनको रहना है तो रहेंगे, अगर नहीं है तो नहीं रहेंगे. बट म्यूजिक हैज ऑलवेज बीन माय फर्स्ट एंड फॉरमोस्ट एवरीथिंग, माय लाइफ, माय बेस्ट फ्रेंड. तो जब गुरदेन से मिले, आई फाउंड आउट दैट ही आल्सो हैव द सिमिलर नेचर. फॉर हिम हिज प्लेइंग हिज म्यूजिक, क्योंकि वो भी पंडित शंकर घोष जी से उनका भी तालीम हुआ है और बहुत अलग अलग गुरु से भी उन्होंने तालीम लिया है. तो वो जो प्यार है ना, दैट प्यार वाज सो म्यूचुअल, द म्यूचुअल लव फॉर म्यूजिक, आई थिंक दैट मेड अस लाइक अ बेस्ट फ्रेंड.
1: नजदीक ले आया,
5: वही अभी भी वही है दोनों के बीच, के जो भी है म्यूजिक ही हमारा पहला और आखिरी प्यार है.
1: जी,
5: अब दोनों का अगर वही है तो फिर चलो रास्ता फिर और इजी रह जाता है फिर.
1: इंद्राणी जी, आपके साथ भी ऐसा ही है, आपके हस्बैंड तबला प्लेयर है, रिनाउंड प्लेयर है वो.
4: अच्छा, ये मैं थोड़ा अलग से बोलूं क्योंकि देवश्मिता ने सब बोल दिए हैं, क्या अंदर का क्या स्टोरी. एंड दिस ईयर वी आर सेलिब्रेटिंग आवर 25th ऑफ एनिवर्सरी.
1: कांग्रेचुलेशंस.
4: सो दीज ऑलरेडी वी हैव डन. That's the mantra. So this is a reflection and she is the reason. तो यही होता है कि और एक चीज है कि हम भी सांगीतिक परिवार से हूँ.
1: जी जी.
4: और अपूर्व जी भी सांगीतिक परिवार से है. माई फादर इन लॉ इज ए डांसर.
1: अच्छा जी.
4: जी, और वो स्कूल टीचर. तो एडुकेशन और सांस्कृतिक जो एक मेल बंधन जो है, तो वो बचपन से ही उसको देखे हैं और मैं भी अपने परिवार से देखी हूँ. तो शायद हम लोगों की जो पल्स है, जो समझने की जो वो कहते हैं ना क्लिक,
1: जी जी,
4: तो वो शायद मिल गए हैं. तो इसीलिए एवरी क्वेश्चन टोटली डिसॉल्व. वो क्वेश्चन है ही नहीं कि कर पाए या ना पाए, ये सवाल ही पैदा नहीं होता है.
1: अब तो आप, आपने टाइम बता दिया तो सब ठीक है. तो आपका बेटा भी इसी लाइन पर है, चल रहा है.
4: बेटा जो है कि बचपन से ही देखे हैं कि हम मम्मी पापा को, तो उसको ये नहीं लगा कि हमको पता नहीं वो किस तरह से इसको लिए हैं या सो ही स्टार्टेड क्वेश्चनिंग. तो हम लोगों को लगा ये तो वही रास्ते पे आ रहा है.
1: That's nice.
4: तो गाने में नहीं आया क्योंकि वो उसको देखा है कि सब लड़कियां गाते हैं, कोई मेल okay. नहीं गाते हैं. तो उसने तबला ले लिया पापा का जगह.
1: पापा का. हाँ,
4: तो अभी हाँ वो है. और एडुकेशन nice. में भी वो कंप्यूटर इंजीनियरिंग का.
1: अच्छा,
4: फाइनल ईयर
1: साथ में ये भी.
4: जी जी,
5: क्या बात है.
4: तो ये हम लोगों को लगा कि सही में ऐसे जो होता है ना कि पढ़ाई में एक तय कर देने के बाद म्यूजिक कंटिन्यू नहीं होता है.
1: जी जी जी.
4: ये नहीं हुआ हमारे परिवार में, कभी हुआ ही नहीं, क्योंकि एक दूसरे से इतना मिल चुके हैं और एक दूसरे को इतना वाइब्रेट करते हैं, इतना पॉजिटिव सेंस देते हैं. तो कभी वो ये नहीं आया कि म्यूजिक के लिए पढ़ाई का कुछ हो रहा है या म्यूजिक में पढ़ाई आगे आ रहा है. नहीं, दोनों एक साथ चल रहे हैं एंड इट्स अ वेरी नॉर्मल जेस्चर इन आवर फैमिली.
1: दैट्स ग्रेट. जी जी, बहुत बढ़िया. एक होर ब्रेक लैने जी, तो उस तो बाद साड़ी गलबात फिर जारी रहेगी जी. साढ़े नाल जिवें मैं बेनती की जी, इंडियन क्लासिकल म्यूजिक फैसटिवल के संदर्भ में साढ़े को आर्टिस्ट के नाल सर्वकाल म्यूजिक सोसायटी तो हरजीत जी अज साडे स्टूडियो च ने. तो हरजीत जी, इस इवेंट दियाँ टिकट्स का की बंदोबस्त किया गया जी?
2: हाँ जी, यूनिवर्सिटी ऑफ कैलगरी दे जिहड़ी वैबसाइट है सारा कुछ, सारे लिंक है 11 का 12 का 13 का.
1: अच्छा
2: जी. सर्वकाल दी जिहड़ी फेसबुक है उहदे ते सारे शेयर वार वार हो रहे ने.
1: जी जी.
2: ते उत्ते तुसी क्लिक करके उत्थों भी लै सकदे हो, अदरवाइज तुसी डोर ते आउंदे तो उत्थों भी तुहानूं
1: डोर तों भी टिकट मिल
2: जाएगी. हां जी
1: जी जी.
2: जिहड़ा उहनां दा बॉक्स ऑफिस हुंदा,
1: सो फर्स्ट कम फर्स्ट सर्व दा सिस्टम.
2: हां जी, इदां ही है शायद. क्योंकि मेरी ड्यूटी बुकिंग करन दी, आर्टिस्ट लियाउण दी है, दूजा काम सारी दूजी
1: टीम कर रही है.
2: तो मेरे नाल संपर्क इन्ना ज्यादा होया नहीं, टाइम ही नहीं सीगा मेरे को.
1: जी जी जी.
2: कि मैं उन्हां नाल गल कर सका, तो इस करके थोड़ा जा सारा कुछ सैट है. ਤੇ ਵੈਬਸਾਈਟ ਤੇ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਦੀ ਉੱਥੇ ਐਵਰੀਥਿੰਗ ਤੁਹਾਨੂੰ
1: ਸੋ ਜਿਹੜਾ ਜਿਹੜਾ ਜਿਹੜਾ ਤੁਹਾਡਾ ਪੋਸਟ ਹੋਇਆ
2: ਹਾਂਜੀ
1: ਇਹਦੇ ਤੇ ਜਿਹੜੇ
2: ਸਕੈਨ ਕਰੋਗੇ ਹਾਂਜੀ
1: ਇੱਥੋਂ ਵੀ ਟਿਕਟ
2: ਹਾਂਜੀ ਇੱਥੋਂ ਟਿਕਟ ਮਿਲ ਸਕਦੀ
1: ਜੀ ਜੀ
2: ਬਿਲਕੁਲ ਤੇ ਇਹਦੇ ਨਾਲ ਨਾਲ ਉੱਥੇ ਵੀ ਟਿਕਟਾਂ ਹੋਣਗੀਆਂ ਬਾਕੀ ਜਿਹੜੇ ਮੈਂਬਰ ਨੇ ਸਰਵ ਅਕਾਲ ਦੇ ਇਹਦਾ ਮੈਂ ਥੋੜਾ ਜਿਹਾ ਕਲੀਅਰ ਇੱਥੇ ਕਰ ਦਿਆਂ ਕਿ ਜੇ ਤੁਸੀਂ ਕਿਸੇ ਨੇ ਤਿੰਨ ਦਿਨ ਆਉਣਾ ਹੈ $30 ਦੀ ਟਿਕਟ ਹੈ ਉਹਦੇ ਲਈ ਚੰਗਾ ਵੀ ਤੁਸੀਂ ਮੈਂਬਰਸ਼ਿਪ ਲੈ ਲਓ $100 ਦੀ ਮੈਂਬਰਸ਼ਿਪ ਹੈ ਪੂਰਾ ਸਾਲ ਜਿਹੜੇ ਪ੍ਰੋਗਰਾਮ ਹੋਣਗੇ ਉੱਥੇ ਇੰਜੋਏ ਕਰੋ
1: ਅੱਛਾ ਅੱਛਾ
2: ਫ੍ਰੀ ਹੈ ਉਸ ਤੋਂ ਬਾਅਦ ਮੈਂਬਰਸ਼ਿਪ ਲੈਣ ਤੋਂ ਬਾਅਦ ਕੋਈ ਤੁਹਾਡੀ ਟਿਕਟ ਨਹੀਂ ਹੈ
1: ਤੇ
2: ਨਾਲ ਫਿਰ ਮੈਂਬਰਸ਼ਿਪ ਦਾ ਇਹ ਫਾਇਦਾ ਹੁੰਦਾ ਕਿ ਸੰਸਥਾ ਦੇ ਨਾਲ ਲੋਕ ਜੁੜ ਜਾਂਦੇ ਨੇ
1: ਜੀ ਜੀ
2: ਤੇ ਨਾਲ ਨਾਲ ਫਿਰ ਹੋਰ ਵੀ ਜਿਹੜੇ ਕੰਮ ਨੇ ਜਿੱਦਾਂ ਕੋਈ ਵਲੰਟੀਅਰ ਵਰਕ ਹੋ ਗਿਆ ਜਾਂ ਕੋਈ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ ਤੇ ਕੱਲ ਨੂੰ ਜ਼ਰੂਰੀ ਨਹੀਂ ਕਿ ਸਾਡੇ ਵਰਗੇ ਬੈਠੇ ਰਹਿਣ ਕੱਲ ਨੂੰ ਹੋਰ ਵੀ ਸੰਗਤਾਂ ਇਹਦੇ ਨਾਲ ਜੁੜਨਗੀਆਂ ਇਸ ਸੰਸਥਾ ਨੂੰ ਅੱਗੇ ਲੈ ਕੇ ਜਾ ਸਕਦੀਆਂ ਕਿਉਂਕਿ ਜਿਹੜਾ ਕੋਈ ਵੀ ਇਨਸਾਨ ਸ਼ੁਰੂ ਕਰਦਾ ਕਿਸੇ ਕੰਮ ਨੂੰ ਤੋ ਜ਼ਰੂਰੀ ਤਾਂ ਹੈ ਨਹੀਂ ਵੀ ਉਹ ਅੱਗੇ ਸਾਰੀ ਉਮਰ ਇਸ ਚੀਜ਼ ਤੇ ਬੈਠਾ ਰਹੇ ਤੇ ਉਹਨੇ ਸੰਸਾਰ ਤੋਂ ਜਾਣਾ ਵੀ ਹੈ ਤੇ ਉਸ ਤਿਆਰੀ ਕਰਕੇ ਜਾਈਏ ਤਾਂ ਕਿ ਅੱਗੇ ਜਿਹੜਾ ਆਉਣ ਵਾਲਾ ਟਾਈਮ ਹੈ ਸਾਡੀ ਅਗਲੀ ਜਨਰੇਸ਼ਨ ਇਸ ਚੀਜ਼ ਨੂੰ ਬਹੁਤ ਸਾਰੇ ਸੱਜਣ ਐਤਕੀ ਨਵੇਂ ਜੁੜੇ ਨੇ ਤੇ ਜਿਹਨਾਂ ਦੇ ਮਨ ਦੇ ਵਿੱਚ ਇਸ ਪ੍ਰਤੀ ਪਿਆਰ ਵੀ ਆਇਆ ਔਰ ਜਾਗਰਤੀ ਆਈ ਹੈ ਸਭ ਤੋਂ ਵੱਡੀ ਗੱਲ ਵੀ ਜਿਹੜੀ ਯੰਗ ਜਨਰੇਸ਼ਨ ਹੈ ਜਿਹੜਾ ਸਾਡਾ ਰਾਗ ਦਰਬਾਰ ਪ੍ਰੋਗਰਾਮ ਹੋਇਆ ਉਹਦੇ ਨਾਲ ਬਹੁਤ ਸਾਰਾ ਅਸਰ ਇਸ ਚੀਜ਼ ਦਾ ਪਿਆ ਵੀ ਇਹ ਸਾਡੀ ਡਿਊਟੀ ਹੈ ਵੀ ਅਸੀਂ ਆਮ ਤੌਰ ਤੇ ਕਈ ਵਾਰੀ ਬੜੇ ਬੜੇ ਪੋਸਟਰ ਦੇਖਦੇ ਹਾਂ ਜੀ ਨਾਲ ਲਿਖਿਆ ਹੁੰਦਾ ਰਾਗ ਦਰਬਾਰ ਲੇਕਿਨ ਰਾਗ ਦਰਬਾਰ ਜਦੋਂ ਉੱਥੇ ਲੋਕ ਸੁਣਨ ਜਾਂਦੇ ਨੇ ਤਾਂ ਰਾਗ ਕਿਤੇ ਹੁੰਦਾ ਤਾਂ ਦਰਬਾਰ ਕਿਤੇ ਹੁੰਦਾ ਉਹ ਚੀਜ਼ ਨੂੰ ਅਸੀਂ ਇਸ ਕੀਤਾ ਵੀ ਜਿਹੜੇ ਸਿਰਫ ਗੱਲਾਂ ਕਰਕੇ ਜਾਂ ਸਿਰਫ ਪੋਸਟਰ ਬਣਾ ਕੇ ਹੀ ਰਾਗ ਦਰਬਾਰ ਦੇ ਹੁੰਦਾ ਉਹਨੂੰ ਪ੍ਰੋਪਰ ਜਿਹੜੇ ਤੁਸੀਂ ਆਰਟਿਸਟ ਬੁਲਾਉਂਦੇ ਹੋ ਉਹਨਾਂ ਦੇ ਕੋਲ ਉਹ ਕਲਾ ਵੀ ਹੋਣੀ ਚਾਹੀਦੀ ਹੈ ਕਿ ਉਸ ਚੀਜ਼ ਨੂੰ ਤੁਹਾਡੇ ਸਾਹਮਣੇ ਪ੍ਰੋਪਰ ਪੇਸ਼ ਕਰ ਸਕਣ ਤੇ ਇਸ ਕਰਕੇ ਜਿਹੜਾ ਥੋੜਾ ਜਿਹਾ ਪ੍ਰੋਗਰਾਮ ਜਿੱਦਾਂ 11 ਤਰੀਕ ਦਾ ਉਹਦੇ 'ਚ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਮਰਿੰਬਾ ਇੰਸਟਰੂਮੈਂਟ ਹੈ ਜਿਹੜਾ ਸਾਜ਼ ਉਸ ਤੋਂ ਸ਼ੁਰੂ ਹੋਏਗਾ ਉਸ ਤੋਂ ਬਾਅਦ ਸੈਕਿੰਡ ਪਰਫੋਰਮੈਂਸ ਹੈ ਉਸਤਾਦ ਅਕਰਮ ਖਾਨ ਸਾਹਿਬ ਦਾ ਸੋਲੋ ਪਰਫੋਰਮੈਂਸ ਰਹੇਗੀ ਉਹਨਾਂ ਦੇ ਨਾਲ ਸਰੰਗੀ ਜਿਹੜੀ ਹੈ ਪੰਕਜ ਮਿਸ਼ਰਾ ਜੀ ਅਤੇ ਲਾਸਟ ਪ੍ਰੋਗਰਾਮ ਇੰਦਰਾਣੀ ਭੈਣ ਜੀ ਦਾ ਮੈਡਮ ਦਾ ਹੋਏਗਾ ਅਤੇ ਜਿਹੜੇ ਸਾਰਾ ਪ੍ਰੋਗਰਾਮ ਫਿਰ ਐਂਡ ਹੀ ਕਰ ਦੇਣਗੇ ਪਹਿਲੇ ਦਿਨ ਦਾ ਪ੍ਰੋਗਰਾਮ
1: ਹਾਂਜੀ
2: ਅਤੇ ਦੂਜੇ ਦਿਨ ਦਾ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਵੋਕਲ ਤੋਂ ਹੀ ਸਟਾਰਟ ਹੋਏਗਾ
1: ਅੱਛਾ ਜੀ
2: ਥੋੜ੍ਹਾ ਟਾਈਮ ਵੋਕਲ ਦਾ ਹਾਫ ਐਨ ਆਵਰ ਉਸ ਤੋਂ ਬਾਅਦ ਦੇਵ ਸਮਤਾ ਜੀ ਦਾ ਸਰੋਤ ਵਾਦਨ ਹੈ
1: ਜੀ
2: ਇਹਨਾਂ ਦੇ ਨਾਲ ਫਿਰ ਤਬਲੇ ਤੇ ਉਸਤਾਦ ਅਕਰਮ ਖਾਨ ਸਾਹਿਬ
1: ਅੱਛਾ ਜੀ
2: ਹਾਂਜੀ ਤੇ ਐਂਡ ਫਿਰ ਜਿਹੜੇ ਮੈਡਮ ਵਿਦੁਸ਼ੀ ਆਰਤੀ ਅੰਕਲੀਕਰ ਜੀ ਜਿਹੜੇ ਕਿ ਬਹੁਤ ਹੀ ਪਿਆਰੇ ਆਰਟਿਸਟ ਨੇ ਸਾਡੇ ਹਿੰਦੁਸਤਾਨ ਦਾ ਬਹੁਤ ਵੱਡਾ ਨਾਮ ਹੈ ਤੇ ਉਹ ਹੋਣਗੇ ਤੇ ਜਿਹੜਾ ਲਾਸਟ ਡੇ ਪ੍ਰੋਗਰਾਮ ਹੈ ਜਿਹਦੇ 'ਚ ਐਮ ਸੀ ਦੀ ਸੇਵਾ ਵੀ ਤੁਹਾਡੀ ਹੈ ਤੇ ਉਹਦੇ ਵਿੱਚ ਕਹਿ ਲਈ ਕਿ ਆਈ ਥਿੰਕ ਫਸਟ ਟਾਈਮ ਸ਼ਹਿਨਾਈ ਵਾਦਨ ਹੋ ਰਿਹਾ
1: ਵਾਹ ਵਾਹ
2: ਕਵੀ ਸ਼ਹਿਨਾਈ ਵਾਦਨ ਮੇਰੇ ਖਿਆਲ ਹੋਆ ਨਹੀਂ ਸ਼ਹਿਨਾਈ ਮੈਂ ਆਪਣਾ ਲੋਕੇਸ਼ ਆਨੰਦ ਜੀ ਜਿਹੜੇ ਕਿ ਬਹੁਤ ਅੱਛੇ ਆਰਟਿਸਟ ਨੇ ਉਹ ਆ ਰਹੇ ਨੇ ਤਾਂ ਸਾਥ ਮੈਂ ਸ਼ਹਿਨਾਈ ਔਰ ਵਾਇਲਨ ਕੀ ਜੁਗਲਬੰਦੀ ਰਹੇਗੀ
1: ਵਾਹ
2: ਹਾਂਜੀ ਡਾਕਟਰ ਰਾਤਿਸ਼ ਤਾਗੜੇ ਜੀ ਜੋ ਕਿ ਬਹੁਤ ਅੱਛੇ ਵਾਇਲਨਿਸਟ ਹੈ ਤੇ ਉਹਨਾਂ ਦੇ ਨਾਲ ਤਬਲੇ ਤੇ ਹਿੰਡੋਲ ਮਜੂਮਦਾਰ ਜੀ ਤੇ ਇਹ ਪ੍ਰੋਗਰਾਮ ਰਹੇਗਾ ਤੇ ਲਾਸਟ ਜਿਹੜੀ ਫਾਈਨਲ ਆਈਟਮ ਹੈ ਜਿਹੜਾ ਪ੍ਰੋਗਰਾਮ ਦਾ ਐਂਡ ਹੋਏਗਾ ਉਹ ਉਸਤਾਦ ਤਾਰੀ ਖਾਨ ਸਾਹਿਬ ਦੇ ਤਬਲਾ ਸੋਲੋ ਦੇ ਨਾਲ ਹੋਏਗਾ ਜੀ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਮੈਂ ਜਿੰਨੇ ਵੀ ਇੰਡੀਅਨ ਹੋਣ ਜਾਂ ਪਾਕਿਸਤਾਨੀ ਹੋਣ ਜਾਂ ਜਿੱਥੇ ਦੇ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਲੋਕ ਨੇ ਤੇ ਕਿਉਂਕਿ ਜਿਹੜੇ ਆਰਟਿਸਟ ਹੁੰਦੇ ਉਹ ਕਿਸੇ ਇੱਕ ਦੇਸ਼ ਦੇ ਜਿਹੜੀ ਸੰਪਤੀ
1: ਕੋਈ ਬਾਉਂਡਰੀ ਚ ਨਹੀਂ
2: ਬੰਨੇ ਹੁੰਦੇ ਤੇ ਇਸ ਕਰਕੇ ਤੁਸੀਂ ਆਓ ਇਸ ਚੀਜ਼ ਨੂੰ ਆਸ਼ੀਰਵਾਦ ਦਿਓ ਪਿਆਰ ਕਰੋ ਤੇ ਦੂਜਾ ਨਾਲ ਨਾਲ ਇਸ ਸਾਲ ਮੈਂ ਪਾਕਿਸਤਾਨੀ ਕਮਿਊਨਿਟੀ ਦਾ ਵੀ ਥੈਂਕਸ ਕਰਨਾ ਚਾਹਾਂਗਾ ਕਿਉਂਕਿ ਪਹਿਲੀ ਵਾਰੀ ਹੋ ਰਿਹਾ ਕਿ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿੱਚ ਉਸਤਾਦ ਤਾਰੀ ਖਾਨ ਸਾਹਿਬ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ PCCA ਵੱਲੋਂ ਦਿੱਤਾ ਜਾ ਰਿਹਾ
1: PCCA ਵੱਲੋਂ
2: ਹਾਂਜੀ
1: ਵਾਹ ਜੀ ਵਾਹ ਵਾਹ ਦੈਟਸ ਗ੍ਰੇਟ ਬਿਲਕੁਲ ਠੀਕ ਹੈ
2: ਇਹ ਹੋਣਾ ਚਾਹੀਦਾ ਸੀ ਤੇ ਲੇਕਿਨ ਪਹਿਲੀ ਵਾਰੀ ਸਾਡੇ ਅਜਦ ਬੁਖਾਰੀ ਸਾਹਿਬ ਨੇ ਬਹੁਤ ਅੱਛੀ ਜ਼ਿੰਮੇਵਾਰੀ ਲਈ ਉਹ ਕਹਿੰਦੇ ਜੀ ਅਸੀਂ ਇਹ ਸੇਵਾ ਜਿਹੜੀ ਕਰਾਂਗੇ ਤੇ ਫਿਰ ਇਹਦੇ ਨਾਲ ਪਹਿਲੀ ਵਾਰੀ ਹੋਣ ਜਾ ਰਹੇ ਜੀ ਸਾਡੀਆਂ ਜਿਹੜੀਆਂ ਲੋਕਲ ਸਾਡੀਆਂ ਸੁਸਾਇਟੀਆਂ ਨੇ ਭਾਵੇਂ ਰਾਗਮਾਲਾ ਹੋਵੇ ਜਾਂ ਇਨੋਵਾ ਹੋਵੇ ਤੇ ਮੈਂ ਸਾਰਿਆਂ ਨੂੰ ਇਨਵੀਟੇਸ਼ਨ ਦਿੱਤਾ ਔਰ ਸਾਰੇ ਸਾਡੇ ਨਾਲ ਰਲ ਕੇ ਇਸ ਚੀਜ਼ 'ਚ ਸੇਵਾ ਕਰ ਰਹੇ
1: ਦੈਟਸ ਗ੍ਰੇਟ ਬਹੁਤ ਚੰਗੀ ਗੱਲ ਹੈ ਜੀ ਔਰ ਇਹ ਤੁਸੀਂ ਹਰਜੀਤ ਜੀ ਵਧਾਈ ਦੇ ਪਾਤਰ ਹੋ ਤੁਸੀਂ ਬੜੀ ਸਟਰਗਲ ਕਰ ਰਹੇ ਹੋ ਔਰ ਤੁਸੀਂ ਇਹਨੂੰ ਇੱਕ ਵੱਡੇ ਮੁਕਾਮ 'ਤੇ ਲੈ ਕੇ ਆਏ ਹੋ ਤੁਹਾਡੀ ਬੜੀ ਕੰਟਰੀਬਿਊਸ਼ਨ ਹੈ ਬਾਕੀ ਗੁਰੂ ਮਹਾਰਾਜ ਦਾ ਆਸ਼ੀਰਵਾਦ ਤਾਂ ਹਮੇਸ਼ਾ ਨਾਲ ਹੁੰਦਾ ਹੀ ਹੈ ਉਸ ਤੋਂ ਬਿਨਾਂ ਤਾਂ ਪਤਾ ਨਹੀਂ ਹਿਲਦਾ
2: ਬਿਲਕੁਲ
1: ਠੀਕ ਹੈ ਇੰਦਰਾਣੀ ਜੀ ਕੁਛ ਸੁਣਾਏਗੇ ਅੱਜ ਆਪ
7: ਜੀ ਬਿਲਕੁਲ
1: ਜੀ
7: This is a repeated show. ਸਵੇਰੇ ਕਾ ਸਮੇਂ ਹੈ ਤੋ ਮੈਂ ਇੱਕ
4: भैरव का ही
1: जी
4: कुछ सुनाओ।

ਹੋਏ ਜੇ ਕੋ ਖਾਏ ਕ ਆਖਨ ਪਾਏ ਉਹ ਜਾਣੈ ਜੇਤਿਆ ਮੋਹਿ ਖਾਏ ਆਪੇ ਜਾਣੈ ਆਪੇ ਦੇ ਆਖੇ ਸੇਪੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲਾ ਜਾਹਿ ਅਮੁੱਲ ਪਾਏ ਅਮੁੱਲਾ ਸਮਾਹਿ ਅਮੁੱਲ ਤਾਇਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਾਇਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬੈਮੇ ਆਖੇ ਇੰਦ ਆਖੇ ਗੋਪੀ ਤਾ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਨਰ ਮੁਨ ਜਨ ਸੇਵ ਕੇਤੇ ਆਖੇ ਆਖਨ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰ ਆ ਗਾਵਾਰ ਸੋਦਰ ਕੇਹਾ ਸੋ ਕਰ